ਕਰਾਉਂਦੀ ਹੈ ਔਰ ਵੱਡੇ ਕੋਲ ਕਰਦੀ ਉਹ ਬਹੁਤੀ ਹੈ ਨੌਂ ਰਾਣੀ ਹੈ ਸੁੱਖ ਮਨ ਫਿਰ ਸੀ ਜਿਹੜੀ ਸ਼ਕਤੀ ਹੀ ਭੋਜਨ ਸਦਾ ਸਿਗਾਰੀ ਭਾਈ ਗੁਰਦਾਸ ਸਿੰਘ ਕਹਿੰਦੇ ਆ ਫਿਰ ਮੈਨੇ ਪਤੀ ਉਹ ਭਾਰਤਾਂ ਦੀ ਸੇਜ ਦਾ ਸੋਹੀ ਮੰਨਦੀ ਔਰ ਛੱਤੀ ਪ੍ਰਕਾਰ ਦੇ ਜਿਹੜੇ ਭੋਜਨ ਵੀ ਮਿਲਦੇ ਆ ਗਹਿਣੇ ਕੱਪੜਿਆਂ ਨੂੰ ਸਦਾ ਉਹ ਸੁਭਾਅ ਮੰਨ ਰਹਿੰਦੀ ਸ਼ਿੰਗਾਰੀ ਰਹਿੰਦੀ ਹੈ ਲੋਕ ਵੇਦੋਂ ਗਿਆਨ ਵਿੱਚ ਅਰਧ ਸਰੀਰ ਮੁਖ ਦੁਆਰੀ ਅਤੇ ਭਾਈ ਸਾਹਿਬ ਕਹਿੰਦੇ ਲੋਕਾਂ ਦੇ ਜਿਹੜੇ ਗੁਣ ਆ ਵਿਚਾਰਾਂ ਦੇ ਵਿੱਚ ਔਰ ਵੇਦਾਂ ਦੇ ਗਿਆਨ 'ਚ ਅਰਧ ਸਰੀਰ ਇਹਨਾਂ ਨੇ ਇਸ ਤਰੀਕੇ ਜਿਹੜੀ ਮੁਕੱਦਾ ਦੁਆਰਾ ਆ ਲੋਕ ਵੇਦ ਅਤੇ ਗੁਣਾਂ ਦੇ ਵਿਚਾਰ ਵਿੱਚ ਇਸਤਰੀ ਅਰਧ ਸਰੀਰ ਹੈ ਔਰ ਮੁਕਤ ਦਾ ਰਸਤਾ ਆ।

0: ਭਾਈ ਗੁਰਦਾਸ ਸਾਹਿਬ ਦੱਸ ਰਹੇ ਆ, ਉਹ ਪਤੀ ਦੇ ਸੰਗ ਸੇਜਾ ਦੇ ਸੁੱਖ ਮੰਨਦੀ ਹੈ, 36 ਤਰ੍ਹਾਂ ਦੇ ਭੋਜਨ ਗਹਿਣਿਆਂ ਨਾਲ ਸ਼ਿੰਗਾਰੀ ਜਾਂਦੀ ਹੈ, ਗੁਣੀ ਲੋਕਾਂ ਦੇ ਵਿਚਾਰ ਔਰ ਵੇਦਾਂ ਦੇ ਗਿਆਨ ਦੇ ਮੁਤਾਬਕ ਇਸਤਰੀ ਅਰਧ ਸਰੀ ਵੀ ਹੈ। ਇਸੇ ਪਤੀ ਵਰਤਿਆ ਇਸਤਰੀ ਦੇ ਸੰਗ ਕਰਕੇ ਜਿਹੜਾ ਮਨੁੱਖ ਹੈ ਬਹੁਤ ਹੁੰਦਾ, ਜਿਹੜੀ ਪਤੀ ਵਰਤਾ ਇਸਤਰੀ ਹੈ ਉਹ ਆਪਣੇ ਪਤੀ ਦੇ ਅੰਦਰ ਵੀ ਸਤੀ ਵਰਤਾ ਧਰ ਦੇ ਗੁਣ ਪੈਦਾ ਕਰ ਦਿੰਦੀ ਹੈ। ਜਦੋਂ ਇਸਤਰੀ ਪਤੀ ਵਰਤਾ ਹੋਵੇ ਅਤੇ ਪਤੀ ਜਿਹੜਾ ਸਤੀ ਵਰਤਾ ਧਰਮ 'ਚ ਰਹੇ ਅਤੇ ਐਸੀ ਜਿਹੜੀ ਦੰਪਤੀ ਹੈ ਉਹ ਫਿਰ ਮੁਕਤੀ ਪ੍ਰਾਪਤ ਕਰ ਸਕਦੀ ਹੈ, ਜੋ ਗੁਰੂ ਕੀ ਮਰਿਆਦਾ 'ਚ ਰਹਿ ਕੇ ਆਪਣਾ ਜੀਵਨ ਗੁਰਮਤ ਅਨੁਸਾਰ ਉੱਚਾ ਸੁੱਚਾ ਰੱਖਦੇ ਆ। ਭਾਵ ਕੀ ਹੈ, ਅਸੀਂ ਜਿਹੜੀ ਸੁਹਾਗਣ ਹੈ ਉਹਨੂੰ ਮੁਕਤੀ ਦਾ ਦੁਆਰਾ ਜਾਣਨਾ ਚਾਹੀਦਾ, ਕਿਉਂਕਿ ਜੇ ਉਹਨੇ ਆਪਣੇ ਪਤੀ ਵਰਤਾ ਧਰਮ ਦੇ ਨਿਯਮਾਂ ਨੂੰ ਪਾਲਿਆ ਉਹ ਸਮਝੋ ਮੁਕਤੀ ਦੇ ਦੁਆਰ 'ਤੇ ਬੈਠੀ ਹੈ। ਗੁਰਮੁਖ ਸੋਫਲ ਨਿਸ਼ਚੋ ਨਾਰੀ, ਭਾਈ ਗੁਰਦਾਸ ਕਹਿੰਦੇ ਜਿਹੜੇ ਗੁਰਮੁਖ ਆ ਉਹ ਜਿਵੇਂ ਪਤੀ ਵਰਤਾ ਇਸਤਰੀ ਦਾ ਸ਼ੁੱਧ ਅਤੇ ਪਵਿੱਤਰ ਜੀਵਨ ਆ, ਇਸ ਤਰ੍ਹਾਂ ਉਹਨੇ ਵੀ ਆਪਣੇ ਗੁਰੂ ਦੀ ਭਗਤੀ ਕੀਤੀ, ਉਹ 12 ਬਾਟਾਂ ਪੰਥਾਂ ਮਗਰ ਨਹੀਂ ਦੌੜੇ, ਵਿਭਚਾਰੀ ਜੀਵਨ ਨਹੀਂ ਬਣਾਇਆ ਔਰ ਇੱਕ ਦ੍ਰਿੜਤਾ ਵਾਲੀ ਭਗਤੀ ਜਿਹੜੀ ਧਾਰੀ ਹੈ ਪ੍ਰੇਮ ਭਗਤੀ, ਉਹ ਫਿਰ ਜਿਹੜਾ ਆਤਮਕ ਆਨੰਦ ਸੁੱਖ ਹੈ ਇਹਨੂੰ ਮੰਨਦੇ ਆ। ਗੁਰਮੁਖ ਸੁੱਖ ਹੈ ਨਿਸ਼ਚੋ ਨਾਰੀ, ਅਤੇ ਜਿਹੜੇ ਗੁਰਮੁਖ ਹੈ ਨਿਸ਼ਚੋ ਨਾਰੀ ਮੈਨੇ ਨਿਸ਼ਚਾ ਰੱਖਣ ਵਾਲੀ ਪਤੀ ਵਰਤਾ ਇਸਤਰੀ, ਉਹ ਫਿਰ ਜਿਹੜੇ ਸੁੱਖ ਫਲ ਆਤਮਾ ਦਾ ਫਲ ਆਤਮਾ ਦਾ ਆਨੰਦ ਜਿਹੜਾ ਉਹ ਫਿਰ ਅੰਤਸ਼ਕਰਨ ਰੂਪੀ ਸੇਜਾਪੁਰ ਇਸ ਆਨੰਦ ਨੂੰ ਪਰਮਾਤਮਾ ਦੇ ਮਲਾਪ ਦਾ ਆਨੰਦ ਮਾਣਦੇ ਆ। ਹੁਣ 17ਵੀਂ ਪੌੜੀ, ਜਿਉਂ ਬਹੁ ਮਿਤੀ ਬੇਸਵਾ ਸਭ ਕੁਲੱਖਣ ਪਾਪ ਗੁਲਾ, ਪਹਿਲਾਂ ਦਾ ਪਤੀ ਵਰਤਾ ਇਸਤਰੀ ਦਾ ਦ੍ਰਿਸ਼ਟਾਂਤ ਗੁਰਮੁਖਾਨਾ, ਹੁਣ ਮਨਮੁਖਾਂ ਦਾ ਬੇਸ ਵਾਲੇ ਬਰਾਬਰ ਜੀਵਨ ਇਹ ਕਥਨ ਟਿਕਦੇ। ਭਾਈ ਸਾਹਿਬ ਕਹਿੰਦੇ ਬਹੁ ਮਿੱਤੀ ਬਹੁਤੇ ਮਿੱਤਰਾਂ ਵਾਲੀ ਬਰਾਂ ਵਾਲੀ ਕੌਣ ਬੇਸਵਾ, ਕਲੰਕ ਮੈਨੇ ਕਾਲਕ ਪੁਰ ਮੈਨੇ ਸਾਥ, ਅੱਠ ਖੰਡ ਅੱਠ ਅੰਗ ਜਿਹੜੇ ਸ਼ਿੰਗਾਰ ਦੇ ਵੱਖੋ ਵੱਖਰੇ, ਨੱਕ ਆ ਅੱਖ ਆ ਮੂੰਹ ਆ ਠੋਡੀ ਆ ਕੁਛ ਆ ਦੰਦ ਆ ਗੋਤੇ ਆ ਭਾਵਾਂ ਆ ਅੱਠ ਟੋਟੇ। ਭਾਈ ਸਾਹਿਬ ਦੱਸਦੇ ਆ ਜਿਸ ਪ੍ਰਕਾਰ ਜਿਹੜੀ ਬਹੁਤੇ ਯਾਰਾਂ ਦੀ ਬੇਸਵਾ ਆ ਉਹ ਸਾਰੀ ਤਰ੍ਹਾਂ ਦੀ ਖੋਟੇ ਲੱਛਣਾਂ ਵਾਲੀ ਹੈ ਅਤੇ ਪਾਪ ਰੂਪੀ ਕਰਮ ਕਮਾਉਂਦੀ ਹੈ। ਜਿਉਂ ਬਹੁ ਮਿੱਤੀ ਬੇਸਵਾ ਬਹੁਤੇ ਮਿੱਤਰਾਂ ਦੀ ਬੇਸਵਾ ਸਭ ਕੁਲੱਖਣ ਸਾਰੀ ਤਰ੍ਹਾਂ ਦੇ ਕੁਲੱਖਣ ਖੋਟੇ ਲੱਛਣ, ਪਾਪ ਕਮਾਉਂਦਾ ਪਾਪ ਕਰਾਉਂਦੀ ਹੈ, ਆਪਣਾ ਜੀਵਨ ਬਰਬਾਦ ਕਰਦੀ ਹੈ, ਕਈਆਂ ਦੀਆਂ ਜਵਾਨੀਆਂ ਤਬਾਹ ਕਰਦੀ ਹੈ, ਧਨ ਨਾਸ ਕਰਦੀ ਹੈ, ਆਪਣੇ ਜੀਵਨ ਬਰਬਾਦ ਕਰਦੀ ਹੈ, ਲੋਕਾਂ ਦੇ ਸੋਂ ਬਾਹਰੀ ਤੇਹੋ ਪੱਖਾਂ ਕਲੰਕ ਲਗਾਵੇ। ਇਹ ਲੋਕਾਂ 'ਚ ਵੀ ਅਪਮਾਨ ਹੁੰਦਾ, ਦੇਸ਼ ਦੀ ਰੀਤੀ ਤੋਂ ਮਰਜ਼ਾਦਾ ਤੋਂ ਵੀ ਬਾਹਰ ਆ, ਤਿੰਨਾਂ ਪੱਖਾਂ ਤਿੰਨ ਪੱਖ ਕਿਹੜੇ ਆ, ਨਾਨਕੇ ਆ ਦਾਦਕੇ ਆ ਅਤੇ ਸਹੁਰੇ ਆ, ਉਹਨਾਂ ਨੂੰ ਉਹ ਕਲੰਕ ਲਾਉਂਦੀ ਹੈ, ਤੇਹੋ ਪੱਖਾਂ ਇਹਨਾਂ ਤਿੰਨਾਂ ਪੱਖਾਂ ਨੂੰ ਕਲੰਕ ਲਾਉਂਦੀ ਹੈ। ਡੁੱਬੀ ਡੁੱਬਿਆ ਹੋਰਨਾ ਮੋਹਰਾਂ ਮਿੱਠਾ ਹੋਏ ਪਹਚਾਵਾ। ਫਿਰ ਭਾਈ ਸਾਹਿਬ ਕਹਿੰਦੇ ਆ ਉਹ ਆਪ ਤਾਂ ਕੁਕਰਮਾਂ ਦੇ ਵਿੱਚ ਡੁੱਬੀ ਹੋਈ ਹੈ, ਲੇਕਿਨ ਹੋਰਨਾ ਵਿਨਾਸ਼ ਕਰਦੀ ਹੈ। ਮੋਹਰੇ ਭਾਵ ਕੀ ਹੈ, ਵਿਸ਼ੇ ਰੂਪੀ ਜਿਹੜੀ ਜ਼ਹਿਰ ਹੈ ਇਹਨੂੰ ਮਿੱਠਾ ਕਰਕੇ ਪਹੁੰਚਾਉਂਦੀ ਹੈ, ਪਹੁੰਚਾਵੇ ਮੈਨੂੰ ਪਹੁੰਚਾਉਂਦੀ ਹੈ। ਘੰਟਾ ਜਿਹੜਾ ਮਿਰਗ ਜਿਉਂ ਦੀਪਕ ਹੋਏ ਪਤੰਗ ਜਲਾਵੇ, ਇਹ ਭਾਈ ਗੁਰਦਾਸ ਸਿੰਘ ਕਹਿੰਦੇ ਆ ਘੰਡਾ ਹੇੜਾ ਘੰਡੇ ਹੇੜੇ ਦੇ ਮਿਰਗ ਵਾਂਗੂ ਔਰ ਦੀਵੇ ਦੇ ਜਿਹੜੇ ਭਵੱਕੜ ਵਾਂਗੂ ਉਹ ਫਿਰ ਲੋਕਾਂ ਨੂੰ ਆਪਣੇ ਰੂਪ ਦੇ ਫਾਹੇ ਵਿੱਚ ਫਸਾ ਲੈਂਦੀ ਹੈ ਅਤੇ ਪਚਾਵੇ ਮੈਨੇ ਜਲਾਵੇ ਮੈਨੇ ਸਾੜਦੀ ਹੈ। ਘੰਡਾ ਹੇੜਾ ਮਿਰਗ ਜਿਉਂ, ਕਿਉਂ ਜਿਉਂ ਘੰਡੇ ਹੇੜਦਾ ਜਿਹੜਾ ਸ਼ਬਦ ਹੈ ਉਹ ਮਿਰਗ ਹਰਨ ਦੀ ਮੌਤ ਦਾ ਕਾਰਨ ਬਣਦਾ, ਔਰ ਜਿਵੇਂ ਦੀਪਕ ਝੰਡਾ ਜਿਹੜਾ ਮਿਲ ਗਿਆ ਜਿਵੇਂ ਦੀਪਕ ਹੋਏ ਪਤੰਗ ਜਿਹੜਾ ਜਿਵੇਂ ਦੀਵੇ ਦੀ ਲਾਟ ਆ ਪਤੰਗਾ ਜਿਹੜਾ ਉਹਦੇ ਲਾਟ ਦੇ ਉੱਤੇ ਮਸਤ ਹੋਇਆ ਜਾਂਦਾ ਪਰ ਜਿਹੜਾ ਦੀਵੇ ਦੀ ਲਾਟ ਆ ਉਹਨੂੰ ਜਲਾ ਦਿੰਦੇ ਨੇ ਸਾੜ ਦਿੰਦੀ ਹੈ ਇਸ ਤਰ੍ਹਾਂ ਜਿਹੜੀ ਇਸਤਰੀ ਹੈ ਉਹ ਵੀ ਕਾਮ ਦੀ ਲਾਟ ਹੈ ਜਿਹੜੇ ਪੁਰਸ਼ ਪਤੰਗੇ ਨੂੰ ਜਾਂਦੇ ਆ ਹੈ ਉਹਨਾਂ ਨੂੰ ਸਾੜ ਦਿੰਦੀ ਉਹਨਾਂ ਦਾ ਜੀਵਨ ਬਰਬਾਦ ਕਰ ਦਿੰਦੀ ਹੈ ਦੋਵੇਂ ਸਰਾਹੀ ਜਰਦਰੂ ਪੱਥਰ ਬੇੜੀ ਪੁਰ ਡੁਬਾਵੇ ਭਾਈ ਸਰਾਹ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਤਾਂ ਸੁਰਖਰੂ ਹੋ ਜਾਂਦੇ ਮਨ ਨੂੰ ਜਰਦਰੂ ਹੁੰਦੇ ਆ ਫਲ ਕੀ ਹੈ ਦੋਹਾਂ ਸਰਾਵਾਂ ਸਰਾਵਾਂ ਦਾ ਮਤਲਬ ਲੋਕ ਪ੍ਰਲੋਕ ਚ ਉਹਨਾਂ ਦਾ ਮੂੰਹ ਜਿਹੜਾ ਕਾਲਾ ਹੁੰਦਾ ਆ ਔਰ ਆਪ ਕਹਿੰਦੇ ਪੱਥਰ ਦੀ ਬੇੜੀ ਬਣ ਕੇ ਸਾਰੇ ਸਾਸ ਨੂੰ ਡੋਬਦੀ ਹੈ ਦੋਹੀਂ ਸਰਾਈ ਜਰਦਰੂ ਦੋਹਾਂ ਸਰਾਵਾਂ ਲੋਕ ਪ੍ਰਲੋਕ ਦੇ ਵਿੱਚ ਹਾਂਜੀ ਜਰਦਰੂ ਉਹਦਾ ਜਿਹੜਾ ਮੂੰਹ ਉਹ ਪੀਲਾ ਹੁੰਦਾ ਹਾਂਜੀ ਉਹਨੂੰ ਲੇਖਾ ਦੇਣਾ ਪੈਂਦਾ ਆ ਕਿਉਂਕਿ ਜਿਹੜੇ ਗੁਰਮੁਖ ਆ ਉਹ ਤਾਂ ਸੁਰਖਰੂ ਹੋ ਜਾਂਦੇ ਆ ਮਨਮੁਖ ਜਿਹੜੇ ਆ ਹਾਂਜੀ ਉਹ ਆਪਣੀ ਕਰਨੀ ਦਾ ਦੁੱਖ ਪਾਉਂਦੇ ਆ ਮਨਮੁਖ ਜਿਹੜੇ ਆ ਉਹ ਜਰਦਰੂ ਆ ਜੰਮ ਦੀ ਪੂਰੀ ਵਿੱਚ ਸਜ਼ਾ ਭੋਗਦੇ ਆ ਲੋਕ ਪਰ ਲੋਕ ਉਹਨਾਂ ਦਾ ਮੂੰਹ ਕਾਲਾ ਹੁੰਦਾ ਕਿਉਂਕਿ ਆਪ ਪੱਥਰ ਦੀ ਬੇੜੀ ਬਣ ਕੇ ਸਾਰੇ ਸੰਸਾਰ ਨੂੰ ਡੁੱਬਦੀ ਹੈ ਆਪ ਤੁਹਾਨੂੰ ਡੁੱਬਣਾ ਹੀ ਹੈ ਸੁਰਖ ਰੂਪ ਨਿਰਦੋਸ਼ ਬਰੀ ਹੋਣ ਵਾਲਾ ਜਰਗ ਰੂਪ ਹੈ ਆਪਣੇ ਕਰਮ ਦੇ ਜਾਲ 'ਚ ਫਸਣ ਵਾਲਾ ਜਿਹੜਾ ਸੁਰਖ ਰੂਪ ਦੀ ਜ਼ਿੰਮੇਵਾਰੀ ਮੁੱਕ ਜਾਂਦੀ ਹੈ ਉਹ ਬੰਧਨ 'ਚ ਫਸ ਜਾਂਦਾ ਹੈ ਦੋਹੀਂ ਸਰਾਈ ਜਰਦਰੂ ਭਾਈ ਗੁਰਦਾਸ ਸਾਹਿਬ ਦੱਸ ਰਹੇ ਆ ਕਿ ਉਹ ਜਿਹੜੇ ਮਨਮੁਖ ਆ ਉਹਨਾਂ ਦਾ ਜੀਵਨ ਕੀ ਹੈ ਜਿਵੇਂ ਉਹ ਜਿਹੜੀ ਬੇਸਵਾ ਆ ਉਹ ਸ਼ਿਕਾਰ ਲਾ ਕੇ ਸ਼ਿਕਾਰੀ ਨੂੰ ਕੰਡੇ ਜਿਹੜੇ ਵਾਂਗੂ ਮਿਲ ਜਾਂਦੇ ਨੇ ਮਨੁੱਖਾਂ ਨੂੰ ਦੀਵੇ ਦੀ ਲਾਟ ਦਾ ਮਤਲਬ ਕੀ ਹੈ ਸੁੰਦਰਤਾ ਦੀ ਖਿੱਚ ਨਾਲ ਪਤੰਗੇ ਵਾਂਗ ਮਨੁੱਖਾਂ ਨੂੰ ਕਾਮ ਦੀ ਅੱਗ ਵਿੱਚ ਸਾੜੀ ਜਾ ਰਹੀ ਹੈ ਉਹ ਪਾਪ ਕਰਮ ਦੇ ਫਲ ਸਰੂਪ ਦੋਹੀਂ ਸਰਾਈ ਕੀ ਇੱਥੇ ਲੋਕ 'ਚ ਅਤੇ ਅੱਗੇ ਪਰਲੋਕ 'ਚ ਮੂੰਹ ਕਾਲਾ ਖਲਾਉਂਦੀ ਹੈ ਕਾਲਾ ਖਲਾਉਂਦੀ ਹੈ ਔਰ ਆਪਣੇ ਪਾਪ ਕਰਮ ਨਾਲ ਜਿਹੜੀ ਉਹਦੀ ਸੰਗਤ ਕਰਨ ਵਾਲੇ ਆ ਉਹ ਪੱਥਰ ਵਾਂਗ ਭਾਰੀ ਹੋ ਕੇ ਬੇੜੀਆਂ ਦੇ ਪੂਰਾਂ ਦੇ ਪੂਰ ਡੋਬੀ ਜਾ ਰਹੀ ਹੈ ਮਨਮੁਖਾਂ ਦੇ ਮਨ ਦੀ ਹਾਲਤ ਕਿਹੋ ਜਿਹੀ ਹੈ ਭਾਈ ਸਾਹਿਬ ਦੱਸਦੇ ਆ ਮਨਮੁਖ ਮਨ ਅੱਠ ਖੰਡ ਹੋਏ ਮਨਮੁਖਾਂ ਦਾ ਜਿਹੜਾ ਮਨ ਆ ਉਹ ਕਿਸ ਤਰ੍ਹਾਂ ਹੈ ਉਹਦਾ ਲੋਕ ਪ੍ਰਲੋਕ ਜਿਹੜਾ ਦੋਹੀਂ ਸਰਾਈ ਜਰਦਰੂ ਉਹਦਾ ਮੂੰਹ ਜਿਹੜਾ ਕਾਲਾ ਹੁੰਦਾ ਪੱਥਰ ਜਿਹੜੀ ਪੁਰਡ ਵਾਲਾ ਉਹ ਪੱਥਰ ਦੀ ਬੇੜੀ ਬਣ ਜਾਂਦੀ ਪਾਪਾਂ ਦੇ ਪੱਥਰ ਲੱਗ ਲੈਂਦੀ ਜੀਵਨ ਦੀ ਨੌਕਾ ਪੂਰਡ ਵਾਲਾ ਪੂਰਾਂ ਦੇ ਪੂਰ ਡੋਬ ਰਹੀ ਹੈ ਆਪ ਦਾ ਮੂੰਹ ਕਾਲਾ ਹੁੰਦਾ ਆਪ ਉਹ ਪੱਥਰ ਦੀ ਬੇੜੀ ਬਣ ਕੇ ਸਾਰੇ ਸਾਥ ਨੂੰ ਪੂਰਾਂ ਦੇ ਪੂਰ ਨੂੰ ਪੂਰਨੇ ਨੇ ਸਾਥ ਨੂੰ ਡੋਬ ਰਹੀ ਹੈ ਮਨਮੁਖ ਮਨ ਅੱਠ ਖੰਡ ਹੋਏ ਮਨਮੁਖਾਂ ਦਾ ਜਿਹੜਾ ਮਨ ਹੈ ਅੱਠ ਖੰਡ ਟੁਕੜੇ ਹੋ ਕੇ ਭਾਵ ਕਿ ਦੁਸ਼ਟਾਂ ਦੀ ਸੰਗਤ ਵਿੱਚ ਪਰਮਾਂ 'ਚ ਪੈ ਕੇ ਭੁੱਲ ਜਾਂਦਾ ਹੈ ਔਰ ਇਹ ਗੱਲ ਕਹਿੰਦਾ ਕਿ ਤੋਤੇ ਵਾਂਗੂ ਨੱਕ ਆ ਅੱਖਾਂ ਹਾਂਜੀ ਕਮਲ ਵਾਂਗੂ ਮੂੰਹ ਚੰਦ ਵਾਂਗੂ ਥੋੜ੍ਹੀ ਜਿਹੜੀ ਬਿੰਬ ਫਲ ਮੰਗੂ ਕੁਛ ਸ਼ੀਰੀ ਫਲ ਮੰਗੂ ਡਾਂਡਾ ਨਾਲ ਵਾਂਗੂ, ਗੁੱਤ ਸ਼ੇਸ਼ ਨਾਲ ਵਾਂਗੂ, ਪੌਹਾਂ ਭੋਰੇ ਵਾਂਗੂ, ਇਹ ਅੱਠ ਸ਼ਿੰਗਾਰ ਅੰਗਾਂ ਵਿੱਚ ਜਿਹੜੇ ਮਨ ਅੱਠ ਹੁਕਮਾਂ ਵਿਚਾਰਦਾ, ਅੱਠ ਟੋਟੇ ਹੋ ਜਾਂਦਾ। ਫਲ ਅੱਗੇ ਰਹਿੰਦੇ ਆ, ਉਹਦਾ ਫਲ ਕੀ? ਬੇਸਵਾ ਪੁੱਤ ਨਨਾਉ ਸਦਾਵੈ। ਇਹ ਮਨਮੁਖਾਂ ਦਾ ਮਨ ਅੱਠ ਖਣ ਟੋਟੇ ਹੋਇਆ, ਦੁਸ਼ਟਾਂ ਦੀ ਸਮਝ ਭਰਮ 'ਚ ਭੁੱਲਿਆ ਹੋਇਆ, ਭੁਲੇਖੇ 'ਚ ਭੁੱਲਿਆ ਹੋਇਆ ਕਿ ਸਰੀਰ ਇਹ ਗੰਧ ਮੁਕਤ ਦਾ ਥੈਲਾ ਜਿੱਥੇ ਭਰਮ ਕੇ ਆਪਣਾ ਜੀਵਨ ਬਰਬਾਦ ਕਰ ਲੈਂਦਾ। ਭਾਈ ਸਾਹਿਬ ਕਹਿੰਦੇ ਬੇਸਵਾ ਦਾ ਜਿਹੜਾ ਪੁੱਤ ਨਨਾਵਾਂ ਕਹਾਉਂਦਾ, ਪੇਦਾ ਕੀ ਨਾਮ ਦੱਸੇ, ਉਹਦੇ ਪੇਦਾ ਨਾਮ ਕੀ ਹੈ ਉਹ ਨਹੀਂ ਦੱਸ ਸਕਦਾ। ਇਸ ਤਰ੍ਹਾਂ ਜਿਹੜਾ ਮਨਮੁਖ ਹੈ, ਜਗ੍ਹਾ ਬਜਗ੍ਹਾ ਭਟਕਦਾ ਫਿਰਦਾ, ਬਾਰਾਂ ਬਾਟਾਂ 'ਚ ਘੁੰਮਦਾ, ਉਹ ਮਨਮੁਖ ਕਿਹਦਾ ਸੇਵਕ ਦੱਸੇਗਾ? ਇਸ ਵਾਸਤੇ ਜਿਹੜੇ ਮਨਮੁਖ ਲੋਕ ਹੈ, ਇੱਕ ਅਕਾਲ ਪੁਰਖ ਨੂੰ ਛੱਡ ਕੇ ਵਕਾਰਾਂ ਵਿੱਚ ਫਸਦੇ ਆ, ਇੱਧਰ ਉੱਧਰ ਕਈ ਤਰ੍ਹਾਂ ਦੀ ਪੂਜਾ ਕਰਦੇ ਆ, ਕਈਆਂ ਦੀ ਸ਼ਰਨ ਤੱਕਦੇ ਆ, ਉਹ ਬੇਸਵਾ ਦੀ ਬੇਸਵਾ ਦੇ ਬਰਾਬਰ, ਬੇਸਵਾ ਦੇ ਕੋਲ ਹੈ। ਭੈਰੋਂ ਪੂਜ ਸੀਤਲਾ ਢਾਵੈ, ਖਰ ਬਾਹਾਂ ਨੂੰ ਛਾਰ ਉਡਾਵੈ, ਆਪ ਤਾਂ ਡੁੱਬਦੇ ਹੋਰ ਮਨ ਵੀ ਡੁੱਬਦੇ ਆ। ਇੱਕ ਥਾਂ ਮਨ ਟਿਕਦਾ ਨਹੀਂ, ਅਠਾਰਵੀਂ ਪੌੜੀ ਤਿੰਨਾਂ ਵਸਤਾਂ ਦਾ ਹਾਲ ਦੱਸਦੇ ਆ। ਬੇਸਵਾ ਦਾ ਪੁੱਤ ਜਾਂ ਧੀ ਜੰਮਦੀ ਹੈ, ਉਹ ਨਨਾਵਾਂ ਹੀ ਆ, ਕਿਹਦਾ ਨਾਂ ਦੱਸੋ, ਕਿਹਦਾ ਪੁੱਤ ਹੈ? ਇਹ ਨਾਮ ਬੇਸਵਾ ਜਾਣਦੀ ਨਾ ਕੋਈ ਹੋਰ, ਉਹ ਪੇ ਦੇ ਨਾਮ ਵੱਲੋਂ ਨਨਾਵਾਂ ਬੇਨਾਵਾਂ ਰਹਿੰਦਾ। ਇਸ ਤਰ੍ਹਾਂ ਮਨਮੁਖਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ, ਕਿਤੇ ਮਨ ਟਿਕਦਾ ਹੀ ਨਹੀਂ। ਅਠਾਰਵੀਂ ਪੌੜੀ ਸੋਧਣਾ ਹੁੰਦਾ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ। ਭਾਈ ਸਾਹਿਬ ਕਹਿੰਦੇ ਜਦੋਂ ਬਾਲਕ ਵਾਲੀ ਬੁੱਧੀ ਹੈ, ਬਾਲਕਪਣ ਵਾਲੇ ਦਿਨ ਆ, ਉਹ 'ਚ ਸਮਝ ਹੁੰਦੀ ਨਹੀਂ, ਪੂਰੀ ਉਮਰ ਫਿਰ ਬਾਲਕਾਂ ਦੀ ਖੇਡ ਵਿੱਚ ਹੀ ਬੀਤ ਜਾਂਦੀ ਹੈ, ਵਿਹਾਵੇ ਮੈਨੂੰ ਬੀਤ ਜਾਂਦੀ ਹੈ, ਕੋਈ ਸੁੱਧ ਬੁੱਧ ਹੁੰਦੀ ਨਹੀਂ, ਸੋਝੀ ਹੁੰਦੀ ਨਹੀਂ, ਸੁੱਧ ਮੈਨੂੰ ਸੋਝੀ ਹੁੰਦੀ ਨਹੀਂ। ਪਰ ਜੋਨ ਫਰਮਾਈਆ ਪਰ ਧਨ ਧਨ ਪਰ ਨਿੰਦਣਾ ਹੈ, ਜਿਹੜੇ ਫਿਰ ਜਵਾਨੀ ਆ ਜਾਂਦੀ ਹੈ, ਜਵਾਨ ਉਮਰ ਹੁੰਦੀ ਹੈ, ਅਤੇ ਮਨੁੱਖ ਦੇ ਉੱਤੇ ਫਿਰ ਪਰ ਧਨ ਪਰਾਏ ਧਨ ਦੀ ਜਿਹੜੀ ਸੁੰਦਰਤਾ, ਧਨ ਪਰਾਇਆ ਜਿਹੜਾ, ਹਾਂਜੀ ਧਨ ਹੈ ਮਾਲ ਦੌਲਤ, ਪਰਾਈ ਨਿੰਦਾ ਚੁਗਲੀਆਂ, ਇਹ 'ਚ ਦਿਲਚਸਪੀਆਂ ਲੈਣ ਲੱਗ ਪੈਂਦਾ, ਪਰ ਨਿੰਦਣਵਾਈ 'ਚ ਲੁਭਾਏ ਮਨ ਹੋ ਜਾਂਦਾ। ਪਰ ਜਵਾਨੀ ਜਿਹੇ ਲਿਆਉਂਦੀ ਸੀ ਭਰਮਾਇਆ ਜਾਂਦਾ, ਪਰਾਇਆ ਸਰੀਰਾਂ ਵੱਲ, ਪਰਾਏ ਧਨ ਵੱਲ, ਪਰਾਏ ਨਿੰਦਿਆ ਵੱਲ, ਇਹਨਾਂ ਭਰਮਾਂ 'ਚ ਭੁੱਲ ਜਾਂਦਾ। ਉਹ ਬਿਰਧਵਾ ਜੰਜਾਲ ਵਿੱਚ ਮਹਾਂ ਜਾਲ ਪਰਿਵਾਰ ਭਾਵ, ਜਿਹੜੇ ਬੁੱਢਾ ਹੋ ਜਾਂਦਾ ਫਿਰ ਜੰਜਾਲ 'ਚ ਪਾ ਜਾਂਦਾ, ਸੰਸਾਰੀ ਵਿਹਾਰਾਂ ਦੇ ਜੰਜਾਲਾਂ 'ਚ ਘੇਰਿਆ ਜਾਂਦਾ। ਫਿਰ ਮਹਾਂ ਜਾਲ ਪਰਿਵਾਰ ਭਾਵ, ਫਿਰ ਹੁੰਦਾ ਕੀ ਹੈ? ਧੀਆਂ ਪੁੱਤਾਂ ਪੋਤੀਆਂ ਦੋਹਤਿਆਂ ਦੇ ਇਹ ਜਿਹੜਾ ਵੱਡਾ, ਇਹ ਮੋਹ ਜਾਲਾਂ 'ਚ ਫਿਰ ਪਾ ਜਾਂਦਾ, ਫਹਾਵੈ ਮੈਨੇ ਫਸ ਜਾਂਦਾ। ਬਾਲਹੀਣਾ ਮਤਹੀਣ ਹੋਏ ਨਾ ਬਹਾਤਰਿਆ ਬਰੜਾਵੈ, ਬਰੜਾਵੈ ਮੈਨੇ ਨੀਂਦ ਵਿੱਚ ਬਕੜਵਾਦ ਕਰੀ ਜਾਂਦਾ, ਉਹ ਸਰ ਸਮਾਂ ਕੀ ਮਨੁੱਖ ਦੇ ਦਾ ਵੇਲਾ। ਫੇਰੀ ਤੋਂ ਬਾਅਦ ਕੀ ਹੁੰਦਾ? ਬਲ ਤੋਂ ਹੀਣਾ ਹੋ ਜਾਂਦਾ, ਕਮਜ਼ੋਰੀ ਆ ਜਾਂਦੀ ਹੈ ਸਰੀਰ, ਬਿਰਧ ਅਵਸਥਾ ਜਿਹੜੀ ਹੈ, ਹੈਂ ਉਹ ਜਵਾਨੀ ਨੂੰ ਬੁਢਾਪੇ ਨੇ ਮਰੋੜ ਕੇ ਰਾਹ ਦਿੱਤਾ, ਬਾਤ ਜਿਹੜੀ ਅਕਲ ਬੁੱਧੀ ਉਹ ਵੀ ਘੱਟ ਜਾਂਦੀ ਹੈ, ਬੁੱਧੀ ਵੀ ਜਵਾਬ ਦੇ ਜਾਂਦੀ ਹੈ। ਫਿਰ ਜਦੋਂ ਰਾਤ ਹੁੰਦੀ ਹੈ, ਉਹ ਦਿਨ ਨੂੰ ਵੀ ਕਲਪਦਾ ਅਤੇ ਰਾਤ ਨੂੰ ਵੀ ਬਰੜਾ ਬੜਾ ਉੱਠਦਾ, ਅਤੇ ਕੋਲ ਜਿਹੜੇ ਲੋਕ ਹੈ ਜਿਹੜੇ ਸੁੱਤਾ ਬੋਲੀ ਜਾਂਦਾ, ਉਹ ਕਹਿੰਦੇ ਸਾਨੂੰ ਬੁੜਾ ਸੁਣ ਨਹੀਂ ਦਿੰਦਾ, ਹੈਂ ਫਿਰ ਉਹ ਲੋਕਾਂ ਕੋਲੋਂ ਕੀ ਹੈ, ਉਹਨੂੰ ਸੱਤ ਰਿਹਾ ਬਖਤ ਰਿਹਾ, ਹਾਂਜੀ ਮਤ ਹੀਣ ਹੋਣ ਦਾ ਜਿਹੜਾ ਨਾਂ ਇਹ ਸਾਡੀ ਪੇੜ ਦੇ ਦਿੰਦੇ ਆ, ਇਹ ਮਤ ਹੀਣ ਨਾਂ ਧਰਾਵੈ, ਬਹੱਤਰਿਆ ਬਰੜਾਵੈ, ਬਲਹੀਣ ਹੋ ਜਾਂਦਾ, ਮਤਹੀਣ ਹੋ ਜਾਂਦਾ, ਨਾਂ ਬਹੱਤਰਿਆ ਬਰੜਾਵੈ। ਜਦੋਂ ਬਰੜਾਉਂਦਾ ਆ ਸੁਪਨਿਆਂ 'ਚ, ਅਤੇ ਇਹਦਾ ਨਾਂ ਬਹੱਤਰਿਆ ਪਿਆ, ਹੁਣ ਬਾਬਾ ਸੱਤਰ ਬਹੱਤਰ ਗਿਆ, ਇਹਦੀ ਅਕਲ ਟਿਕਾਣੇ ਨਹੀਂ ਰਹੀ। ਅੰਨਾ ਬੋਲਾ ਪਿੰਗਲਾ ਤਨ ਥਕਾ ਮਨ ਦਿਆ ਧਤਾਵੈ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਮੇਰਾ ਖੁਆਨਾ ਕੰਨੋਂ ਬੋਲਾ ਪੈਰੋਂ ਪਿੰਗਲਾ ਸਰੀਰ ਫਿਰ ਤੁਰ ਨਹੀਂ ਫਿਰ ਨਹੀਂ ਸਕਦਾ ਪਰੰਤੂ ਜਿਹੜਾ ਮਨ ਆ ਉਹ ਨਹੀਂ ਹਾਲੇ ਬੁੱਢਾ ਹੋਇਆ ਹਾਂਜੀ ਕੰਨਾ ਹੋ ਗਿਆ ਬੋਲਾ ਹੋ ਗਿਆ ਪਿੰਗਲਾ ਤਨ ਥੱਕ ਗਿਆ ਮਨ ਵੈਸੇ ਮਨ ਹਾਲੇ ਵੀ ਦਸਾਂ ਦੇਸਾਂ 'ਚ ਦੌੜਾ ਫਿਰਦਾ ਅਤੇ ਮੁੰਡੇ ਕੁੜੀ ਨੂੰ ਉੱਥੋਂ ਲਿਆ ਕੇ ਦੇ ਦਿਆਂ ਉੱਥੋਂ ਦੇ ਦਿਆਂ ਸਾਧ ਸੰਗਤ ਗੁਰ ਸ਼ਬਦ ਵੀ ਲੱਖ ਚੁਰਾ ਸੀ ਜੂਨ ਭਾਵਾ ਭਾਈ ਸਾਹਿਬ ਕਹਿੰਦੇ ਕਿ ਹੁਣ ਨਾ ਤਾਂ ਬਾਲਕਪਨ ਵਿੱਚ ਹੀ ਨਾ ਜਵਾਨੀ 'ਚ ਨਾ ਬੁਢਾਪੇ 'ਚ ਹਾਂਜੀ ਅਤੇ ਕੋਈ ਸੰਗਤ ਤਾਂ ਕੀਤੀ ਨਹੀਂ ਮਨ ਪਰ ਮਨ ਹੀ ਹਾਲੇ ਥੱਕਦਾ ਸਰੀਰ ਤਾਂ ਥੱਕ ਜਾਂਦਾ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਹੀ ਥੱਕਿਆ ਮਨ ਵੈਸੇ ਮਨ ਹਾਲੇ ਵੀ ਦਹਾਂ ਦੌੜੀ ਫਿਰਦਾ ਕਹਿੰਦੇ ਆ ਭਾਈ ਸਾਹਿਬ ਕਿ ਗੁਰੂ ਕੀ ਸੰਗਤ ਔਰ ਗੁਰੂ ਦੇ ਸ਼ਬਦ ਦੀ ਅਭਿਆਸ ਤੋਂ ਦੇਣਾ ਇਹ ਸੋਝੀ ਤੋਂ ਦੇਣਾ ਇਹ ਫਿਰ ਜੀਵ ਜਿਹੜਾ 84 ਲੱਖ ਜੂਨਾਂ ਦੇ ਜਿਹੜੇ ਚੱਕਰ ਆ ਇਹਨਾਂ 'ਚ ਫਿਰ ਘੁੰਮਦਾ ਫਿਰਦਾ ਲੱਖ 84 ਜੂਨ ਪ੍ਰਭਾਵ ਹੈ ਪ੍ਰਭਾਵ ਇਹਨਾਂ ਨੂੰ ਘੁੰਮਦਾ ਫਿਰਦਾ ਭਟਕਦਾ ਫਿਰਦਾ ਅਵਸਰ ਚੁੱਕਾ ਥਾਂ ਭਾਈ ਗੁਰਦਾਸ ਸਾਹਿਬ ਨੇ ਫਿਰ ਅਵਸਰ ਚੁੱਕਾਇਆ ਹਾਂਜੀ ਇਹ ਮਨੁੱਖ ਜਨਮ ਰੂਪੀ ਹਾਂਜੀ ਮਨੁੱਖ ਦੇ ਦਾ ਜਿਹੜਾ ਅਵਸਰ ਸਮਾਂ ਸੀ ਚੁੱਕ ਗਿਆ ਉੱਥੋਂ ਨਿਕਲ ਗਿਆ ਮੁੜ ਕੇ ਹੱਥ ਨਹੀਂ ਆਉਂਦਾ ਇਹ ਇਹਦੀ ਹਾਲਤ ਜਿਹੜੀ ਹੈ ਬਣ ਜਾਂਦੀ ਜਿਵੇਂ ਭਾਈ ਸੁਵੀਰ ਸਾਹਿਬ ਨੇ ਦੱਸਿਆ ਸੁਵੀਰ ਮਾਨਸ ਜਨਮ ਬੁਲੰਦ ਹੈ ਹੋਏ ਨਾ ਬਾਹਰ ਹੈ ਬਾਹਰ ਜਿਉਂ ਬਣ ਫਲ ਪਾ ਕੇ ਹੋਏ ਗਿਰ ਹੈ ਬਹੁਤ ਨਾ ਲੱਗ ਡਾਲ ਜੇ ਤਾਂ ਗੱਲ ਸਮਝ ਆ ਗਿਆ ਭਜਨ ਸੁਣਦਾ ਗਿਆ ਫਿਰ ਅਨੁਸਾਰ ਕਰ ਜਾਵਾਂਗੇ ਜੇ ਕਹਾਂਗੇ ਕੱਲ੍ਹ ਕਰ ਲਵਾਂਗੇ ਪਰਸੋਂ ਕਰ ਲਵਾਂਗੇ ਇਸ ਤਰ੍ਹਾਂ ਦੀਆਂ ਆਸਾਂ ਰੱਖਣ ਵਾਲੇ ਉਹ ਸਾਰੀ ਆਪਣੀ ਉਮਰ ਨੂੰ ਵਿਅਰਥ ਗਵਾ ਲੈਂਦੇ ਆ ਉਨੀ ਨਹੀਂ ਪੌੜੀ ਹੰਸ ਨੇ ਛੱਡਿਆ ਮਾਨ ਕਰ ਬਗਲਾ ਬਹੁਤ ਛੱਪੜ ਫਿਰ ਆ ਗਿਆ ਭਾਈ ਸਾਹਿਬ ਕਹਿੰਦੇ ਜਿਹੜਾ ਹੰਸ ਆ ਉਹ ਮਾਨ ਸਰੋਵਰ ਨੂੰ ਨਹੀਂ ਛੱਡਦਾ ਕਿਉਂਕਿ ਉਹਦੀ ਖੁਰਾਕ ਹੈ ਉੱਥੇ ਬੋਤੀ ਹੀਰੇ ਬਗਲਾ ਜਿਹੜਾ ਉਹ ਬਹੁਤ ਛੱਪੜਾਂ 'ਚ ਫਿਰ ਫਿਰ ਕੇ ਆਉਂਦਾ ਡੱਡੀਆਂ ਮੱਛੀਆਂ ਪਾਲਦਾ ਫਿਰਦਾ ਕੋਇਲ ਬੋਲੇ ਅੰਬ ਬਾਣ ਬਣ ਬਣ ਕਾਂ ਕਥਾਂ ਸੁਖਾਵੇ ਭਾਈ ਸਾਹਿਬ ਕਹਿੰਦੇ ਜਿਹੜੀ ਕੋਇਲ ਆ ਉਹ ਨਰੋਲ ਅੰਬਾਂ ਦੇ ਦਰਖਤਾਂ ਦੇ ਵਿੱਚ ਜਾ ਕੇ ਬੋਲਦੀ ਹੈ ਜਿਹੜੇ ਬਾਹਰ ਦੀ ਰੁੱਤੋਂ ਦੀ ਬੋਲਦੀ ਜਾ ਕੇ ਅਤੇ ਕਾਂ ਜਿਹੜਾ ਉਹ ਬਣਾ ਬਣਾ 'ਚ ਭੈੜੀਆਂ ਜਗ੍ਹਾ ਉਹਨੂੰ ਪਾਉਂਦੀਆਂ ਹਾਂਜੀ ਕਾਂ ਬਣ ਬਣ ਜੰਗਲਾਂ ਜੰਗਲਾਂ 'ਚ ਕਾਂ ਕਥਾਂ ਉਹਨੂੰ ਸੁਖਾਵੇ ਜਿਹੜੀਆਂ ਖੋਟੀਆਂ ਜਗ੍ਹਾ ਆ ਜਿੱਥੇ ਗੰਦ ਆ ਰੂੜੀਆਂ ਉਹ ਉਹਨੂੰ ਸੁਖਾਵੇ ਉਹਨੂੰ ਸੁਖਾਉਂਦੀਆਂ ਚੰਗੀਆਂ ਲੱਗਦੀਆਂ ਨੇ ਉਹ ਉਹਨੂੰ ਪਾਉਂਦੀਆਂ ਨੇ ਬਗਨ ਹੋਵਣ ਕੁੱਤੀਆਂ ਗਾਈਂ ਗੋਰਸ ਬੰਸ ਵਧਾ ਲਿਆ ਭਾਈ ਗੁਰਦਾਸ ਸਾਹਿਬ ਨੇ ਜਿਹੜੇ ਕੁੱਤੀਆਂ ਦੇ ਬਗ ਨਹੀਂ ਹੁੰਦੇ ਗਊਆਂ ਦੇ ਹੁੰਦੇ ਗਊਆਂ ਵੀ ਕਹਿੰਦੇ ਘਿਓ ਅਤੇ ਬੰਸ ਨੂੰ ਵਧਾਉਂਦੀਆਂ ਨੇ ਭਾਵ ਪਰ ਪੁਕਾਰ ਕਰਦੀਆਂ ਆਪਣਾ ਵਾਧਾ ਕਰਦੀਆਂ ਨੇ ਗੋਰਸ ਦੁੱਧ ਮੱਖਣ ਘਿਓ ਅਤੇ ਆਪਣੇ ਬੰਸ ਨੂੰ ਵਧਾਉਂਦੀਆਂ ਬਗ ਹੁੰਦਾ ਗਊਆਂ ਦਾ ਸਮੂਹ ਇੱਜੜ ਕਹਿ ਲਓ ਸਫਲ ਗਰਖ ਨਿਸ਼ਚਲ ਮਤੀ ਨਿਫਲ ਮਾਨਸ ਦਹਿ ਸਥਾਨ ਹੈ ਨਿਸ਼ਚਲ ਮਤੀ ਮੈਨੂੰ ਅਡੋਲ ਬੁੱਧੀ ਵਾਲਾ ਭਾਈ ਸਾਹਿਬ ਜੀ ਦੱਸਦੇ ਆ ਉਹਨਾਂ ਦਰਖਤਾਂ ਨੂੰ ਫਲ ਲੱਗਦੇ ਆ ਜਿਹੜੇ ਇੱਧਰ ਉੱਧਰ ਭਟਕਦੇ ਨੇ ਭਾਵ ਇਹ ਹੈ ਦਰਖਤ ਨੂੰ ਇੱਥੋਂ ਪੁੱਟ ਲਓ ਉੱਥੇ ਲਾ ਦਿਓ ਉੱਥੋਂ ਪੁੱਟ ਉੱਥੇ ਲਾ ਦਿਓ ਹੁਣ ਸੁੱਖ ਸੜ ਜਾਣਾ ਫਲੀ ਪੂਜ ਨੂੰ ਫਲ ਕਿੱਥੋਂ ਲੱਗਣਾ ਇਸ ਤਰ੍ਹਾਂ ਜਿਹੜੇ ਮਨੁੱਖ ਇੱਧਰ ਉੱਧਰ ਭਟਕ ਦੇ ਰਹਿੰਦੇ ਆ ਉਹਨਾਂ ਨੂੰ ਗਿਆਨ ਮੁਕਤੀ ਦਾ ਫਲ ਕੀ ਮਿਲਣਾ ਜਿਹੜੇ ਮਨੁੱਖ ਦਸਾਂ ਦੇਸਾਂ 'ਚ ਧਾਮ ਦਾ ਦੌੜੇ ਫਿਰਦੇ ਆ ਉਹ ਨਿਸਫਲ ਰਹਿੰਦੇ ਆ ਸਫਲ ਬਿਰਖ ਨਿਸ਼ਚਲ ਮੁਕਤੀ ਉਹ ਬਿਰਖ ਸਫਲ ਆ ਜਿਹੜੇ ਇੱਕ ਜਗ੍ਹਾ ਧਰਤੀ ਨੂੰ ਜੜ ਮਾਰ ਕੇ ਬੈਠੇ ਆ ਇਸ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਜਗ੍ਹਾ ਆਪਣੀ ਬੁੱਧੀ ਨੂੰ ਨਿਸ਼ਚਲ ਕਰਕੇ ਗੁਰੂ 'ਤੇ ਵਿਸ਼ਵਾਸ ਕਰਕੇ ਸੇਵਾ ਸਿਮਰਨ ਕਰਦਾ ਉਹਨੂੰ ਤਾਂ ਫਲ ਲੱਗੇਗਾ। ਉਹਦੀ ਮਤ ਨਿਸ਼ਚਲਿਆ ਨਿਰਫਲ ਮਾਨਸ ਦਹਿ ਦਿੱਤਾ ਵੈ, ਅਤੇ ਜਿਹੜੇ ਦੂਜੇ ਪਾਸੇ ਮਨਮੁੱਖ ਹੈ ਇੱਕ ਜਗ੍ਹਾ ਮਨ ਨਹੀਂ ਟਿਕਦਾ, ਹਾਂਜੀ ਦਸਾਂ ਦਸਾਂ 'ਚ ਦੌੜੇ ਫਿਰਦੇ ਆ, ਉਹ ਨਿਸਫਲ ਹੋ ਜਾਂਦੇ। ਦਰਖਤ ਉਹੀ ਸਫਲ ਹੈ ਜਿਹੜੇ ਨਿਕਲ ਜਾਂਦੇ ਉਹਨਾਂ ਨੂੰ ਫਲ ਲੱਗਦੇ। ਦਸਾਂ 'ਚ ਦੌੜਨ ਵਾਲਾ ਮਨੁੱਖੀ ਮਨ ਜਿਹੜਾ ਉਹ ਨਿਸਫਲ ਰਹਿੰਦਾ, ਉਹ ਆਪਣੀ ਉਮਰ ਨੂੰ ਇਹ ਜਿਹੜਾ ਬੜਾ ਕੀਮਤੀ ਸਮੇਂ ਨੂੰ ਫਜ਼ੂਲ ਗਵਾ ਲੈਂਦਾ। ਅੱਗ ਤੱਤੀ ਜਲ ਸੀ ਇਹਦਾ ਸਿਰ ਉੱਚਾ ਨੀਵਾਂ ਦਿਖਲਾ ਹੈ। ਭਾਈ ਸਾਹਿਬ ਕਹਿੰਦੇ ਅੱਗ ਤਾਂ ਗਰਮ ਹੈ, ਪਾਣੀ ਸੀ ਅਲਾ ਮੈਨੇ ਠੰਡਾ ਆ, ਤੱਤੀ ਮੈਨੇ ਗਰਮ ਹੈ, ਸਿਰ ਉੱਚਾ ਨੀਵਾਂ ਦਿਖਲਾ ਹੈ। ਇਹਨਾਂ ਦੇ ਸਵਾਦ ਹੋਣ ਦੇ ਵੱਖਰੇ ਵੱਖਰੇ ਉਲਟੇ ਆ। ਅੱਗ ਦੀ ਲਾਟ ਤਾਂ ਉੱਚੀ ਉੱਠ ਕੇ ਉੱਪਰ ਨੂੰ ਜਾਂਦੀ, ਪਾਣੀ ਜਿਹੜਾ ਨੀਚੇ ਪਾਸੇ ਜਾਂਦਾ, ਭਾਵ ਉਹ ਨੀਵੇਂ ਥਾਂ 'ਤੇ ਜਾ ਕੇ ਵਾਸਲਾ ਟਿਕਾਣਾ ਕਰਦਾ। ਅੱਗ ਉੱਚਾ ਉੱਠਦੀ ਉਹ ਗਰਮ ਆ, ਪਾਣੀ ਸਿਰ ਨੀਵਾਂ ਕਰਕੇ ਚੱਲਦਾ ਨੀਵਾਂ ਰੱਖਦਾ, ਹਾਂਜੀ ਨਿਮਾਉਣ ਵੱਲ ਜਾਂਦਾ ਉਹ ਸੀਤਲ ਠੰਡਾ। ਇਸ ਤਰ੍ਹਾਂ ਜਿਹੜਾ ਭਾਈ ਹੰਕਾਰ ਕਰਦਾ ਉਹਦੇ ਅੰਦਰ ਤੋਂ ਕ੍ਰੋਧ ਦੀ ਅੱਗ ਭੜਕਦੀ ਹੈ, ਅਤੇ ਜਿਹੜਾ ਆਪਣੇ ਨਿਮਰਤਾ ਧਾਰ ਕੇ ਚੱਲਦਾ ਉੱਥੇ ਫਿਰ ਸ਼ਾਂਤੀ ਠੰਡ ਵਰਤ ਜਾਂਦੀ ਹੈ, ਕ੍ਰੋਧ ਅੱਗ ਕੋਗਨ ਦੂਰ ਹੋ ਜਾਂਦੇ ਹੈ। ਜਿਵੇਂ ਅੱਗ ਆਪਣਾ ਸਿਰ ਉੱਚਾ ਚੁੱਕਦੀ ਹੈ ਉਹ ਸਾੜਦੀ ਹੈ, ਪਾਣੀ ਨਿਮਾਨ ਨਾਲ ਵਗਦਾ, ਹਾਂਜੀ ਉਹ ਹਰੇਕ ਦੀ ਪਿਆਸ ਬੁਝਾਉਂਦਾ, ਸ਼ਾਂਤੀ ਦਿੰਦਾ। ਗੁਰਮੁਖ ਆਪ ਗਵਾਇਆ ਮਨ ਮਖਮੂਰ ਖਾ ਪਾਉਣਾ, ਦੂਜਾ ਭਾਵ ਕੁਲਾ ਉਹ ਕਰਾਵੇ। ਪਾਤਸ਼ਾਹ ਸਾਹਿਬ ਜੀ ਦੱਸਦੇ ਆ ਗੁਰਮੁਖ ਜਿਹੜੇ ਉਹ ਇਸ ਕਰਕੇ ਪਵਿੱਤਰ ਆ ਕਿ ਉਹਨਾਂ ਨੇ ਆਪਾ ਭਾਵ ਗਵਾ ਦਿੱਤਾ, ਮਨ ਮੂਰਖ ਇਸ ਕਰਕੇ, ਹਾਂਜੀ ਮਨ ਮੂਰ ਇਸ ਕਰਕੇ ਹੈ ਉਹ ਆਪਣੇ ਆਪ ਨੂੰ ਗੁਣਾਉਣਾ ਜਤਾਉਂਦੇ ਆ ਕਿ ਸਾਡੇ ਵਰਗਾ ਤਾਂ ਕੋਈ ਗੁਰਸਿੱਖ ਹੈ ਹੀ ਨਹੀਂ, ਹਾਂਜੀ ਸਾਡੇ ਵਰਗਾ ਕੋਈ ਪੁੰਦਾ ਨਹੀਂ ਕਰਦਾ। ਉਹਨਾਂ ਦੀ ਇਹ ਹਾਲਤ ਹੈ, ਗੁਰਮੁਖਾ ਗਿਆ, ਗੁਰਮੁਖ ਨੇ ਆਪਾ ਭਾਵ ਗਵਾਤਾ, ਮਨ ਮੂਰ ਆਪ ਗਣਾਵੇ, ਜਿਹੜੇ ਮਨ ਮੂਰਖ ਹੈ ਉਹ ਆਪਾ ਭਾਵ ਗਣਾਵੇ, ਹੈਂ ਇਹੀ ਤਾਂ ਬਹੁਤ ਵੱਡੇ ਨੇ, ਅਸੀਂ ਗਿਣਤੀ ਦੇ ਮਨੁੱਖ ਹਾਂ। ਇਸ ਕਰਕੇ ਗੁਰਮੁਖ ਨਿਮਰਤਾ ਕਰਕੇ, ਹਾਂਜੀ ਸ਼ੁਭ ਗੁਣ ਧਾਰਨ ਕਰਕੇ ਤੁਹਾਨੂੰ ਜਿਹੜੇ ਮਨਮੁੱਖ ਆਪਣਾ ਆਪ ਜਤਾਉਂਦੇ ਆ ਜੀਵਨ ਨੂੰ ਵਿਅਰਥ ਗਵਾ ਲੈਂਦੇ ਆ ਉਹ ਮੂਰਖ ਆ। ਜਿੱਥੇ ਜਾਂਦੇ ਆਪਣੀਆਂ ਢੋਲੇ ਆਪਣੀਆਂ ਵਿੜਿਆਈਆਂ ਲਾਈ ਜਾਂਦੇ ਆ, ਗਣਾਉਂਦੇ ਉਹਨਾਂ ਨੇ ਜਤਾਉਂਦੇ ਆ, ਦੂਜਾ ਭਾਵ ਖੁਦਾ ਉਹ ਖਰਾਬ ਹੈ ਪਾਏ ਸਾਨੂੰ ਦੂਜਾ ਦੂਜਾ ਖੋਟਾ ਭਾਵ ਆ, ਇਹਦੇ ਨਾਲ ਹਾਂਜੀ ਬੰਦੇ ਨੂੰ ਖਰਾਬ ਇਹਨਾਂ ਨੇ ਹਾਰ ਹੀ ਹੁੰਦੀ ਹੈ, ਕਿਉਂਕਿ ਬਹੁਤੇ ਦਿਨ ਭੜਕਦਾ ਫਿਰਦਾ ਉਹਨੂੰ ਹਾਰ ਹੀ ਦੇਖਣੀ ਪੈਂਦੀ। ਇਹਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਰੋਸਾ ਧਾਰ ਲਿਆ ਔਰ ਹੰਕਾਰ ਤੋਂ ਰਹਿ ਤੁਰ ਕੇ ਚੱਲਦੇ ਆ, ਉਹ ਸ੍ਰੇਸ਼ਟ ਵੀ ਹੈ ਸਭ ਕੁਝ ਪ੍ਰਾਪਤ ਕਰ ਲੈਂਦੇ ਆ। ਹੁਣ ਪੰਜਾਂ ਜੰਤੂਆਂ ਦੁਆਰਾ ਦੱਸਣਗੇ ਵੀਹਵੀਂ ਪੌੜੀ ਹੈ। ਗਜ ਮ੍ਰਿਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ। ਭਾਈ ਗੁਰਦਾਸ ਸਿੰਘ ਕਹਿੰਦੇ ਅਲ ਨਾਮ ਪੌੜੇ ਦਾ ਪਚੰਦੇ ਮੈਨੇ ਮਰਦੇ ਆ ਸੜਦੇ ਆ। ਗਜ ਹਾਥੀ ਮ੍ਰਿਗ ਹਰਨ ਮੀਨ ਮੱਛੀ ਪਤੰਗ ਹਾਂਜੀ ਭਵੱਕੜ ਅਲ ਮੈਨੇ ਪੌੜਾ ਇੱਕ ਇੱਕ ਰੋਗ ਕਰਕੇ ਪਚੰਦੇ ਮੈਨੇ ਇਹ ਮਰਦੇ ਆ। ਮਾਨਸ ਦੇ ਪੰਜ ਰੋਗ ਪੰਜੇ ਦੂਤ ਕਸੂਤ ਕਰਦੇ, ਮਾਨਸ ਦੇ ਮਨੁੱਖ ਦੇ ਜਿਹੜੀ ਇਹ 'ਚ ਪੰਜੇ ਰੋਗ ਆ, ਇਹ ਪੰਜੇ ਦੂਤ ਜਿਹੜੇ ਆ ਕੰਮ ਪ੍ਰਲੰਭ ਹੰਕਾਰ ਕਸੂਤ ਕਰਦੇ, ਕਸੂਤ ਮੈਨੇ ਬੜਬੜੇ ਉਪਦਰਵ ਕਰਦੇ ਆ। ਆਸਾ ਮਨਸਾ ਡਾਣੀ ਹਰ ਸੋਗ ਬਹੁ ਰੋਗ ਬਣਾਉਂਦੇ। ਭਾਈ ਸਾਹਿਬ ਦੇ ਜਿਹੜੀ ਮਨੁੱਖ ਦੇ ਇਹਦੇ 'ਚ ਪੰਜ ਰੋਗ ਆ, ਪੰਜੇ ਦੂਤ ਬੜੇ ਉਪਦਰਵ ਕਰਦੇ ਆ। ਇਹਨਾਂ ਤੋਂ ਬਾਅਦ ਆਸਾ ਆ, ਮਨਸਾ ਆ, ਡੈਣਾ ਹਰਕ ਸੋਗ ਕੋ ਪਥ ਮੈਨੇ ਜਿਹੜੇ ਰੋਗਾਂ ਨੂੰ ਵਧਾਉਣ ਵਾਲੇ ਆ, ਇਹ ਜਿਹੜੇ ਆ ਬਹੁਤ ਰੋਗ ਬਣਾਉਂਦੇ, ਬਹੁਤ ਰੋਗਾਂ ਨੂੰ ਵਧਾਉਂਦੇ ਆ। ਮਨ ਨੂੰ ਦੂਜੇ ਪਾਏ ਲੱਗ ਭੰਬਲ ਪੂਸੇ ਖਾਏ ਭਵਾਉਂਦੇ। ਭਾਈ ਗੁਰਦਾਸ ਜਿਹੜੇ ਮਨਮੁੱਖ ਲੋਕ ਆ ਉਹ ਦਵੈਤ ਭਾਵ 'ਚ ਲੱਗੇ ਆ, ਜੀ ਉਹ ਪਟਕਾ ਖਾਂਦੇ ਆ, ਪਾਉਂਦੇ ਫਿਰਦੇ ਆ, ਪਟਕ ਜਾਂਦੇ ਆ, ਬੰਬਲ ਪੂਸੇ ਖਾਂਦੇ ਆ, ਕਿਤੇ ਮਨ ਟਿਕਦਾ ਨਹੀਂ। ਬੰਬਲ ਪੂਸੇ ਖਾਣਾ ਮੈਂ ਪਟਕਣਾ, ਅਵਾਰਾ ਘੁੰਮਣਾ, ਕਿਤੇ ਮਨ ਦਾ ਟਕਾਅ ਬਣਨਾ ਹੀ ਨਹੀਂ। ਇਸ ਤਰ੍ਹਾਂ ਉਹ ਪਾਉਂਦੇ ਫਿਰਦੇ ਆ। ਅੰਬਲ ਪੂਸੇ ਖਾ ਰਹੇ ਆ, ਚਸ਼ੋ ਪੰਜ ਪੈ ਰਹਿੰਦੇ ਆ, ਸੰਸਾਂ 'ਚ ਡੁੱਬੇ ਰਹਿੰਦੇ ਆ। ਹਾਂਜੀ, ਉਹ ਫਿਰ 84 ਲੱਖ ਜੂਨਾਂ 'ਚ ਪਾਉਂਦੇ ਫਿਰਦੇ ਆ, ਕਿਤੇ ਟਿਕਾ ਨਹੀਂ ਵਜਦਾ, ਦਵੈਸ਼ ਭਾਵ ਲੱਗਣ ਕਰਕੇ। ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ 'ਚ ਹੁੰਦੇ, ਕਸੂਤ ਮਿਹਣੇ ਕੁਕਰਮਨ ਦਾ, ਪਚੰਦੇ ਮਿਹਣੇ ਖਾਪਣ ਦਾ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਗੁਰਮੁਖ ਜਿਹੜੇ ਗਾਡੀ ਰਾਹ 'ਚ ਲੰਘਦੇ, ਮਨ ਨੂੰ ਜਿਹੜੇ ਇਹਨਾਂ ਦੂਤਾਂ ਦੇ ਘੇਰਿਆਂ 'ਚ ਘੇਰੇ ਰਹਿੰਦੇ ਆ, ਦਵੈਸ ਤਾਂ ਮੈਂ ਮੇਰੀ 'ਚ ਲੱਗੇ ਰਹਿੰਦੇ, ਉਹ ਦੂਤਾਂ ਦੇ ਢਹਿ ਚੜ੍ਹ ਜਾਂਦੇ, ਅੰਬਲ ਪੂਸੇ ਲਾਉਂਦੇ, ਕਦੀ ਕਿਸੇ ਗੱਲ ਦੀ ਚਿੰਤਾ, ਕਦੀ ਕਿਸੇ ਗੱਲ ਦੀ, ਮਨ 'ਚ ਟਿਕਾ ਨਹੀਂ ਹੁੰਦਾ। ਜਿਹੜੇ ਗੁਰਮੁਖ ਆ, ਉਹ ਸੱਚੇ ਪਾਤਸ਼ਾਹ ਦਾ ਦੱਸਿਆ ਜਿਹੜਾ ਗੁਰਮੁਖ ਗਾਡੀ ਰਾਹ ਆ, ਉਹਤੇ ਚੱਲਦੇ, ਕੇਵਲ ਸ਼ੁੱਧ ਇੱਕੋ ਇੱਕ ਸਤਿਗੁਰੂ ਦੇ ਜਿਹੜੇ ਗੁਰਸਾਹਿਬ ਗੁਰਸਿੱਖ, ਉਹ ਇਸ ਰਾਸਤੇ 'ਤੇ ਚੱਲਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖ ਜਿਹੜੇ ਆ, ਉਹ ਗੁਰੂ ਦੇ ਦੱਸੇ ਹੋਏ ਗਾਡੀ ਰਾਹ 'ਤੇ, ਨੇਕ ਰਸਤੇ 'ਤੇ ਚੱਲਦੇ ਆ। ਸਾਧ ਸਮਝ ਮੇਰੇ ਚੱਲਣਾ, ਭੱਜ ਬੈਠਾ ਵਿਚੋਲ ਡਰਦੇ। ਭਾਈ ਸਾਹਿਬ ਕਹਿੰਦੇ ਜਿਹੜੇ ਸਾਧ ਸੰਗਤ 'ਚ ਆ ਕੇ ਮਿਲਦਾ ਆ, ਔਰ ਸਮੇਂ ਦੱਸੇ ਹੋਏ ਗੁਰਮੁਖ ਗਾਡੀ ਰਾਹ 'ਤੇ ਚੱਲਦੇ ਆ, ਇਹ ਜਿਹੜੇ ਪੰਜੇ ਚੋਰ ਸੀਗੇ, ਠੱਗ ਸੀਗੇ, ਕਾਮ ਕ੍ਰੋਧ ਅਹੰਕਾਰ ਬੇਸ਼ੇ ਵਿਕਾਰ, ਕਿਉਂਕਿ ਜਿਹੜੇ ਗੁਰਮੁਖ ਆ ਉਹ ਗੁਰਮੁਖ ਦੇ ਰਸਤੇ 'ਤੇ ਚੱਲਦੇ ਆ, ਇਹ ਜਿਹੜੇ ਪੰਜੇ ਵਿਕਾਰ ਆ ਉਹ ਸਾਧ ਸੰਗਤ ਦੇ ਹਾਂਜੀ ਡਰ ਤੋਂ ਫਿਰ ਦੂਰ ਭੱਜ ਜਾਂਦੇ ਆ, ਉਹ ਗੁਰਮੁਖਾਂ ਦੇ ਨੇੜੇ ਨਹੀਂ ਹੁੰਦੇ। ਭਾਈ ਸਾਹਿਬ ਕਹਿੰਦੇ ਆ ਕਿ ਉਹ ਸਾਧ ਸੰਗਤ 'ਚ ਰਲ ਕੇ ਚੱਲਦੇ ਆ, ਇਸੇ ਵਾਸਤੇ ਪੰਜੇ ਜਿਹੜੇ ਵਿਸ਼ੇ ਹਰਕਸ ਹੋ ਗਿਆ, ਚੋਰ ਠੱਗਣ ਵਾਲੇ ਆ, ਉਹ ਡਰ ਕੇ ਭਾਈ ਸਾਹਿਬ ਕਹਿੰਦੇ ਉਹਨਾਂ ਤੋਂ ਭੱਜ ਜਾਂਦੇ ਆ। ਸਾਧ ਸੰਗਤ ਨੂੰ ਚੱਲਣਾ, ਭੱਜ ਗਏ ਠੱਗ ਚੋਰ ਡਰਾਉਂਦੇ, ਇਹ ਠੱਗ ਅਤੇ ਚੋਰ ਜਿਹੜੇ ਡਰਦੇ ਭੱਜ ਜਾਂਦੇ ਆ। ਜਿਹੜੇ ਸਾਧ ਸੰਗਤ ਦੇ ਉੱਤੇ ਚੱਲਦੇ ਆ, ਗੁਰਮਤ ਅਸੂਲਾਂ ਚੱਲਦੇ ਆ, ਮਹਾਰਾਜ ਉਹਨਾਂ ਨੂੰ ਸੱਤਾ ਦਿੰਦੇ ਆ, ਰੱਖਿਆ ਕਰਦੇ ਆ। ਜਿਹੜੇ ਚੋਰ ਠੱਗਣ ਵਾਲੇ ਆ, ਡਰ ਕੇ ਭੱਜ ਜਾਂਦੇ ਆ। ਇਹ ਪੰਜੇ ਵਿਸ਼ੇ ਆ, ਹਰ ਸੋ ਇਹੀ ਚੋਰ ਆ ਅਤੇ ਠੱਗਣ ਵਾਲੇ, ਇਹ ਡਰ ਕੇ ਦੌੜ ਜਾਂਦੇ ਆ। ਲੈ ਲਾਹਾ ਨਿੱਜ ਕਾਰਨ ਹੁੰਦੇ। ਅੱਜ ਕੱਲ੍ਹ ਲਾਸ ਨੇ ਜਿਹੜੇ ਗੁਰਮੁਖ ਪਿਆਰੇ ਆ, ਉਹ ਮਨੁੱਖਿਆਂ ਦਾ ਲਾਹਾ ਲਾਭ ਲੈ ਕੇ ਸਵੈ ਸਰੂਪ ਵਿੱਚ ਨਿਵਾਸ ਕਰਦੇ ਆ, ਨਿਵ ਹੁੰਦੇ। ਫਿਰ ਉਹ ਜਿਹੜਾ ਸਾਹਿਬ ਸਵੈ ਸਰੂਪ, ਉਹਦਾ ਲਾਹਾ ਪਾ ਕੇ ਨਿੱਜ ਸਰੂਪ ਵਿੱਚ ਜਾ ਕੇ ਨਿਵ ਹੁੰਦੇ, ਮੈਨੂੰ ਟਿਕ ਜਾਂਦੇ ਆ, ਬਹਿ ਜਾਂਦੇ ਆ। ਇੱਕੀਵੀਂ ਪੌੜੀ ਆਖਰੀ ਹੈ, ਪੰਜਵੀਂ ਬਾਰ ਦੀ ਆਖਰੀ ਪੌੜੀ ਹੈ। ਬੇੜੀ ਚੜ ਲੰਘਾਇੰਦਾ ਬਾਲੇ ਪੂਰ ਮਾਨਸ ਮੋਹਨ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦਾਦੇ ਐਸੇ ਮਲਾਹ ਆ, ਪੂਰਾਂ ਦੇ ਪੂਰ ਸੰਸਾਰ ਸਫਰ ਪਾਰ ਕਰਦੇ ਆ। ਪੂਰਾਂ ਦਾ ਬੇੜੀ ਦੇ ਸਵਾਰਾਂ ਦਾ ਸਮੂਹ ਜਿਹੜਾ ਇਕੱਠ ਆ, ਉਹਨੂੰ ਪੂਰ ਕਹਿ ਦਿੰਦੇ ਆ। ਭਾਈ ਸਾਹਿਬ ਜੀ ਕਹਿੰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਇਹ ਨਾਮ ਰੂਪੀ ਬੇੜੀ 'ਤੇ ਚੜ੍ਹਾ ਕੇ, ਇੱਕ ਮਹਾਨਾ ਕੀ ਹੈ ਜਿਹੜਾ ਮਲਾਹ ਆ, ਬਹੁਤ ਮਨੁੱਖਾਂ ਦੇ ਪੂਰਾਂ ਅਤੇ ਪੂਰਾਂ ਨੂੰ ਨਦੀ ਜਾਂ ਦਰਿਆ ਤੋਂ ਪਾਰ ਕਰ ਦਿੰਦਾ। ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਹੈ ਇੱਕੋ ਹੀ ਹੈ, ਬੇਅੰਤ ਸੰਗਤਾਂ ਨੂੰ ਇਹ ਭਗਤੀ ਦੀ ਬੇੜੀ 'ਤੇ ਚੜ੍ਹਾ ਕੇ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਆ। ਮੋਹਾਣਾ ਮੈਨੇ ਮਲਾਹ, ਮਾਨਸ ਮੋਹਾਣਾ, ਬੇੜੀ ਚੜ੍ਹ ਲੰਘਾਏ ਦਾ, ਬੇੜੀ ਚੜ੍ਹ ਕੇ ਲੰਘਾਉਂਦੇ ਭਗਤੀ ਜਿਹੜੇ ਬਾਹਲੇ ਪੂਰ ਬਹੁਤੇ ਪੂਰਾਂ ਨੂੰ, ਮਾਨਸ ਮੋਹਾਣਾ ਹੈ ਸਤਿਗੁਰੂ ਜੀ, ਮੋਹਾਣਾ ਮੈਨੇ ਮਲਾਹ ਬਣ ਕੇ ਇਹਨਾਂ ਮਾਨਸਾਂ ਮਨੁੱਖਾਂ ਨੂੰ ਪਾਰ ਲਗਾ ਦਿੰਦੇ ਆ। ਮਾਨਸ ਮਨੀ ਮਨੁੱਖਾਂ ਨੂੰ ਮੁਹਾਣਾ ਮਲਾ ਬਣ ਕੇ ਪਾਰ ਲਗਾਉਂਦੇ। ਆਗੂ ਇੱਕ ਨਵਾਇੰਦਾ ਲਸਕਰ ਸੰਗ ਸਾਹ ਸੁਲਤਾਨਾ ਪਾਤਸ਼ਾਹਾਂ ਦੇ ਇੱਕ ਆਗੂ ਇੱਕ ਬਾਦਸ਼ਾਹ ਜਾਂ ਸੁਲਤਾਨ ਹੁੰਦਾ ਆ। ਉਹ ਸਾਰੇ ਮਾਮਲਿਆਂ ਮਸਲਿਆਂ 'ਚ ਪੂਰਾ ਨਿਭਦਾ ਜਾਂ ਨਿਭਾਉਂਦਾ ਆ। ਆਗੂ ਇੱਕ ਹੋਵੇ ਫਿਰ ਤਾਂ ਦਿਸ਼ਾ ਮਿਲਦੀ ਹੈ ਕਿ ਬਹੁਤੇ ਆਗੂ ਹਨ, ਕਿਹਦਾ ਬਚਨ ਮੰਨੇ ਕਿਹਦਾ ਨਾ ਮੰਨੇ ਉਹਨਾਂ ਦੀ ਰਾਏ ਨਹੀਂ ਚੱਲਦੀ। ਇਸ ਵਾਸਤੇ ਹਰ ਪਾਸੇ ਪਿਛਕਸ਼ ਦੇਖਣੀ ਪੈਂਦੀ। ਫਿਰ ਐ ਮਹਿਲੇ ਪਾਰੂ ਹੋਏ ਨੇ ਚਿੰਦ ਸਗਨ ਪ੍ਰਧਾਨਾ। ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਇੱਕੋ ਆਗੂ ਜਿਹੜਾ ਸੁਲਤਾਨਾਂ ਦੇ ਪਾਤਸ਼ਾਹਾਂ ਦੇ ਲਸ਼ਕਰਾਂ ਨੂੰ ਲਸ਼ਕਰਾਂ ਦੇ ਸੰਗ ਨੂੰ ਨਿਭਾ ਲੈਂਦਾ। ਫਿਰ ਐ ਮਹਿਲੇ ਪਾਹਰੂ ਹੋਏ ਨੇ ਚਿੰਦ ਸਗਨ ਪ੍ਰਧਾਨਾ। ਭਾਈ ਸਾਹਿਬ ਕਹਿੰਦੇ ਜਿਵੇਂ ਇੱਕ ਪਹਿਰਾ ਦੇਣ ਵਾਲਾ ਆ। ਫਿਰ ਐ ਮਹੱਲੇ ਪਾਹਰੂ, ਜਿਵੇਂ ਮਹੱਲੇ 'ਚ ਇੱਕ ਪਾਹਰੂ ਪਹਿਰੇਦਾਰ ਫਿਰਦਾ, ਹੋਏ ਨੇ ਚਿੰਦ ਸਗਨ ਪ੍ਰਧਾਨਾ। ਇਹ ਮਹੱਲੇ 'ਚ ਰਾਤ ਵੇਲੇ ਉਹ ਚੌਂਕੀ ਦਿੰਦਾ ਆ, ਅਤੇ ਜਿਹੜੇ ਪ੍ਰਧਾਨ ਲੋਕ ਅਮੀਰ ਲੋਕ ਆ ਉਹ ਚੋਰਾਂ ਤੋਂ ਫਿਰ ਨਿਸ਼ਚਿੰਤ ਹੋ ਕੇ ਸੌ ਜਾਂਦੇ ਆ। ਨਿਸ਼ਚਿੰਤ ਸਵਨ ਪ੍ਰਧਾਨ, ਪ੍ਰਧਾਨ ਲੋਕ ਜਿਹੜੇ ਆ ਅਮੀਰ ਲੋਕ ਨਿਸ਼ਚਿੰਤ ਸਵਨ ਨਿਸ਼ਚਿੰਤ ਹੋ ਕੇ ਸੌ ਜਾਂਦੇ ਆ, ਕਿਉਂਕਿ ਮਹੱਲੇ 'ਚ ਪਹਿਰੂ ਪਹਿਰੇਦਾਰ ਜਿਹੜਾ ਉਹ ਘੁੰਮ ਰਿਹਾ ਆ। ਪ੍ਰਧਾਨਾ ਸਰਪੰਚ ਜਾਂ ਅਮੀਰ ਐਸਾ ਵੀ ਕਿਹਾ ਨਵਾਹੇ ਹੁੰਦੇ ਮੈਨੇ ਭਜਾਉਂਦਾ ਹੈ ਮੁਹਾਣਾ ਮਲਾ ਪੂਰ ਮੈਨੇ ਜਿਹੜੇ ਸਾਥਾਂ ਦੇ ਸਾਥ। ਜਿਵੇਂ ਮਹੱਲੇ ਦੇ ਵਿੱਚ ਇੱਕ ਪਹਿਰੇਦਾਰ ਹੁੰਦਾ ਚੌਂਕੀਦਾਰ, ਬਾਕੀ ਜਿਹੜੇ ਮੁਖੀ ਆ ਪ੍ਰਧਾਨ ਜਾਂ ਅਮੀਰ ਗਰੀਬ ਆ ਸਾਰੇ ਨਿਸ਼ਚਿੰਤ ਹੋ ਕੇ ਆਰਾਮ ਕਰਦੇ ਆ, ਸੁਣਦੇ ਆ, ਸਭ ਨੂੰ ਮੈਨੂੰ ਸੁਣਦੇ ਆ। ਲਾੜਾ ਕੋ ਵਿਆਹੀਏ ਬਾਹਲੇ ਜਾਣੀ ਕਰਮੇ ਹੋਣ। ਭਾਈ ਕਹਿੰਦੇ ਜਿਹੜੇ ਬਰਾਤ ਚੜ੍ਹਦੀ ਹੈ ਅਤੇ ਲਾੜਾ ਇੱਕੋ ਹੀ ਹੁੰਦਾ ਜਿਹਦਾ ਵਿਆਹ ਹੁੰਦਾ, ਅਤੇ ਜਾਂਜੀ ਜਿਹੜੇ ਬਹੁਤ ਨਾਲ ਜਾਂਦੇ ਉਹ ਪੁਰਾਣੇ ਬਣ ਕੇ ਹੈਂ ਆਦਰ ਪਾਉਂਦੇ ਆ, ਉਹਨਾਂ ਦਾ ਵੀ ਲੋਕ ਸਤਿਕਾਰ ਕਰਦੇ ਆ ਕਿ ਸਾਡੇ ਪੁਰਾਣੇ ਦੇ ਨਾਲ ਆਏ ਆ। ਜਾਂਜੀ ਦਾ ਹੋਣਾ ਲਾੜਾ ਇੱਕ ਵਿਆਹੀ ਹੁੰਦਾ, ਇੱਕ ਲਾੜਾ ਵਿਆਹ ਨੂੰ ਜਾਂਦਾ, ਬਾਹਲੇ ਜਾਂਜੀ ਬਹੁਤੇ ਜਾਂਜੀ ਕਰਮੇ ਮਾਣਾ ਹਾਂਜੀ ਉਹ ਮਹਿਮਾਨ ਆਣ ਕੇ ਆਦਰ ਪਾਉਂਦੇ ਆ। ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ ਹਿੰਦੂ ਮੁਸਲਿਮ ਮੁਲਕ ਦੇ ਵਿੱਚ ਪਾਤਸ਼ਾਹ ਇੱਕੋ ਹੀ ਹੁੰਦਾ, ਹੋਰ ਜਿਹੜੀ ਪ੍ਰਜਾ ਚਾਹੇ ਹਿੰਦੂ ਹੈ ਜਾਂ ਮੁਸਲਮਾਨ ਕਈ ਮਜ਼ਹਬ ਧਰਮਾਂ ਨਾਲ ਤੁਲਕ ਰੱਖਦੀ ਹੈ। ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਗੁਰ ਸਭਨੀ ਹਨ। ਭਾਈ ਸਾਹਿਬ ਕਹਿੰਦੇ ਇਸ ਪ੍ਰਕਾਰ ਇੱਕੋ ਇੱਕ ਸਤਿਗੁਰ ਸੱਚੇ ਪਾਤਸ਼ਾਹ ਔਰ ਜਿਨ੍ਹਾਂ ਦੀ ਜਿਹੜੀ ਸਾਧ ਸੰਗਤ ਹੈ ਜਿੱਥੇ ਉਹ ਗੁਰਸਿੱਖ ਗੁਰੂ ਸ਼ਬਦ ਦੀ ਕਮਾਈ ਕਰਦੇ ਆ, ਕਥਾ ਕੀਰਤਨ ਸੁਣਦੇ ਆ, ਗੁਰੂ ਸ਼ਬਦਾਂ ਨੂੰ ਪ੍ਰਵਾਨਾ ਸਤਿਗੁਰੂ ਜੀ ਮਾਣ ਪੱਤਰ ਦੇ ਦਿੰਦੇ ਆ, ਜਿਹਦੇ ਜ਼ਰੀਏ ਉਹ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਆ। ਗੁਰੂ ਸ਼ਬਦਾਂ ਨਹੀਂ ਸੁਣਦੇ ਨੇ, ਪ੍ਰਵਾਨਾ ਟਿਕਟ ਦੇ ਦਿੰਦੇ ਆ, ਸਰਟੀਫਿਕੇਟ ਦੇ ਦਿੰਦੇ ਆ, ਪ੍ਰਮਾਣ ਪੱਤਰ ਦੇ ਦਿੰਦੇ ਆ, ਸਤਿਗੁਰ ਪਰਣਾ ਤੈਂ ਕਰਵਾਉਣਾ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਦਾ ਪਰਣ ਇਹਨਾਂ ਨੇ ਆਸਰਾ ਲੈਂਦੇ ਆ ਅਤੇ ਤਿੰਨ ਕੁਰਬਾਨਾਂ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ, ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਆ। ਜਿਵੇਂ ਦਿਸ਼ਟਾਂ ਨੇ ਜਿਵੇਂ ਲਾੜਾ ਇੱਕ ਵਿਆਹੀ ਆ ਪਰ ਉਹਦੇ ਇੱਕ ਵੀ ਖਾਤਰ ਬਹੁਤੇ ਜਿਹੜੇ ਜੰਜ ਦੇ ਪ੍ਰਾਹੁਣੇ ਅਤੇ ਹਕਈ ਦੇ ਆਦਰ ਪਾਉਂਦੇ। ਪਾਤਸ਼ਾਹ ਦੇਸ਼ ਇੱਕੋ ਹੀ ਹੁੰਦਾ, ਪੂਰੀ ਪ੍ਰਜਾ ਹਿੰਦੂ ਮੁਸਲਮਾਨ ਏਕਾ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਇਹ ਸਾਧ ਸੰਗਤ ਇੱਕ ਸਭਾ ਆ, ਗੁਰੂ ਜਿਹੜਾ ਗੁਰ ਸ਼ਬਦ ਦਾ ਪ੍ਰਵਾਨਾ ਦੇ ਕੇ ਸੰਸਾਰ ਤੋਂ ਪਾਰ ਕਰ ਦਿੰਦੇ ਆ। ਜਿਹਨੇ ਸਤਿਗੁਰੂ ਦਾ ਆਸਰਾ ਲਿਆ ਅਸੀਂ ਉਹਨੂੰ ਉਦੋਂ ਕੁਰਬਾਨ ਜਾਂਦੇ ਹਾਂ। ਭਾਈ ਸਾਹਿਬ ਕਹਿੰਦੇ ਇੱਕ ਆਗੂ ਜਿਹੜਾ ਹਜ਼ਾਰਾਂ ਲੱਖਾਂ ਬੇਅੰਤਾਂ ਨੂੰ ਸੰਭਾਲਦਾ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਦੁਨੀਆ ਦਾ ਆਧਾਰ ਕਰਦੇ, ਆਪ ਇਕੱਲੇ ਆ, ਦੂਜਿਆਂ ਬੇਅੰਤਾਂ ਦਾ ਆਧਾਰ ਕਰਦੇ, ਗੁਰਮੁਖ ਕੋਟ ਆਧਾਰ ਦਾ ਦੇ ਨਾਲ ਇੱਕ ਨੇ। ਪਰ ਜੇ ਆਗੂ ਕੱਚੇ ਆ ਤੇ ਫਿਰ ਕੌਣ ਆਧਾਰ ਕਰੇਗਾ। ਤੇ ਜਿਹੜਾ ਸਤਿਗੁਰੂ ਸੱਚਾ ਆ ਉਹਦਾ ਆਸਰਾ ਵੀ ਸੱਚਾ ਆ, ਜਿਹੜੇ ਉਹਦਾ ਆਸਰਾ ਲੈਂਦੇ ਆ ਉਹ ਸੱਚ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਸਾਹੀ ਮਾਰਨ ਕਿਹਾ ਕਚੜਿਆਂ ਤੋੜ ਕੂੰਡ ਸੱਜਣ ਸੰਤ ਪੱਕਿਆ ਉਹ ਜੋ ਬੰਦੇ ਵਿਛੜੇ ਮੁੜਨ ਜਾਣੀ ਛੋੜ। ਇਸ ਵਾਸਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀਆਂ ਪਵਿੱਤਰ ਬਾਰਾਂ ਜਿਹੜੀਆਂ ਗੁਰਮਤਿ ਭਰਪੂਰ ਵਿਚਾਰਾਂ ਹਨ ਅਤੇ ਪੰਜਵੀਂ ਜਿਹੜੀ ਵਾਰ ਆ ਇਹ ਵਿਚਾਰ ਪੂਰੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਤ ਸੰਗਤ ਜੀ, ਜਿਨ੍ਹਾਂ ਗੁਰਸਿੱਖਾਂ ਨੂੰ ਉੱਠਦਿਆਂ ਬਹਿੰਦਿਆਂ ਖਾਂਦਿਆਂ ਪਹਿਨਦਿਆਂ ਸਾਸ ਗਿਰਾਸ ਵਾਹਿਗੁਰੂ ਨਹੀਂ ਵਿਸਰਦਾ, ਸਤਿਗੁਰੂ ਜੀ ਕਹਿੰਦੇ ਨੇ ਉਹ ਗੁਰਸਿੱਖ ਪੂਰੇ ਪੁਰਖ ਹਨ, ਉਹ ਸਿਰਮੌਰ ਹਨ, ਉਹ ਪੂਰੇ ਪ੍ਰਧਾਨ ਹਨ ਗੁਰਸਿੱਖ। ਉਹਨਾਂ ਦਾ ਜਾਗਣਾ ਸੌਣਾ ਵਾਹਿਗੁਰੂ ਜੀ ਦੀ ਯਾਦ ਵਿੱਚ ਹੁੰਦਾ ਹੈ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਦੇ ਪ੍ਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ।

Why,

ਪਰਮ ਸਨਮਾਨ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਪ੍ਰਿੰਸ ਜਾਰਜ ਵਿਖੇ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਵੱਲੋਂ ਰੈਣ ਸਵਾਈ ਕੀਰਤਨ ਦਰਬਾਰ ਹੋ ਰਿਹਾ ਹੈ ਅਤੇ ਕੱਲ੍ਹ ਨੂੰ ਸ਼ਨੀਵਾਰ ਨੂੰ ਸ਼ਾਮ 5 ਵਜੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਇਸ ਸਥਾਨ 'ਤੇ ਅੰਮ੍ਰਿਤ ਸੰਚਾਰ ਹੋ ਰਿਹਾ। ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਤਿਆਰ ਕਰਕੇ ਸੰਗਤਾਂ ਨੂੰ ਛਕਾਉਣਗੇ, ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਖੰਡੇ ਪਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨਾ ਹੈ। ਉਹਨਾਂ ਨੂੰ ਬੇਨਤੀ ਹੈ ਕਿ ਤਕਰੀਬਨ 3:30-4 ਵਜੇ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਪ੍ਰਿੰਸ ਜਾਰਜ ਵਿਖੇ ਪਹੁੰਚਣ ਦੀ ਕਿਰਪਾ ਕਰਨੀ ਜੀ। ਇੱਕ ਵਾਰੀ ਫਿਰ ਬੇਨਤੀ ਹੈ, ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਪ੍ਰਿੰਸ ਜਾਰਜ ਵਿਖੇ ਕੱਲ੍ਹ ਨੂੰ ਰੈਣ ਸਵਾਈ ਕੀਰਤਨ ਦਰਬਾਰ ਹੋ ਰਿਹਾ ਹੈ ਅਤੇ ਸ਼ਾਮ 5 ਵਜੇ ਅੰਮ੍ਰਿਤ ਅਭਿਲਾਖੀਆਂ ਲਈ ਖੰਡੇ ਦੀ ਪੌਲ ਤਿਆਰ ਕੀਤੀ ਜਾਏਗੀ। ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਸੰਚਾਰ ਕਰਨਗੇ ਅਤੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਉਣਗੇ, ਖੰਡੇ ਦੀ ਪੌਲ ਦੇਣਗੇ। ਸੋ ਜਿਨ੍ਹਾਂ ਗੁਰਮੁਖ ਪ੍ਰੇਮੀਆਂ ਨੇ ਖੰਡੇ ਦੀ ਪੌਲ ਲੈ ਕੇ ਗੁਰੂ ਵਾਲੇ ਬਣਨਾ ਹੈ, ਅੰਮ੍ਰਿਤ ਛਕਣਾ ਹੈ, ਉਹ ਕੱਲ੍ਹ ਨੂੰ 3:30 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਪ੍ਰਿੰਸ ਜਾਰਜ ਵਿਖੇ ਪਹੁੰਚਣ ਦੀ ਕਿਰਪਾ ਕਰਿਓ ਜੀ। ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਪਹੁੰਚਣ ਦੀ ਕਿਰਪਾ ਕਰਨੀ। ਕਕਾਰ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਸੰਗਤਾਂ ਨੂੰ ਦਿੱਤੇ ਜਾਣਗੇ। ਸੋ ਜਿਨ੍ਹਾਂ ਨੇ ਵੀ ਖੰਡੇ ਦੀ ਪੌਲ ਛਕਣੀ ਹੈ ਉਹ ਕੱਲ੍ਹ ਨੂੰ ਤਿਆਰ ਹੋ ਕੇ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ 3:30 ਵਜੇ ਨੂੰ ਪ੍ਰਿੰਸ ਜਾਰਜ ਵਿਖੇ ਪਹੁੰਚਣ ਦੀ ਕਿਰਪਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਪਹਿਲਾ, ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਕੋਈ ਪੜ੍ਹਤਾ ਸਹਿਸ ਕਿਰਤਾ, ਕੋਈ ਪੜ੍ਹੈ ਪੁਰਾਣਾ, ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ। ਅਭੀ ਕਭੀ ਕਿਛੂ ਨਾ ਜਾਣਾ, ਤੇਰਾ ਏਕੋ ਨਾਮ ਪਛਾਨਾ। ਨਾ ਜਾਣਾ ਹਰੇਕ ਮੇਰੀ ਕਬ ਨੰਗਤੇ, ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ। ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਉ, ਕਬ ਹੂੰ ਜੀਅੜਾ ਉਬ ਚੜਤ ਹੈ, ਕਬ ਹੂੰ ਜਾਏ ਪਿਆਲੇ। ਲੋਭੀ ਜੀਅੜਾ ਤਿਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਮਰਨ ਲਿਖਾਈ ਮੰਡਲ ਮਹਿ ਆਈ, ਜੀਵਨ ਸਾ ਜੈ ਮਾਈ। ਏਕ ਚੱਲੇ ਹਮ ਦੇਖੈ ਸੁਆਮੀ, ਭਾਹੀ ਬੁਲੰਦੀ ਬੁਲੰਤੀ ਆਈ। ਨਾ ਕਿਸੀ ਕਾ ਮੀਤ, ਨਾ ਕਿਸੀ ਕਾ ਪਾਈ, ਨਾ ਕਿਸੇ ਬਾਪ ਨਾ ਮਾਈ। ਪ੍ਰਣਵਤ ਨਾਨਕ ਜੇ ਤੂੰ ਦੇਵੈ, ਅੰਤੇ ਹੋਏ ਸਖਾਈ। ਰਾਮ ਕਲੀ ਮਹੱਲਾ ਪਹਿਲਾ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਜੀਵਨ ਤਲਬ ਨਿਵਾਰ ਸੁਆਮੀ, ਅੰਧਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਆਮੀ ਰਾਉ। ਜਹਿ ਪੀਤਰ ਘਟ ਪੀਤਰ ਬਸਿਆ, ਬਾਹਰ ਕਾਹੇ ਨਾਹੀ। ਤਿਨਕੀ ਸਾਰ ਕਰੀ ਨਿਤ ਸਾਹਿਬੂ, ਸਦਾ ਚਿੰਤ ਮਨ ਮਾਹੀ। ਆਪੇ ਨੇੜੈ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ। ਸਤਿਗੁਰ ਮਿਲੈ ਅੰਧੇਰਾ ਜਾਏ, ਜਹ ਦੇਖਾਂ ਤੈ ਰਹਿਆ ਸਮਾਏ। ਅੰਤਰ ਸਹਿਸਾ ਬਾਹਰ ਮਾਇਆ, ਨੈਣੀ ਲਾਗ ਸੁਬਾਣੀ। ਪ੍ਰਣਵਤ ਨਾਨਕ ਦਾਸਨ ਦਾਸਾ, ਪ੍ਰਤਾਪਹਿੰਗਾ ਪ੍ਰਾਣੀ। ਰਾਮ ਕਲੀ ਮਹੱਲਾ ਪਹਿਲਾ। ਜਿਤ ਦਰ ਵਸੈ ਕਵਨ ਦਰ ਕਹੀ ਆਏ, ਦਰਾ ਭੀਤਰ ਦਰ ਕਵਨ ਲਹੈ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਈ ਕਹੈ। ਕਿਨ ਬਿਦ ਸਾਗਰ ਤਰੀਐ, ਜੀਵ ਧਿਆਨ ਹੈ ਮਰੀਆ ਰਾਉ। ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸਾ ਅੰਦੇਸਾ ਦੋਏ ਪਟ ਜੜੇ। ਮਾਇਆ ਜਲ ਖਾਈ ਪਾਣੀ ਘਰ ਬਾਂਧਿਆ, ਸਤ ਕੈ ਆਸਣ ਪੁਰਖ ਰਹੇ। ਕਿੰਤੈ ਨਾਮਾ ਅੰਤ ਨ ਜਾਣਿਆ, ਤੁਮ ਸਰ ਨਾਹੀਂ ਅਵਰ ਹਰੀ। ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੇ ਆਪ ਕਰੇ। ਜਬ ਆਸਾ ਦੇਸਾ ਤਬ ਹੀ ਕਿਉਂ ਕਾਰ, ਏਕ ਕਹੇ ਆਸਾ ਪੀਤਰ ਰਹੇ ਨਿਰਾਸਾ, ਤਉ ਨਾਨਕ ਏਕ ਮਿਲੈ। ਇਨ ਬਿਦ ਸਾਗਰ ਤਰੀਐ, ਜੀਵ ਧਿਆਉ ਮਰੀਐ ਰਹਾਉ। ਦੂਜਾ ਰਾਮ ਕਲੀ ਮਹੱਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੀ, ਸਿੰਘੀ ਵਾਜੈ ਲੋਕ ਸੁਣੈ। ਪੱਤ ਝੋਲੀ ਮੰਗਣ ਕੈ ਤਾਈ, ਭੀਖਿਆ ਨਾਮ ਪੜੇ। ਬਾਬਾ ਗੋਰਖ ਜਾਗੈ, ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ ਰਾਉ। ਪਾਣੀ ਪ੍ਰਾਣ ਭਵਨ ਬੰਦ ਰਾਖੇ, ਚੰਦ ਸੂਰਜ ਮੁਖ ਦੀਏ। ਮਰਨ ਜੀਵਨ ਕਉ ਧਰਤੀ ਦੀਨੀ, ਏਤੇ ਗੁਣ ਵਿਸਰੇ। ਸਿੱਧ ਸਾਧਕ ਅਰ ਜੋਗੀ ਜੰਗਮ, ਪੀਰ ਪੁਰਸ਼ ਬਹੁ ਤੇਰੇ। ਜੇ ਤਿੰਨ ਮਿਲਾਂ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ। ਕਾਗਦ ਲੂਣ ਰਹੇ ਕ੍ਰਿਤ ਸੰਗੇ, ਪਾਣੀ ਕਮਲ ਰਹੇ। ਐਸੇ ਭਗਤ ਮਿਲੈ ਜਨ ਨਾਨਕ, ਤਿੰਨ ਜਮ ਕਿਆ ਕਰੇ। ਰਾਮ ਕਲੀ ਮਹੱਲਾ ਪਹਿਲਾ। ਸੁਣ ਮਾ ਚੰਦਰਾ ਨਾਨਕ ਬੋਲੇ, ਵਸਗਤ ਪੰਚ ਘਰੇ ਨਹਿ ਡੋਲੇ। ਐਸੀ ਜੁਗਤ ਜੋਗ ਕਉ ਪਾਲੇ, ਆਪ ਤਰੇ ਸਗਲੇ ਕੁਲ ਤਾਰੀ। ਸੋਆ ਤੂਤ ਐਸੀ ਮਤ ਪਾਵੇ, ਅਹਿਨਸ ਸੁਨ ਸਮਾਧ ਸਮਾਵੇ ਰਹਾਉ। ਭਿਖਿਆ ਭਾਈ ਭਗਤ ਪੈ ਚੱਲੈ, ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੈ। ਧਿਆਨ ਰੂਪ ਹੋਏ ਆਸਣ ਪਾਵੇ, ਸੱਚ ਨਾਮ ਤਾੜੀ ਚਿਤ ਲਾਵੇ। ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਾ ਚੰਦਰਾ ਔਦੂ ਨਿਸ਼ਾਣੀ। ਆਸਾ ਮਾਹਿਨ ਰਾਸ ਬਲਾਈ, ਨਿਚੋ ਨਾਨਕ ਕਰਤੇ ਪਾਏ। ਪ੍ਰਣਵਤ ਨਾਨਕ ਅਗਮ ਸੁਣਾਏ, ਗੁਰ ਚੇਲੇ ਕੀ ਸੰਦ ਮਿਲਾਏ। ਦੀਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ। ਰਾਮ ਕਲੀ ਮਹੱਲਾ ਪਹਿਲਾ।
हम डोलत बेड़ी पाप परी है, पवन लगे मत जाई, मां सनमुख सिद पेटन कौ आई, ने चौदे वड्याई, गुरतार तारण हारिया, देह भगत पूर्ण अविनाशी, हों तुझ कौ बलिहारिया रहाऊ, सिद्ध साधक जोगी अर जंगम, एक सिद्ध जिनी ध्याया, परसत पैर सिजत ते स्वामी, अखर जिन कौ आया, जप तप संजम कर्म न जाना, नाम जपी प्रभ तेरा, गुर परमेश्वर नानक भेटे, साचा शब्द नबेरा, राम कली महला पहला, सुरती सुरत रलाइया एत, तन कर तुलहा लंघ जेत, अंतर पाहित सह तू राख, एहन सदीवा बलय अथक, ऐसा दीवा नीर तराई, जित दीवै सब सो जी पाई राऊ, हछी मिटी सो जी होए, ताका किया मन सोए, करनी ते कर चको ढाल, ऐथै उथै निभी नाल, आपी नदर करी जा सोए, गुरमुख बिरला बूझै कोए, तित घट दीवा ने चल होए, पानी मरै ना बुझाया जाए, ऐसा दीवा नीर तराए, डोलै वाउ न वड्डा होए, जापै जौं सिंघा सुन लोए, खत्री ब्राह्मण सूद के वैस, निरत न पाइए गुणी सहंस, ऐसा दीवा बाले कोए, नानक सो पारंगत होए, राम कली महला पहला, तुद नो निवण मनन तेरा नाऊ, साच पेट बैसण कौ थाऊ, सत संतोख होवै अरदास, ता सुण सद बहले पास, नानक बिरथा कोए न होए, ऐसी दरगा साचा सोए रहाऊ, प्राप्त पोता कर्म कमाऊ, तू देवै मंगत जन जाचाऊ, भांडै भाउ पवै चित आई, तुरतै छोड़ी कीमत पाए, जिन किछ किया सो किछ करै, अपनी कीमत आपे तरै, गुरमुख प्रगट हुआ हर राय, ना को आवै ना को जाए, लोक तिकार कहे मंगत जन, मांगत मान न पाया, सह किया गल्लां दरकियां बातां, तै तां कहण कहाया, राम कली महला पहला, सागर मैं बूंद बूंद मैं सागर, कवन बुझै बिद जाणै, उत पुज चलत आप कर चीनै, आपे तत पछाणै, ऐसा ज्ञान विचारै कोई, तिसते मुक्त परमगत होई राऊ, जिन मह रैन रैन मह दिनियर, उसन सीत बिद सोई, ताकि गत मित अबर न जाणै, गुरबिन समझ न होई, पुरख मह नार नार मह पुरखा, बूझो ब्रह्म ज्ञानी, तुन मह ध्यान ध्यान मह जानिया, गुरमुख कथ कहानी, मन मह जोत जोत मह मनुआ, पंच मिले गुर पाई, नानक तिन कै सद बलहारी, जिन एक शब्द लिबलाई, राम कली महला पहला, जा हर प्रभ कृपा तारी, ताहो मैं बिचों मारी, सो सेवक राम प्यारी, जो गौर शब्दी बिचारी, सो हर जन हर प्रभ पावै, अहनस भगत करे दिन राती, लाज छोड़ हर के गुण गावै राऊ, तुन वाजे अनहद कोरा, मन मान्या हर रस मोरा, गुर पूरै सच समाया, गुर आद पुरख हर पाया, सब नाद बेद गुर बाणी, मन राता सारिंग पाणी, तह तीर्थ वर्त तप सारी, गुर मिलिया हर निस्तारी, जय आप गया पौ भागा, गुर चरणी सेव कलागा, गुर सतगुर परम चुकाया, कहो नानक शब्द मिलाया, राम कली महला पहला, छादन भोजन मांगत मपा गए, खुदिया दुष्ट जल दुख आ गए, गुरमत नहीं लीनी दुरमत पत कोई, गुरमत भगत पावै जन कोई, जोगी जोगत सहज कर वासै, एक दृष्ट को कर देखिया, भीख्या पाए शब्द द्रपतास राऊ, पंच बैल गड्डियां देह तारी, राम कला निभ है पत सारी, तर टूटी गाडो सिर पार, लकरी बिखर जरी मंझ पार, गुर का शब्द विचार, जोगी दुख सुख सम करना सोग बयोगी, भुगत नाम गुर शब्द विचारी, अस्त्र कंध जपै निरंकारी, सहज जगोटा बंधन ते छूटा, काम क्रोध गुर शब्दी लूटा, मन मह मुंदरा हर गुर शरणा, नानक राम भगत जन तरणा,
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹੇ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਗੁਰ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ ਜੁਗ ਚਾਰੀ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰਾਉ ਤ੍ਰੇਤਾ ਇੱਕ ਕਲ ਕਿੰਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋ ਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਏ ਪਰਮ ਪੁਲਾਨੇ ਜਾਣੈ ਸੋਏ ਦੁਆਪਰ ਧਰਮ ਦੋਏ ਪੈਰ ਰਖਾਈ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਈ ਕਲਯੁਗ ਧਰਮ ਕਲਾਏ ਕਰਹਾਈ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੈ ਨਾਮ ਉਧਾਰ ਸਭ ਯੁਗ ਮਹਿ ਸਾਚਾ ਏਕੋ ਸੋਈ ਸਭ ਮਹਿ ਸੱਚ ਉਹ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਬਖਾਣੈ ਕੋਈ ਸਭ ਯੁਗ ਮਹਿ ਨਾਮ ਉੱਤਮ ਹੋਈ ਗੁਰਮੁਖ ਬਿਰਲਾ ਬੂਝੈ ਕੋਈ ਹਰ ਨਾਮ ਧਿਆਈ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮੇ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੈ ਵਡਭਾਗੀ ਤਾਂ ਹਰ ਹਰ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੈ ਲਿਵ ਲਾਗੈ ਗੁਰਮਤ ਹਰ ਹਰ ਨਾਮ ਸਮਾਣੀ ਰਾਉ ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੈ ਵੱਡ ਮਸਤਕ ਤਿੰਨ ਗੁਰਮਤ ਕੱਢ ਕੱਢ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ ਭਾਗਹੀਣ ਮਨਮੁਖ ਨਹੀਂ ਲੀਆ ਤ੍ਰਿਣ ਓਲੈ ਲਾਖ ਛਪਾਇਆ ਮਸਤਕ ਭਾਗ ਹੋਵੈ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਧਨ ਧਨ ਗੁਰਮਤ ਹਰ ਪਾਈ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਪਇਆ ਆਨੰਦਾ ਹਰ ਨੀਕੀ ਕਥਾ ਸੁਣਾਈ ਦੁਰਮਤ ਮੈਲ ਗਈ ਸਭ ਨਿਕਲ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਣੈ ਕਹੇ ਸੋ ਮੁਕਤਾਉ ਰਾਮ ਜਪਤ ਸੁਹਾਇ ਰਾਉ ਜੇ ਵਡਭਾਗ ਹੋਵੈ ਮੁਖ ਮਸਤਕ ਹਾਰ ਰਾਮ ਜਨਾ ਭੇਟਾਏ ਦਰਸ਼ਨ ਸੰਤ ਦੇਹੇ ਕਰ ਕਿਰਪਾ ਸਭ ਦਾਲਦ ਦੁੱਖ ਲੈ ਜਾਏ ਹਰ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨਾ ਸਿਖਾਏ ਜਿਉਂ ਜਿਉਂ ਰਾਮ ਕਹੇ ਜਨ ਊਚੇ ਨਾਰ ਨਿੰਦਕ ਡਸ ਲਗਾਏ ਤ੍ਰਿਗ ਤ੍ਰਿਗ ਤਾਂ ਨਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਿਖਾਏ ਸੇ ਹਰ ਕੇ ਚੋਰ ਵੇ ਮੁਖ ਮੂੰਹ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਨਾ ਦਇਆ ਦਇਆ ਕਰ ਰਾਖੋ ਹਰ ਜੀਓ ਹਮ ਦੀਨ ਤੇਰੀ ਸਰਨਾਈ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੀ ਜਨ ਨਾਨਕ ਬਖਸ਼ ਮਲਾਈ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਨ ਉਪਰ ਹੱਥ ਬਤਾਵੇ ਗੁਰਮੁਖ ਸਾਧ ਸਹੀ ਪ੍ਰਭ ਭਾਈ ਕਰ ਕਿਰਪਾ ਆਪ ਮਿਲਾਵੇ ਰਾਮ ਮੋਹ ਕਉ ਹਰ ਜਨ ਮੇਲ ਪਨ ਪਾਵੇ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਾਉ ਹਰ ਕੇ ਲੋਗ ਰਾਮ ਜਨ ਉਤਮ ਮਿਲ ਉਤਮ ਪਦਵੀ ਪਾਵੇ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵਕ ਜਾਨ ਸੇਵੈ ਸੇਵਡ ਭਾਗੀ ਰਦ ਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰਹਿ ਬਹੁ ਬਾਤਾ ਕੂੜ ਬੋਲ ਕੂੜੋ ਫਲ ਪਾਵੇ ਮੋਹ ਕਉ ਧਾਰ ਕਿਰਪਾ ਜਗ ਜੀਵਨ ਦਾਤੀ ਹਰ ਸੰਤ ਭਗੀ ਲੇ ਪਾਵੇ ਹਉ ਕਾਟੋ ਕਾਟ ਬਾਢ ਸਿਰ ਰਾਖੋ ਜਿਤ ਨਾਨਕ ਸੰਤ ਚੜ ਆਵੇ ਰਾਮ ਕਲੀ ਮਹੱਲਾ ਚੌਥਾ ਜੇ ਵਡਭਾਗ ਹੋਵੈ ਵਡ ਮੇਰੇ ਜਨ ਮਿਲਦਿਆਂ ਟਿਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤ ਨਵਾਈਐ ਰਾਮ ਮੋਹ ਕਉ ਹਰ ਜਨ ਕਾਰੈ ਲਾਈਐ ਹਉ ਪਾਣੀ ਪੱਖਾਂ ਪੀਸੋ ਸੰਤ ਆ ਗਏ ਪੱਗ ਮਲ ਮਲ ਧੂਰ ਮੁਖ ਲਾਈਐ ਰਾਉ ਹਰ ਜਨ ਵੱਡੇ ਵੱਡੇ ਵੱਡੇ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੇਵੜ ਅਵਰ ਨਾ ਕੋਈ ਮਿਲ ਸਤਿਗੁਰ ਪੁਰਖ ਤੇ ਆਈਐ ਸਤਿਗੁਰ ਸ਼ਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜਿਉਂ ਬਗਲ ਸਮਾਧ ਲਗਾਈਐ
ਬਗਲਾ ਕਾਗ ਨੀਚ ਕੀ ਸੰਗਤ ਜਾ ਏਕ ਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੂ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲੱਗਾਂ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨ ਅਬਰ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਾਉ ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ ਧਨ ਧਨ ਵਡ ਭਾਗ ਗੁਰ ਸ਼ਰਣੀ ਆਈ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੂਜੈ ਬੂਜੈ ਮਾਨ ਹਰ ਜਪ ਜਪੁੰਜ ਪਾਇਆ ਨਾਮਹੀਣ ਫਿਰ ਐਸੇ ਨ ਕੱਟੇ ਤਿੰਨ ਕਸ ਕਸ ਨੱਕ ਵਢਾਇਆ ਮੋਹ ਕਉ ਜਗ ਜੀਵਨ ਜੀ ਵਾਲ ਲੈ ਸੁਆਮੀ ਹਿਰਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡਾ ਵੱਡਾ ਵੱਡ ਪੁਰਖ ਹੈ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਜੀ ਦਾਨ ਗੁਰ ਪੂਰੈ ਦੀਆ ਹਰ ਅੰਮ੍ਰਿਤ ਨਾਮ ਹਮ ਸੁਮਾਰੇ ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ ਧਨ ਧਨ ਵੱਡ ਭਾਗ ਹਮਾਰੇ ਰਾਉ ਕੋਟ ਕੋਟ ਤੇ ਤੀਸ ਧਿਆਵੈ ਤਾਂ ਕਾ ਅੰਤ ਨ ਪਾਵੈ ਪਾਰੀ ਹਿਰਦੈ ਕਾਮ ਕਾਮਨੀ ਮੰਗੈ ਹਿਰਦ ਮੰਗੈ ਹਾਥ ਪਸਾਰੀ ਹਰ ਜਸ ਜਪ ਜਪ ਵੱਡਾ ਵਡੇਰਾ ਗੁਰ ਰਾਖੋ ਉਰ ਤਾਰੇ ਜੇ ਵਡ ਪਾਗ ਹੋਵੈ ਤਾਂ ਜਪੀਐ ਹਰ ਭੌਜਲ ਪਾਰ ਉਤਾਰੇ ਹਰ ਜਨੋ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੀ ਨਾਨਕ ਪਿਤਾ ਮਾਤਾ ਹੈ ਹਰ ਪ੍ਰਭੂ ਹਮ ਬਾਰਕ ਹਰ ਪ੍ਰਤ ਪਾਰੇ।

ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਧਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਧਾਰ ਤੇਰਾ ਕਿਹਾ ਸੂ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰਿਸ਼ਮ ਕਹੀਆ ਹੈ ਕੇਤੇ ਤੇਰੇ ਗਾਵਣਹਾਰੇ ਗਾਵਨ ਤੁਦਨੋ ਪਵਨ ਬਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣ ਨੋ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਨਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਸ਼ ਪਿਆਲੇ

ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾਰੂ ਕਰ ਕਾਰੂ ਰੱਖੇ ਤੇਰੇ ਤਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ।

ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਹਾਈਆਂ।

ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਭੂਖ।

ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਈ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਈ, ਨਾ ਕੋਹਾ ਨਾ ਕੋਈ। ਜੀਵੜ ਆਪ ਤੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ।

ਅਹੀਮ ਅਨੁਭਵ ਕਰਿਆ। ਊਡੇ ਊੜਿਆ ਵੈਸੈ ਕੋਸਾਂ, ਤਿਸ ਬਾਛੈ ਬਜਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਜੁਗਾਵੈ, ਮਨ ਮਹਿ ਸਿਮਰਨ ਕਰਿਆ।

ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤੂੰ ਕਰਤਾ ਸਜਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ ਕੋਈ ਨਾ ਜਾਣੈ ਕੁਮਰਾ ਅੰਤ ਉੱਚੇ।

ਸਹਾਇਆ

ਸਿੱਖੀ ਕੇਸਾ ਸਮਾਸਾ ਸਿੰਘ ਭਾਈ ਜੀ ਨੇ ਪੰਜਾਬ ਸਰਕਾਰ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਤੀਆਂ ਝੰਡੇ ਬਿੰਦੇ ਬਿੰਦੇ ਵਰਤਾਲੇ ਕਰਨ ਭਜਾਕਾਰ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮੰਨੀਵਾ ਮਤ ਜੀ ਮਤ ਦਾ ਰਾਖਾ ਵਾਹਿਗੁਰੂ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਮੁਕਤ ਵੀ ਹੈ ਜਮਾਨਾ ਦੇ ਮਾਨ ਦੇ ਤੁਹਾਡੇ ਦਾਨ ਸੱਚੇ ਕਿਸਾਨ ਜੀ ਧੰਨ ਧੰਨ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਜਿਹੜੇ ਗੁਰੂ ਨੇ ਪਾਵਨ ਚਰਨਾਂ ਦੀ ਕਿਰਪਾ ਬੇਨਤੀ ਹੈ ਮਹਾਨ ਕਿਰਪਾ ਹੋਏ ਮਹਾਨ ਕਿਰਪਾ ਸਦਕਾ ਜਿੰਦਰ ਕੁਮਾਰ ਜੀ ਦੇ ਹੁਕਮ ਦੇ ਸਦਕਾ ਜੀ ਹੋਏ ਆ ਅਮਰ ਜੀਵਨ ਤੋਂ ਲੈ ਕੇ ਆ ਸੀ ਤਾਂ ਆਪ ਜੀ ਦੀ ਬਾਣੀ ਬਣੀ ਗਈ ਹੈ ਅੱਗੇ ਤੋਂ ਸਮਾਗਮ ਆਪਣੀ ਸਰਗਾਣੀ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਆਪਣੇ ਚਰਨਾਂ ਦੇ ਰੂਪ ਵਿੱਚ ਰੱਖਣਾ ਆਪਣਾ ਆਪਣੀ ਜਨਮਾਂ ਨੂੰ ਸੁਖਦਾ ਦੇਖ ਕਰਨਾ ਪਾਕਿਸਤਾਨੀ ਹਾਜ਼ਰੀ ਪ੍ਰਵਾਨ ਕਰਨ ਲਈ ਸਭਨਾਂ ਦੇ ਮੌਕੇ ਤੇ ਭਾਵਨਾ ਦਾ ਗੁਰਮਤ ਅਨੁਸਾਰ ਪੂਰੀਆਂ ਕਰਕੇ ਚਰਨਾਂ ਦੇ ਰੂਪ ਰੱਖਣਾ ਜੀ ਬਾਣੀ ਬੜੀ ਹੀ ਸਤਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਦਾਸਰਿਆਂ ਨੇ ਸੰਗਤਾਂ ਦੇ ਅੱਗੇ ਦੇ ਦਿਖਾਉਣ ਦੀ ਕਿਰਪਾ ਕਰਨੀ ਸਹੀ ਪਿਆਰੇ ਮਿੱਤਰਾਂ ਨੇ ਜਿਹਨਾਂ ਮਿਲਿਆ ਹੋਵੇ ਤਾਂ ਨਾਮ ਦੇ ਤਾਲੇ ਨਾਮ ਕਰਾਮ ਚੜ੍ਹਦੀ ਕਲਾ ਤੇਰੇ ਭਾਣੇ ਜਵਾਬ ਦਾ ਬੁਲਾਇਆ ਗੁਰਾ ਗਿਆ ਸਹੀ ਅਕਾਲ ਕੀ ਨਵੇਂ ਚਲਾਇਓ ਸੰਤ ਸਿੱਖਣਾਏ ਗੁਰੂ ਮਾਨਵ ਗੁਰੂ ਗ੍ਰੰਥ ਜੀ ਮਾਨਿਆਓ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ ਕੁਮਾਰ ਬਚੇ ਸਭ ਵਾਹਿਗੁਰੂ ਨਾਮ ਜਹਾਜ

present.

जन नानक सुख कर आया। वाहिगुरु जी का खालसा, वाहिगुरु जी की फतेह। सतनाम श्री वाहिगुरु जी। सोहिलारा गुरु जी की महला पहला। एक ओंकार सतगुर प्रसाद, जय कार कीर्ताखी है, करते का हुई विचारू। तित कर गावो सोहिला, सिवरेओ सजनहार। तुम गाव हो मेरे निरपो का सोहिला, हो वारी जत सोहिला है, सदा सुख हो राऊ। नित नित जीड़े संभाली, अनुम देख का देवनहार। तेरा दान कीमत ना पवे, किस दाते कबन सुमारू। संबत सहा लिखया, मिलकर पावो तेल। देव सजन सीसड़िया, जो वै सब समेल। ਘਰ ਘਰ ਇਹੋ ਪਹੁੰਚਾਲ, ਸਦੇ ਨਤ ਭਵਨ। ਸਦਨ ਹਾਰਾ ਸਿਮਰੀਐ ਨਾਨਕ, ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸਨ ਏਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਬਡਾਈ ਤੋਏ ਰਹਾਓ। ਵਿਸ਼ਵ ਜਸਿਆਂ ਕੜੀਆਂ ਪਹਿਰਾਂ, ਥਿਤੀ ਵਾਰੀ ਮਾਹ ਹੋਗਾ। ਸੂਰਜੇ ਕੋਲ ਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮਨੋ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਫੇਰੀ ਰਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ। ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨਾ। ਸਹਿਸ ਤਵ ਗਾਂਧੇ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਇਸ ਦਾ ਚਰਨ ਸਭ ਮੈਂ ਚਰਨ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਪਾਵੈ ਸੋ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਨ ਮੋਹੇ ਆਹੀ ਪਿਆ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ, ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵਾਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵਡਾਹੇ, ਕਰ ਡੰਡਾਓਤ ਪੁਨ ਵਡਾਹੇ ਰਹਾਓ। ਸਾਕਤ ਹਰ ਰਸ ਸਾਧ ਨ ਜਾਣਿਆ, ਤਰ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲਹੇ, ਚੁਬੈ ਦੁਖ ਪਾਵਹੇ, ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਾਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋ ਵਖੰਡ ਬਹਿ ਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਏਹੀ ਸੁਖ ਮੰਡਾਹੇ। ਰਾ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਈਹਾਂ ਖਾੜ ਚਲੋ ਹਰਲਾ, ਆਗੈ ਬਸਨ ਸੁਹੇਲਾ। ਆਉਦ ਕਟੈ ਦਿਨ ਸਰਹਿਣਾਰੇ, ਮਨ ਗੁਰਮਿਲ ਕਾਲ ਸੁਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਈ ਪਿਆ ਵੈ ਰਾਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜ, ਹੋ ਹਰ ਗੁਰ ਦੇ ਮਨੈ ਵਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਆ ਗਏ ਹਰਿਦਾਸ ਨਾਮ।

ਮਹਾਨ ਕਿਰਪਾ ਹੋਈ ਮਹਾਨ ਕਿਰਪਾ ਹੋਈ ਸਾਰੇ ਜੀ ਦਾ ਸੇਵਾ ਹੋਈ ਸੇਵਾ ਕਰਨ ਵਾਲੇ ਜਾਤ ਹੋਏ ਜੀ ਸੇਵਾ ਹੋਏ ਹਮਨ ਕਰਨ ਵਾਲੇ ਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਓਮਕਾਰ ਸਤਨਾਮ ਕਰਤਾ ਪੁਰਖ

साधो यह जन्म तुम्हारे लिखे कह रविदास आस लग जीऊं।

भया प्रणवत नानक तिन की शरणा जिन तू नाही विसरिया। जागदी जोत धन धन धन श्री गुरु ग्रंथ साहिब जी की पावन हजूरी अंदर देश अते विदेशों विच हाजरी भर रही सात संगत जीओ गुरु पातशाह की बख्शे हुई फतेह गजाओ। वाहिगुरु जी का खालसा वाहिगुरु जी की फतेह। गुरु पातशाह की कृपा का सदका उन्हां वालों दिते हुए मार्गदर्शन से चलदियां, क्योंकि गुरु अमरदास जी ने एक बड़ा स्पष्ट निर्णय लिया, आख्या सतगुरु नूं सब को वेखदा जेता जगत संसार, जिठे मुकत न होवे जिचर शब्द न करे विचार। इसलिए ए उद्यम उपराला शुरू किया गया कि जेड़िया नितनेम दियां बाणियां हर गुरु सिख नूं निता प्रति पढ़न की आग्या है, हुक्म है, कम अज कम उन्हां दे उचारण उन्हां दे विश्राम ते अर्थां दी सोझी आ जाए। ये भी मैं समझदा हाँ कि एक बारी इस यतन नाल पूरी कामयाबी नहीं हो सकती, क्योंकि संगत विच हर अवस्था दे शरीर बैठे ने, कईयों ने जिहड़े बाणी नाल चिरां तो जुड़े हुए ने, कईयों ने जिन्हां ने बाणी कदे कदाई पढ़ी या सुनी है, ते कई वो भी हैगे ने जिन्हां ने बाणी कदे पढ़ी नहीं। तो इस तरह तिना ही अवस्थावां दे गुरसिखां नूं नाल लैके तुरन दा यतन करना है, ते समा बड़ा सीमित है, इसलिए नूं बहुता खोलिया भी नहीं जा सकता। तो अज दी जो पौड़ी है जिसका पाठ आप जी ने श्रवण कर लिया, उस विच गुरु अमरदास पातशाह ने निर्णय किया, सतगुरु बिना होर कच्ची है बाणी। हुण अर्थां दी ते कोई लोड़ नहीं, तुसी सारे समझ गए भाई सच्चे गुरु दे पावन मुखारविंद तो उचरी हुई बाणी तो बिना जो बाणी है वो कच्ची। मैं रात भर सोचता रहा भी इसका निर्णय पंथ कदों करे। मैं किसे संपर्दा किसे महापुरख के खिलाफ या हक विच नहीं, मैं तो गुरु के उपदेश नूं मुख रख के बेनती करना कि जेड़े महापुरख अपने कोलों धारणा ला के पढ़ते ने कि उन्होंने ये पौड़ी कदे नहीं पढ़ी, इस पौड़ी का पाठ तो उन्होंने किया होगा, पर इसके बावजूद सच्ची बाणी दियां धारणा छड़ के असी जदों कच्ची बाणी दियां धारणा बनाने हाँ तो साधारण तो साधारण सिख जिहड़ा उहदे मन विच भी प्रश्न पैदा होंदे ने, पढ़ की रहे ने कर की रहे। इसलिए मैं बड़ी निम्रता दे नाल उन्हां सारियां संप्रदावां ते महापुरखां नूं बेनती करदा, मैं कोई आर्डर करन वाला नहीं ना कोई नुक्स कढ़न वाला, मैं ते बेनती करदा भाई देखो गुरु अमरदास जी का फरमान मैनूं याद है, साढ़े जदों अमृत वेले प्रभात फेरी हुंदी गुरपुरबां बच्चियां बहुत प्यार नाल शब्द कीर्तन कर दियां पर कच्ची धारणा ला, उन्हां नूं बड़े प्यार नाल समझाया, फिर धारणा बना बना के दित्तियां रहाओ दी पंगति तों। ते मैनूं खुशी है क्योंकि मैं शाहबाद मारकंडे नाल संबंध रखता, अज उत्थे प्रभात फेरी विच कोई कच्ची धारणा नहीं लाउंदा। हां कोई नवा प्राणी कदे सजे खब्बे तो आ जाए जिन्हूं ना पता होवे ला भी दिंदा, लड़िया ते किसे नाल नहीं जांदा, पर फिर भी सानू सारियां नूं रल के यतन करना चाहीदा है
ਕਿ ਅਸੀਂ ਗੁਰਬਾਣੀ ਦੇ ਸ਼ਬਦ ਵਿੱਚੋਂ ਹੀ ਸੇਧ ਲੈ ਕੇ ਧਾਰਨਾ ਬਣਾਈ। ਤੋਂ ਪਾਤਸ਼ਾਹ ਕਹਿ ਰਹੇ ਨੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਫਿਰ ਉਹਨੂੰ ਦੁਬਾਰਾ ਕਹਿੰਦੇ ਨੇ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਫਿਰ ਅਗਲੀ ਜਿਹੜੀ ਵਾਰਨਿੰਗ ਹੈ, ਹਦਾਇਤ ਹੈ, ਇਹ ਵੀ ਕੰਨ ਖੋਲ ਕੇ ਸੁਣਨੀ ਚਾਹੀਦੀ ਹੈ। ਕਹਿੰਦੇ ਕੱਚੇ ਸੁਣਦੇ ਕੱਚੇ, ਲਓ ਸਾਰਿਆਂ ਦੇ ਨੰਬਰ ਕੱਟੇ ਗਏ। ਕਹਿਣ ਵਾਲੇ ਵੀ ਕੱਚੇ ਨੇ ਤੇ ਕੱਚੀ ਬਾਣੀ ਸੁਣਨ ਵਾਲੇ ਵੀ ਕੱਚੇ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹੁਣ ਕਈ ਪ੍ਰੇਮੀ ਇਤਰਾਜ਼ ਕਰਦੇ ਨੇ ਜੀ ਤੁਸੀਂ ਬਿੰਦਾ ਕਿਉਂ ਲਾਉਂਦੇ ਹੋ, ਹੁਣ ਇਹਨੂੰ ਵੀ ਕੱਚੀ ਪੜ੍ਹ ਦਿਓਗੇ ਤੇ ਇਹਦੇ ਅਰਥ ਕੀ ਕਰਾਂਗੇ। ਇਹ ਹੈ ਕੱਚੀ, ਤੱਕਿਆਂ ਨੇ ਆਖ ਵਖਾਣੀ ਜੋ ਬਾਣੀ ਕਹੀ ਹੈ ਉਹ ਕਹਿਣ ਵਾਲੇ ਵੀ ਕੱਚੇ ਨੇ ਸੁਣਨ ਵਾਲੇ ਵੀ ਕੱਚੇ ਨੇ, ਕੱਚੀ ਆਖ ਵਖਾਣੀ। ਅਰਥ ਸਪਸ਼ਟ ਹੋ ਗਿਆ, ਜੇ ਬਿੰਦਾ ਨਹੀਂ ਲਾਵਾਂਗੇ ਤੇ ਕੱਚੀ ਬਾਣੀ ਰਹਿ ਜਾਏਗਾ, ਕੱਚੀ ਆਖ ਵਖਾਣੀ। ਤੇ ਬਾਹਰੋਂ ਹਰ ਹਰ ਨਿਤ ਕਰੇ ਰਸਨਾ, ਬਾਹਰ ਦਿਖਾਵੇ ਮਾਤਰ ਤੇ ਉਹ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਜੋ ਵੀ ਕੁਛ ਕਰ, ਪਰ ਬੋਲਣ ਪਏ ਜ਼ਬਾਨੀ ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਜੋ ਕੁਝ ਕਹਿ ਰਹੇ ਨੇ ਉਹਨੂੰ ਅੰਤਰ ਆਤਮੇ ਜਾਣਦੇ ਨਹੀਂ, ਉਹਦੇ ਉੱਤੇ ਅਮਲ ਨਹੀਂ ਕਰਦੇ ਤੇ ਲੋਕ ਸੁਣਨ ਵਾਲੇ ਦੁਬਿਧਾ ਵਿੱਚ ਪੈ ਜਾਂਦੇ ਨੇ ਵੀ ਇਹ ਠੀਕ ਹੈ ਕਿ ਇਹ ਠੀਕ ਹੈ, ਇਹ ਠੀਕ ਹੈ ਕਿ ਇਹ ਠੀਕ ਹੈ। ਬਈ ਇਸ ਤਰ੍ਹਾਂ ਦੀ ਰਵਾਇਤ ਨਾ ਕਰੀਏ। ਤੇ ਪਾਤਸ਼ਾਹ ਕਹਿੰਦੇ ਨੇ ਚਿੱਤ ਜਿਨ ਕਾ ਹਿਰ ਲਿਆ ਮਾਇਆ, ਹਿਰ ਦਾ ਮਤਲਬ ਹੈ ਚੁਰਾ ਲੈਣਾ। ਜਿਨ੍ਹਾਂ ਦਾ ਚਿੱਤ ਮਾਇਆ ਨੇ ਚੁਰਾ ਲਿਆ, ਭਾਵ ਜਿਹੜੇ ਮਾਇਆ ਪਿੱਛੇ ਲੱਗ ਕੇ ਇਉਂ ਕਰ ਰਹੇ ਨੇ, ਬੋਲਣ ਪਏ ਰਵਾਣੀ। ਜਿਹੜਾ ਰਵਾਣੀ ਸ਼ਬਦ ਹੈ ਰਵਾਂ ਤੋਂ ਬਣਿਆ, ਭਾਵ ਲਗਾਤਾਰ ਬੋਲੀ ਜਾ ਰਹੇ ਨੇ, ਬੋਲੀ ਜਾ ਰਹੇ। ਅਸੀਂ ਇਹਨੂੰ ਤੋਤਾ ਰਟਨੀ ਵੀ ਕਹਿੰਦੇ, ਜਿਵੇਂ ਇਹ ਤੋਤਾ ਬੜੀ ਛੇਤੀ ਕਹਿੰਦੇ ਨੇ ਸਿੱਖ ਜਾਂਦਾ ਹੈ ਬੋਲ ਗੰਗਾ ਰਾਮਾ ਰਾਮ ਰਾਮ, ਉਹਨਾਂ ਦੀ ਇਹ ਕਥਨੀ ਵੀ ਇਉਂ ਬਣ ਗਈ ਕਿ ਉਹ ਤੋਤਾ ਰਟਨੀ ਕਰ ਰਹੇ ਨੇ। ਫਿਰ ਧਿਆਨ ਦਿਓ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਲਓ ਇਸ ਪੌੜੀ ਦੇ ਹੁੰਦਿਆਂ ਜੇ ਗੁਰੂ ਪਿਆਰੇ ਹੋ ਇਹ ਗੱਲ ਸਾਨੂੰ ਸਮਝ ਵਿੱਚ ਆ ਗਈ ਹੈ, ਤੇ ਫਿਰ ਇੱਕ ਓਹੰਕਾਰ ਤੋਂ ਲੈ ਕੇ 1430 ਪੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਹੋਰ ਕੱਚੀਆਂ ਧਾਰਨਾ ਲਾਉਣ ਤੋਂ ਸੰਕੋਚ ਕਰ ਲਈਏ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਦੇਖੋ ਇੱਕ ਸ਼ਬਦ ਰਤਨ ਆਉਂਦਾ ਹੈ, ਬੜਾ ਕੀਮਤੀ ਪੱਥਰ ਨੂੰ ਕਹਿੰਦੇ ਰਤਨ, ਪਰ ਇੱਥੇ ਮਹਾਰਾਜ ਕਹਿਣੇ ਗੁਰ ਕਾ ਸ਼ਬਦ ਰਤਨ ਹੈ। ਮੈਂ ਇਹਦੀ ਖੋਜ ਕੀਤੀ ਹੈ, ਅਸਲ ਵਿੱਚ ਇਹ ਇੱਕ ਗਹਿਣਾ ਹੈ, ਜਿਹੜਾ ਗਹਿਣਾ ਬੀਬੀਆਂ ਮੱਥੇ ਤੇ ਵੀ ਲਟਕਾਉਂਦੀਆਂ ਨੇ। ਇਹਨੂੰ ਜੜਾਊ ਗਹਿਣਾ ਵੀ ਕਹਿੰਦੇ ਨੇ, ਟਿੱਕਾ ਵੀ ਕਹਿੰਦੇ ਨੇ, ਹੋਰ ਵੀ ਸ਼ਾਇਦ ਕੁਝ ਕਹਿੰਦੇ ਨੇ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਗੁਰੂ ਦਾ ਸ਼ਬਦ ਹੈ ਬੜਾ ਕੀਮਤੀ ਜੜਾਊ ਗਹਿਣਾ ਹੈ, ਹੀਰੇ ਜਿੱਤ ਜੜਾਓ। ਇਹਦੇ ਉੱਤੇ ਹੀਰੇ ਪਰਮੇਸ਼ੁਰ ਦੇ ਸ਼ੁਭ ਗੁਣਾਂ ਦੇ ਸਿਫਤਾਂ ਦੇ ਹੀਰੇ ਜੜੇ ਹੋਏ ਨੇ। ਗਹਿਣਾ ਤੇ ਉਹ ਹੈ ਹੀ, ਕਿਉਂਕਿ ਬੇਸੋਸ ਤਾਂ ਸੋਨੇ ਦਾ, ਪਰ ਉਹਦੇ ਉੱਤੇ ਫਿਰ ਹੋਰ ਕਈ ਕੁਝ ਜੜਿਆ ਹੋਇਆ। ਜਿਵੇਂ ਅਸੀਂ ਕਹਿੰਦੇ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਸਾਗਰ ਵਤ, ਇਸ ਤਰ੍ਹਾਂ ਸ਼ਬਦ ਦੀ ਮਹੱਤਤਾ ਸਮਝਾਉਣ ਵਾਸਤੇ ਮਹਾਰਾਜ ਨੇ ਕਿਹਾ, ਮਤ ਵਿੱਚ ਰਤਨ ਜਵਾਹਰ ਮਾਣਿਕ,
ਜੇ ਇੱਕ ਗੁਰ ਕੀ ਸਿੱਖ ਸੁਣੀ, ਕਿਉਂਕਿ ਰਤਨ ਜਵਾਹਰ ਮਾਣਕ ਤਿੰਨੇ ਬੜੀਆਂ ਕੀਮਤੀ ਚੀਜ਼ਾਂ ਨੇ। ਆਖਿਆ ਉਸ ਗੁਰੂ ਦੀ ਸਿੱਖ ਦੀ ਮਤ ਵਿੱਚ ਭਗਤੀ ਗਿਆਨ ਤੇ ਵੈਰਾਗ ਰੂਪੀ ਰਤਨ ਜਵਾਹਰ ਮਾਣਕ ਪੈਦਾ ਹੋ ਜਾਂਦੇ ਨੇ, ਪਰ ਸ਼ਰਤ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਥੇ ਸਿੱਖ ਦਾ ਮਤਲਬ ਹੈ ਸਿੱਖਿਆ, ਜਿਸ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮਤ ਵਿੱਚ ਧਾਰਨ ਕਰ ਲਿਆ, ਉਹਦੀ ਮਤ ਵਿੱਚ ਸਾਰੇ ਦੈਵੀ ਗੁਣ ਪੈਦਾ ਹੋ ਜਾਣਗੇ। ਫਿਰ ਧਿਆਨ ਦਿਓ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਇੱਕ ਹੀਰੇ ਦੀ ਗੱਲ ਨਹੀਂ, ਹੀਰੇ ਬਹੁਵਚਨ ਹੈ, ਅਨੇਕਾਂ ਹੀ ਦੈਵੀ ਗੁਣਾਂ ਦੇ ਹੀਰੇ ਸ਼ਬਦ ਵਿੱਚ ਜੜੇ ਹੋਏ ਨੇ। ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਆ ਸਮਾਓ। ਅਖਰ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਗੁਰੂ ਦਾ ਸ਼ਬਦ ਰੂਪੀ ਰਤਨ ਵਸ ਗਿਆ, ਉਹਨਾਂ ਨੂੰ ਕੀ ਪ੍ਰਾਪਤ ਹੋਵੇਗਾ? ਸਮਾਓ, ਸਮਾਓ ਇੱਕ ਅਵਸਥਾ ਹੈ ਜਿਸ ਨੂੰ ਕਹਿੰਦੇ ਨੇ ਸਮਾ ਜਾਣਾ, ਇੱਕ ਮਿਕ ਹੋ ਜਾਣਾ, ਓਤ ਪੋਤ ਹੋ ਜਾਣਾ। ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਰੂਪੀ ਰਤਨ ਵਸ ਗਿਆ, ਇਹ ਹੋਆ ਸਮਾਓ, ਉਹਨਾਂ ਦੀ ਵਾਹਿਗੁਰੂ ਨਾਲ ਇੱਕ ਮਿਕਤਾ ਹੋ ਗਈ। ਸ਼ਬਦ ਵਿੱਚ ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈ ਕਿ ਸ਼ਬਦ ਸਾਨੂੰ ਉਸ ਅਕਾਲ ਪੁਰਖ ਨਾਲ ਜੋੜਦਾ, ਜੋ ਕਿ ਵਾਹ ਵਾਹ ਬਾਣੀ ਨੰਕਾਰ ਹੈ, ਜਿਸ ਜੇ ਵੱਡ ਅਵਰ ਨ ਕੋਏ। ਸ਼ਬਦ ਰਤਨ ਜਿਤ ਮਨ ਵਸਿਆ ਲਾਗਾ, ਇਹ ਹੋਆ ਸਮਾਓ। ਜਿਹਦੇ ਹਿਰਦੇ ਵਿੱਚ ਸ਼ਬਦ ਰੂਪੀ ਰਤਨ ਲੱਗ ਗਿਆ, ਵਸ ਗਿਆ, ਜਿਹੜਾ ਇਸ ਸ਼ਬਦ ਨਾਲ ਜੁੜ ਗਿਆ, ਇਹ ਹੋਆ ਸਮਾਓ। ਇਹਨੂੰ ਇਹੋ ਨਹੀਂ ਕਹਿਣਾ, ਉਹਦਾ ਸਮਾਓ ਹੋ ਜਾਏਗਾ, ਇਕਮਿਕ ਹੋ ਜਾਏਗਾ ਪਰਮੇਸ਼ਵਰ ਨਾਲ। ਸ਼ਬਦ ਸੇਤੀ ਮਨ ਮਿਲਿਆ, ਦੇਖੋ ਮਿਲੇ ਦੀ ਗੱਲ ਹੈ, ਜੇ ਸਿਰਫ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਾਂਗੇ, ਮੈਂ ਮਾੜਾ ਨਹੀਂ ਕਹਿ ਰਿਹਾ, ਪਰ ਉਹ ਰਸਨਾ ਤੋਂ ਕਿਹਾ ਜਾ ਰਿਹਾ, ਜਿਹੜਾ ਅੰਦਰੋਂ ਕਿਹਾ ਜਾਂਦਾ ਹੈ ਨਾ, ਉਹ ਅਵਸਥਾ ਹੋ ਰਿਹਾ। ਤੁਸੀਂ ਹੁਣੇ ਸੁਣਿਆ, ਇਹ ਬਾਣੀ ਜੋ ਜੀਓ ਜਾਣੇ, ਜਿਹੜਾ ਅੰਤਰ ਆਤਮ ਇਸ ਬਾਣੀ ਨੂੰ ਜਾਣ ਲਵੇ, ਤਿਸ ਅੰਤਰ ਰਵੇ ਹਰ ਨਾਮਾ, ਉਹਦੇ ਅੰਦਰ ਫਿਰ ਹਰੀ ਦਾ ਨਾਮ ਵਸ ਜਾਂਦਾ। ਇੱਥੇ ਤੁਸੀਂ ਪੜ੍ਹ ਚੁੱਕੇ ਹੋ, ਕਈ ਲੋਕ ਆਨੰਦ ਜੀ ਨਾਮ ਕਿਵੇਂ ਜਪੀਏ, ਨਾਮ ਸਾਡੇ ਮਨ ਵਿੱਚ ਕਿਵੇਂ ਵਸੇ, ਤੇ ਗੁਰੂ ਅਮਰਦਾਸ ਜੀ ਨੇ ਫਰਮਾਇਆ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਿਹੜੇ ਭਾਗਾਂ ਵਾਲੇ ਮਨੁੱਖ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹ ਵਾਹ ਵਾਹ ਵਾਹ, ਸੌਂਦੇ ਵਾਹ ਵਾਹ ਉਚਰੈ, ਉੱਠਦੇ ਵੀ ਵਾਹ ਕਰੇ ਨਾਨਕ ਤੇ ਮੁੱਖ ਉਜਲੇ, ਜੇ ਨਿਤ ਉੱਠ ਸੰਭਾਲੇ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਸੱਚੈ ਚੱਚੇ ਨੂੰ ਦੋ ਲਾਵਾਂ ਨੇ, ਉਹਨਾਂ ਦੇ ਅੰਦਰ ਸੱਚੇ ਦਾ ਭਾਉ ਪ੍ਰੇਮ ਲੱਗ ਗਿਆ, ਤਥਾ ਉਸ ਸੱਚੇ ਨੇ ਉਹਨਾਂ ਦੇ ਅੰਦਰ ਆਪਣਾ ਪ੍ਰੇਮ ਪੈਦਾ ਕਰ ਦਿੱਤਾ। ਫਿਰ ਪਾਤਸ਼ਾਹ ਕਹਿੰਦੇ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਇਹਨੂੰ ਦੇ ਬੋਲੇ, ਇਹ ਜਿਹੜੀ ਇਲੀ ਦੀ ਸਿਆਹੀ ਹੈ, ਮਤਲਬ ਦੇ ਦਿੰਦਾ ਹੈ, ਬੁਝਾ ਦਿੰਦਾ ਹੈ, ਸਮਝਾ ਦਿੰਦਾ ਹੈ। ਹੈ ਰਤਨ ਵੀ ਆਪ ਹੀ ਤੇ ਹੀਰਾ ਵੀ ਆਪ ਹੀ, ਇਹ ਸਭ ਪਰਮੇਸ਼ਵਰ ਦੀ ਆਪਣੀ ਹੀ ਸਿਫਤ ਸਲਾਹ ਹੈ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਇੱਕ ਹੁੰਦਾ ਪੜ੍ਹ ਲੈਣਾ, ਇੱਕ ਹੁੰਦਾ ਸੁਣ ਲੈਣਾ। ਪੜ੍ਹਨਾ ਵੀ ਚੰਗਾ ਹੈ, ਸੁਣਨਾ ਵੀ ਚੰਗਾ, ਪਰ ਬੁੱਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਗੁਰਦੇਵ ਕਹਿੰਦੇ ਨੇ, ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ। ਸਿਰਫ ਪੜ੍ਹਨ ਨਾਲ ਹੀ ਸਮਝ ਆਉਂਦੀ, ਜੇ ਪੜ੍ਹਨ ਨਾਲ ਸਮਝ ਆਉਂਦੀ ਤੇ ਭਗਤ ਕਬੀਰ ਜੀ ਨੂੰ ਕੀ ਲੋੜ ਸੀ ਇਹ ਕਹਿਣ ਦੀ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਤ ਗਵਾਰਾ, ਕਿਆ ਸੋਚੈ ਬਾਰੰਬਾਰ।
ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਨ, ਸਾਰਾ ਜਗਤ, ਸਾਰੇ ਸਿੱਖ ਜਗਤ ਵਿੱਚ ਆਮ ਤੇ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਤੇ ਹਰ ਪਿੰਡ ਪਿੰਡ ਵਿੱਚ ਮਨਾਇਆ ਗਿਆ। ਭਗਤ ਰਵਿਦਾਸ ਜੀ ਨੇ ਆਖਿਆ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ ਸਤ ਪੱਖ ਹੈ ਰਵਿਦਾਸ। ਆਖਿਆ ਜਿਹੜੇ ਹਰੀ ਵਰਗੇ ਹੀਰੇ ਨੂੰ ਛੱਡ ਕੇ ਹੋਰ ਹੋਰ ਪਾਸੇ ਲੱਗੇ ਹੋਏ ਨੇ, ਰਵਿਦਾਸ ਜੀ ਕਹਿੰਦੇ ਮੈਂ ਕਿਸੇ ਤੋਂ ਡਰਦਾ ਨਹੀਂ, ਮੈਂ ਸੱਚੀ ਗੱਲ ਕਹਿ ਰਿਹਾ,

0: संगत पावे।
1: पागहीन भ्रम चोटा खावे, पागहीन भ्रम चोटा खावे।

ਬਿਨ ਭਾਗਾ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਜਿਓ ਬਿਨ ਸੰਗਤ ਮੈਲ ਭਰੀ ਜਜਿਓ ਉਹ ਵਾਹਿਗੁਰੂ ਨੇ ਆਪ ਹੀ ਜੀ ਪੈਦਾ ਕੀਤਾ ਆਪ ਹੀ ਮਾਇਆ ਪੈਦਾ ਕੀਤੀ ਹੈ ਆਪ ਹੀ ਆਪਣੇ ਹੁਕਮ ਵਿੱਚ ਸਾਰਾ ਖੇਲ ਤਮਾਸ਼ਾ ਬਣਾਇਆ ਫਿਰ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਕਿਸੇ ਭਾਗਾਂ ਵਾਲੇ ਨੂੰ ਗੁਰੂ ਦੀ ਸੰਗਤ ਵਿੱਚ ਲਿਆ ਕੇ ਗੁਰੂ ਦੇ ਰਾਹੀਂ ਬੁਝਾ ਦਿੰਦਾ ਸਮਝਾ ਦਿੰਦਾ ਤੇ ਜਿਹਨੂੰ ਸਮਝ ਆ ਜਾਂਦੀ ਹੈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਇੱਥੇ ਮਨ ਦੇ ਨੰਨੇ ਨੂੰ ਸਿਆਹੀ ਹੈ ਗੱਲ ਹੈ ਮਨ ਵਿੱਚ ਵਸਾਉਣ ਵਿੱਚ ਜਿਸ ਤੇ ਉਹਦੀ ਕਿਰਪਾ ਹੋ ਜਾਂਦੀ ਉਹ ਫਿਰ ਜਿਹੜੇ ਮਾਇਆ ਦੇ ਬੰਧਨ ਨੇ ਕਿਵੇਂ ਕਰਨਾ ਮਾਇਆ ਮਾੜੀ ਨਹੀਂ ਮਾਇਆ ਦੇ ਬੰਧਨ ਮਾੜੇ ਨੇ ਮਾਇਆ ਦੀ ਮਮਤਾ ਮਾੜੀ ਹੈ ਮਾਇਆ ਦਾ ਮੋਹ ਮਾੜਾ ਹੈ ਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਕੀ ਕਰਦੇ ਹਾਂ ਸਤਿਗੁਰ ਸਿੱਖ ਕੇ ਬੰਧਨ ਕਾਟੇ ਉਹੀ ਮਾਇਆ ਉਹ ਤੁਸੀਂ ਗੁਰੂ ਕੇ ਲੰਗਰ ਵਿੱਚ ਲਾ ਦਿਓ ਕਿਸੇ ਲੋੜਵੰਦ ਨੂੰ ਬਸਤਰ ਲੈ ਦਿਓ ਤੇ ਉਹ ਮਾਇਆ ਸਫਲ ਹੋ ਗਈ ਤੇ ਉਸੇ ਮਾਇਆ ਨਾਲ ਸ਼ਾਮ ਨੂੰ ਸ਼ਰਾਬ ਦੇ ਠੇਕੇ ਤੋਂ ਬੋਤਲ ਲੈ ਆਓ ਫਿਰ ਸਮਝ ਲਓ ਉਸ ਮਾਇਆ ਦਾ ਕਿਹੋ ਜਿਹਾ ਯੂਜ਼ ਵਰਤੋਂ ਹੋਈ ਹੈ ਗੱਲ ਕੀ ਗੁਰੂ ਕੇ ਸ਼ਬਦ ਤੇ ਗੁਰੂ ਕੀ ਸੰਗਤ ਵਿੱਚ ਆਉਣ ਦੇ ਨਾਲ ਤੋੜੇ ਬੰਧਨ ਹੋਵੇ ਮੁਕਤ ਇਹ ਮੁਕਤ ਕੋਈ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈਗੀ ਇਹ ਤੇ ਇੱਥੇ ਹੀ ਮੁਕਤ ਦੀ ਗੱਲ ਹੈ ਉਹ ਬੰਧਨਾਂ ਤੋਂ ਰਹਿ ਪਟਣ ਉਹਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਹਨ ਤੇ ਸ਼ਬਦ ਮਨ ਵਸਾਏ ਜਿਹੜੀ ਚੀਜ਼ ਸਾਧ ਜੀ ਤੁਸੀਂ ਮਨ ਵਿੱਚ ਵਸਾ ਲੈਂਦੇ ਹੋ ਨਾ ਉਹ ਤੁਹਾਨੂੰ ਭੁੱਲਦੀ ਨਹੀਂ ਚਾਹੇ ਤੁਸੀਂ ਸੁੱਤੇ ਹੋਵੋ ਜਾਗਦੇ ਹੋ ਤੁਸੀਂ ਭੁੱਲਦੇ ਹੀ ਕਹਿੰਦੇ ਮੈਂ ਹਮੇਸ਼ਾ ਹੀ

ਬਲ ਜਿਸਦਾ ਮੂੰਹ ਹੈ। ਇੱਥੇ ਹੈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਜਿਹਨੂੰ ਆਪ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰਕੇ ਗੁਰੂ ਵਾਲੇ ਪਾਸੇ ਜੋੜ ਦਿੰਦਾ ਉਹ ਗੁਰਮੁਖ ਬਣ ਜਾਂਦਾ। ਤੇ ਉਹਦੀ ਫਿਰ ਨਿਸ਼ਾਨੀ ਕੀ ਹੈ? ਇੱਕ ਸੋਨ ਲਿਵ ਲਾਏ, ਉਹ ਇੱਕ ਨਾਲ ਜੁੜ ਜਾਂਦਾ ਹੈ। ਇੱਕ ਹੈ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਸਤਿਗੁਰੂ ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੇ ਤੀਜੇ ਸਰੂਪ ਕਹਿ ਰਹੇ ਭਈ ਉਹ ਵਾਹਿਗੁਰੂ ਆਪ ਹੀ ਕਰਤਾ ਹੈ ਤੇ ਆਪ ਹੀ ਆਪਣੀ ਮਿਹਰ ਕਰਕੇ ਹੁਕਮ ਦੀ ਸਮਝ ਦਿੰਦਾ ਹੈ। ਤੇ ਜਿਹਨਾਂ ਨੂੰ ਹੁਕਮ ਦੀ ਸਮਝ ਆ ਜਾਂਦੀ ਉਹਨਾਂ ਦੇ ਅੰਦਰੋਂ ਹਉਮੈ ਮੁੱਕ ਜਾਂਦੀ ਹੈ। ਰੋਜ਼ ਤੁਸੀਂ ਜਪਜੀ ਸਾਹਿਬ ਚ ਪੜ੍ਹਦੇ ਹੋ ਹੁਕਮੈ ਅੰਦਰ ਸਭ ਕੋ, ਹੁਕਮੈ ਅੰਦਰ ਸਭ ਕੋ।

ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ। ਇਹ ਧਰਮ ਗ੍ਰੰਥ ਤੁਸੀਂ ਸੁਣੇ ਹੋਏ ਨੇ, ਸਨਾਤਨ ਧਰਮ ਦੇ ਇਹ ਗ੍ਰੰਥ ਬੜੇ ਪ੍ਰਮਾਣਿਕ ਪ੍ਰਚਲਿਤ ਨੇ, ਜਿਨ੍ਹਾਂ ਵਿੱਚ 4 ਵੇਦ ਹਨ, 18 ਪੁਰਾਣ ਹਨ, 8 ਸ਼ਾਸਤਰ ਹਨ, 27 ਸਿਮ੍ਰਤੀਆਂ ਹਨ, 9 ਉਪਨਿਸ਼ਦ ਹਨ, ਹੋਰ ਵੀ ਬੜਾ ਕੁਝ ਹੈ। ਪਰ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਅੰਦਰ ਪੁੰਨ ਤੇ ਪਾਪ ਤੱਕ ਵਿਚਾਰ ਕੀਤੀ ਤੇ ਉਹਨਾਂ ਨੂੰ ਪੜ੍ਹਨ ਵਾਲੇ ਵੀ ਇਹੀ ਉਪਦੇਸ਼ ਕਰ ਰਹੇ ਨੇ, ਜੇ ਤੁਸੀਂ ਮੱਸਿਆ ਨੂੰ ਆਹ ਕਰੋਗੇ ਤੁਹਾਨੂੰ ਆਹ ਹੋ ਜਾਏਗਾ, ਜੇ ਤੁਸੀਂ ਆਹ ਕਰੋਗੇ ਆਹ। ਬਸ ਇਦੋਂ ਅੱਗੇ ਨਹੀਂ ਤੁਰ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ। ਤੱਤੈ ਦਾ ਮਤਲਬ ਹੈ ਜੋ ਨਿਚੋੜ ਦੀ ਅਸਲ ਗੱਲ ਹੈ ਉਹ ਨਹੀਂ ਜਾਣੀ, ਤਥਾ ਉਹਦੇ ਵੱਲ ਲੋਕ ਤੁਰਦੇ ਨਹੀਂ। ਇਸੇ ਲਈ ਗੁਰਦੇਵ ਨੇ ਲਿਖਿਆ, ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ।

0: ਗੁਰਮੁਖ ਜਾਗ ਰਹੇ। ਹੁਣ ਆਮ ਬੰਦਾ ਕਹਿੰਦਾ ਜੀ ਉਹ ਸੌਂਦੇ ਹੀ ਨਹੀਂ, ਨਹੀਂ ਨਹੀਂ ਉਹ ਹੋਸ਼ ਵਿੱਚ ਰਹਿੰਦੇ ਨੇ, ਅਸੀਂ ਬੇਹੋਸ਼ ਹੋ ਜਾਂਦੇ ਹਾਂ, ਸਾਨੂੰ ਹੋਸ਼ ਹੀ ਨਹੀਂ ਰਹਿੰਦੀ। ਪਰ ਮਨਮੁਖ ਸੋਏ ਰਹੇ ਸੇ ਲੂਟੇ, ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਲੇਪ ਨ ਮਾਸਾ ਹੈ, ਗੁਰਮੁਖ ਲੇਪ ਨ ਮਾਸਾ ਹੈ, ਅੱਗੇ ਹੁਣ 28 ਨੰਬਰ ਪੌੜੀ ਚ ਪਾਤਸ਼ਾਹ ਕਹਿੰਦੇ ਨੇ ਭਾਈ ਕੋਈ ਆਸਾਨ ਨਹੀਂ ਕਰਨਾ ਪਰਮਾਤਮਾ ਦਾ ਸਿਮਰਨ ਕਰਕੇ। ਕਈ ਲੋਕ ਸਮਝਦੇ ਨੇ ਰੱਬ ਦੀ ਸਿਲਸਿਲਾ ਕਰੀਏ ਰੱਬ ਕੋਈ ਕੁਛ ਆਮਦੀ ਹੈ, ਨਹੀਂ ਨਹੀਂ ਨਹੀਂ। ਪਾਤਸ਼ਾਹ ਕਹਿੰਦੇ ਨੇ ਤੁਹਾਡੀ ਡਿਊਟੀ ਹੈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਬਹੁਤ ਸਾਰੇ ਪ੍ਰੇਮੀ ਇਸ ਅੱਖਰ ਨੂੰ ਪ੍ਰਿਤਪਾਲ ਉਚਾਰਨ ਕਰਦੇ ਨੇ, ਉਹ ਧਿਆਨ ਕਰ ਰਹੇ ਨੇ, ਉਹ ਗਲਤ ਕੀ ਕਰ ਰਹੇ ਨੇ, ਪੱਪੇ ਨੂੰ ਸਿਹਾਰੀ ਲਾ ਰਹੇ ਨੇ ਤੇ ਪੱਪੇ ਨੂੰ ਸਿਹਾਰੀ ਆਈ ਕੋਈ ਨਹੀਂ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰੀ ਵੀ ਪ੍ਰਤਪਾਲ ਅੱਖਰ ਨਹੀਂ ਆਇਆ, ਜਿੱਥੇ ਆਇਆ ਪ੍ਰਤਪਾਲ ਹੀ ਆਇਆ। ਤੋ ਇਸ ਲਈ ਇਹਦਾ ਉਚਾਰਨ ਕੀ ਕਰਨਾ, ਪ੍ਰਤਪਾਲ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਜਾਣਦੇ ਸਾਰੇ ਪਰ ਅਸੀਂ ਭੁੱਲ ਗਏ। ਗੁਰੂ ਜੀ ਕੋਲ ਜਦੋਂ ਆਵਾਂਗੇ ਸਾਨੂੰ ਯਾਦ ਕਰਾਉਣਗੇ, ਭਾਈ ਜਿਸ ਪਰਮਾਤਮਾ ਨੇ ਤੁਹਾਨੂੰ ਮਾਤਾ ਦੀ ਜਠਰ ਅਗਨੀ ਵਿੱਚ ਸੜਨ ਤੋਂ ਬਚਾਇਆ ਹੈ। ਚਾਰ ਪ੍ਰਕਾਰ ਦੀ ਅੱਗ ਹੈ, ਬੜਵਾ ਨਲ ਅਗਨੀ, ਡਾਉ ਅਗਨੀ, ਜਠਰ ਅਗਨੀ, ਪ੍ਰਤਕਸ਼ ਅੱਗਾਂ ਹੋਰ ਵੀ ਕਈ ਹੈ, ਪਰ ਮਾਤਾ ਦੇ ਪੇਟ ਦੀ ਅੱਗ ਬੜੀ ਜ਼ਬਰਦਸਤ ਹੈ। ਜੋ ਕੁਝ ਮਾਤਾ ਖਾਂਦੀ ਸਭ ਸੜ ਕੇ ਸਵਾਹ ਹੋ ਜਾਂਦਾ। ਤੇ ਉੱਥੇ ਕਿਹਨੇ ਬਚਾਇਆ ਸਾਨੂੰ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਥਾਰੀਏ। ਇਹੋ ਜਿਹੇ ਪਰਮਾਤਮਾ ਨੂੰ ਮਨੋ ਕਿਉਂ ਭੁਲਾਈਏ ਭਾਈ, ਮਨੋ ਕਿਉਂ ਵਿਸਥਾਰੀਏ। ਇਹ ਵੱਡਦਾਤਾ, ਏਡਾ ਵੱਡਾ ਦਾਤਾ ਜਿਹਨੂੰ ਇੰਨਾ ਫਿਕਰ ਹੈ ਸਾਡਾ, ਪ੍ਰਤਪਾਲ ਮਾਤਾ ਉਦਰ ਰੱਖੇ, ਲਗਨ ਦੇ ਤਨਾ ਸੇਖ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀਂ। ਸਤਿਗੁਰੂ ਤੇ ਸਾਨੂੰ ਸੁੱਤਿਆਂ ਨੂੰ ਜਗਾ ਰਹੇ। ਸਤਿਗੁਰੂ ਕਹਿੰਦੇ ਤੁਹਾਨੂੰ ਕੋਈ ਪਰਮਾਤਮਾ ਦਾ ਸਿਮਰਨ ਕਰਕੇ ਅਹਿਸਾਨ ਨਹੀਂ ਕਰਨਾ ਤੁਸੀਂ ਰੱਬ ਤੇ, ਤੁਹਾਡੀ ਡਿਊਟੀ ਹੈ। ਮੈਂ ਤੇ ਹਮੇਸ਼ਾ ਕਹਿੰਦਾ ਜੇ ਕੋਈ ਪਿਆਸ ਲੱਗਿਆ ਪਾਣੀ ਪਿਲਾਵੇ ਤਾਂ ਅਸੀਂ ਕੀ ਕਹਿੰਦੇ, ਥੈਂਕ ਯੂ ਸ਼ੁਕਰੀਆ। ਜੇ ਕੋਈ ਭੁੱਲਿਆ ਨੂੰ ਲਾਭ ਖਾਵੇ ਤਾਂ ਕੀ ਕਹਿੰਦੇ, ਸ਼ੁਕਰੀਆ। ਬਈ ਅਸੀਂ ਤੇ ਰੱਬ ਦਾ ਸ਼ੁਕਰੀਆ ਕਰਨਾ। ਤੇ ਗੁਰਦੇਵ ਕਹਿੰਦੇ ਨੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਥਾਰੀ ਹੈ, ਮਨੋ ਕਿਉਂ ਵਿਸਥਾਰੀ ਹੈ। ਇਹ ਵੱਡਦਾਤਾ, ਐਡਾ ਵੱਡਾ ਦਾਤਾ, ਦਾਤੇ ਲੋਕੀ ਬੜੇ ਨੇ ਦੁਨੀਆਂ ਵਿੱਚ ਦਾਤੀ। ਇੱਕ ਵਾਰੀ ਕਿਸੇ ਨੂੰ ਦੇਣਗੇ, ਦੂਜੀ ਵਾਰੀ ਜਾਏ ਕਹਿੰਦੇ ਮੈਂ ਠੇਕਾ ਲੈ ਲਿਆ, ਤੁਸੀਂ ਰੋਜ਼ ਹੀ ਆ ਜਾਂਦੇ। ਜੇ ਕਿਸੇ ਦੇਣ ਵਾਲੇ ਦਾ ਤੁਸੀਂ ਸ਼ੁਕਰੀਆ ਨਾ ਕਰੋ, ਕਹਿੰਦੇ ਤੂੰ ਸ਼ੁਕਰੀਆ ਵੀ ਨਹੀਂ ਕਰ ਸਕਦਾ, ਹੋਣਾ ਵੀ ਮੇਰੇ ਘਰ। ਪਰ ਵਾਹਿਗੁਰੂ ਕੈਸਾ ਦਾਤਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦਿੰਦੇ ਟੋਟ ਨਾ ਆਵੇ, ਅਗੰਤ ਭਰੇ ਭੰਡਾਰ, ਦੈਨ ਹਾਰ ਸਰ ਜੀਵਨ ਹਾਰਾ, ਮਨ ਮੂਰਖ ਕਿਉਂ ਤਾਹੇ ਵਿਸਾਰਾ। ਉਹ ਮੂਰਖ ਮਨ ਐਸੇ ਪਰਮਾਤਮਾ ਨੂੰ ਏਡੇ ਵੱਡੇ ਦਾਤੇ ਨੇ ਜਿਹਨੂੰ ਤਿਲ ਜਿੰਨਾ ਤਮਾਮ ਹੀ ਨਹੀਂ ਹੈਗਾ, ਤੂੰ ਉਹਦਾ ਸ਼ੁਕਰੀਆ ਕਰੇ ਜਾਂ ਨਾ ਕਰੇ ਉਹ ਫਿਰ ਵੀ ਤੈਨੂੰ ਦਿੰਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ, ਖਤਰਿਆਂ ਅਨੇਕ ਚਲਾਵਤ ਘਾਵ, ਤਉ ਤਨ ਏਕ ਨ ਲਾਗਨ ਪਾਵੇ, ਰਾਖਤ ਹੈ ਆਪਣੋ ਕਰ ਦੇ ਕਰ, ਪਾਪ ਸਮੂਹ ਨ ਭੇਟਣ ਪਾਵੇ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਤੋ ਆਖਿਆ ਐਸਾ ਪਰਮਾਤਮਾ ਕਿਉਂ ਭਰਾਉਂਦੇ, ਮਨੋ ਕਿਉਂ ਵਿਸਾਰੀ ਹੈ। ਇਹ ਵੱਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਐਸੇ ਪਰਮਾਤਮਾ ਨੂੰ ਕਿਉਂ ਮੰਤਵ ਬਣਾਉਂਦੇ ਜਿਹੜਾ ਅੱਗ ਵਿੱਚ ਤੁਹਾਡੀ ਰਾਖੀ ਵੀ ਕਰਦਾ ਹੈ ਅਤੇ ਤੁਹਾਡਾ ਭੋਜਨ ਵੀ ਪਹੁੰਚਾਉਂਦਾ ਹੈ, ਅਤੇ ਉਸ ਨੂੰ ਕਿਹੋ ਪੋ ਨਾ ਸਕੀ, ਉਸ ਨੂੰ ਜਿਸ ਦਾ ਵਾਹ ਪਰਾਖਾ ਹੋਵੇ ਉਹਨੂੰ ਫਿਰ ਮਾਇਆ ਦਾ ਤਥਾ ਹੋਰ ਕਿਸੇ ਪ੍ਰਕਾਰ ਦੀ ਅੱਗ ਦਾ ਸੇਕ ਨਹੀਂ ਲੱਗਦਾ। ਜਿਸ ਨੂੰ ਆਪਣੀ ਲਿਵ ਲਾਵੇ, ਜਿਸ ਨੂੰ ਉਹ ਆਪਣੀ ਲਿਵ ਲਾਵੇ, ਲਿਵ ਦਾ ਮਤਲਬ ਸੁਰਤੀ, ਬਿਰਤੀ, ਧਿਆਨ, ਪਿਆਰ, ਪਹਿਲੇ ਹੀ ਪੜ੍ਹ ਚੁੱਕੇ ਹੋ ਤੁਸੀਂ, ਸਾਚੀ ਲਿਵੈ ਬਿਨ ਦੇ ਨਿਮਾਣੀ, ਜਿਸ ਨੂੰ ਆਪਣੀ ਲਿਵ ਲਾਵੇ। ਪਰ ਇਹ ਸਾਡੇ ਆਪਣੇ ਯਤਨਾਂ ਨਾਲ ਨਹੀਂ ਜੇ ਹੋਣਾ, ਸਾਨੂੰ ਅਰਦਾਸ ਕਰਨੀ ਚਾਹੀਦੀ। ਅਸੀਂ ਇਹਨੂੰ ਵੇਖੋ ਜੀ ਰੱਬ ਜਦੋਂ ਮਿਹਰ ਕਰੇਗਾ ਹੋ ਜਾਏਗਾ, ਨਹੀਂ ਨਹੀਂ, ਹੋਰ ਕਿਸੇ ਕੰਮ ਲਈ ਤੁਸੀਂ ਕਰੇ ਨਕਸ਼ਾ ਰੱਬ ਮਿਹਰ ਕਰੇ। ਠੇਕੇ ਤੇ ਜਾਣਾ ਹੋਵੇ ਤਿਆਰ ਹੋ ਜਾਂਦੇ, ਲੜਾਈ ਕਰਨੀ ਹੋਵੇ ਤਿਆਰ ਹੋ ਜਾਂਦੇ, ਉਦੋਂ ਤਾਂ ਨਹੀਂ ਕਦੇ ਰੱਬ ਦੀ ਮਿਹਰ ਸੋਚੀ। ਅਰਦਾਸ ਕਰ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਗੁਰੂ ਦੀ ਸਿੱਖਿਆ ਰਾਹੀਂ ਸਦਾ ਉਸਨੂੰ ਸੰਭਾਲੀਏ, ਚਾਚੇ ਤੇ ਕਰੀ। ਕਹਿ ਨਾਨਕ ਇਹ ਵੜਦਾਤਾ ਸੋ ਕਿਉਂ ਮਨੋ ਵਿਸਾਰੀ। ਦੇਖੋ ਗੁਰਬਾਣੀ ਔਖੀ ਨਹੀਂ, ਪਰ ਗੁਰਬਾਣੀ ਨਾਲ ਇੱਕਮਿਕ ਹੋ ਕੇ ਇਹਨੂੰ ਪੜ੍ਹਨਾ ਪਵੇਗਾ ਤਾਂ ਸਵਾਦ ਆਵੇਗਾ। ਇਵੇਂ ਗਿਣਤੀਆਂ ਮਿਣਤੀਆਂ ਜੀ ਮੈਂ 15 ਪਾਠ ਕਰਤੇ ਨੇ ਜੀ, ਮੈਂ 50 ਕਰ ਦਿੱਤੇ ਨੇ, ਜੇ ਪੁੱਛੋ ਇਹਦਾ ਮਤਲਬ ਕੀ ਹੈ ਉਹ ਤੁਹਾਨੂੰ ਆਉਂਦਾ ਹੋਵੇਗਾ। ਇਹ ਦਰਦ ਤਰੀਕਾ, ਜਦੋਂ ਤੀਕਰ ਬਾਣੀ ਵਿੱਚੋਂ ਰਸ ਨਹੀਂ ਆਵੇਗਾ, ਜੀਵਨ ਵਿੱਚ ਤਬਦੀਲੀ ਨਹੀਂ ਆਵੇਗੀ। ਲਓ ਹੁਣ ਮਹਾਰਾਜ 29 ਨੰਬਰ ਪੌੜੀ 'ਚ ਕਹਿੰਦੇ, ਕੁਝ ਲੋਕ ਐਸੇ ਵੀ ਹੈਂ, ਹਾਂਜੀ ਉੱਥੇ ਤਾਂ ਜੱਠ ਲੱਗਣੀ ਸੀ, ਇੱਥੇ ਕਿਹੜੀ ਅੱਗ ਹੈ? ਮਹਾਰਾਜ ਕਹਿੰਦੇ ਇੱਥੇ ਉਦੋਂ ਵੀ ਭਿਆਨਕ ਅੱਗ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਇਹੋ ਜਿਹੀ ਅੱਗ ਖਤਰਨਾਕ ਮਾਤਾ ਦੇ ਘਰ ਵਿੱਚ, ਉਹ ਉਸ ਤੋਂ ਵੀ ਖਤਰਨਾਕ ਅੱਗ ਮਾਇਆ। ਇਹਦੇ ਸਾੜੇ ਵਿੱਚ ਬਚਦੇ ਹੀ ਨਹੀਂ, ਇਹਦੇ ਪਿੱਛੇ ਲੱਗ ਕੇ ਤੇ ਲੋਕ ਆਪਣਾ ਸਭ ਕੁਝ ਗਵਾ ਲੈਂਦੇ। ਮੈਂ ਹੁਣ ਇਹਦੇ ਉੱਤੇ ਬਹੁਤੀ ਚਰਚਾ ਨਹੀਂ ਕਰ ਸਕਦਾ, ਵਿਸਥਾਰ ਨਹੀਂ ਕਰ ਸਕਦਾ, ਬਸ ਇਸ਼ਾਰੇ ਮਾਤਰ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ, ਕਰਤੈ ਖੇਲ ਰਚਾਇਆ। ਇਹਨੂੰ ਕਰਤੈ ਕਹਿਣਾ, ਕਰਤੇ ਨਹੀਂ। ਤੁਸੀਂ ਆਖੋਗੇ ਇਹਦੇ 'ਚ ਕੀ ਫਰਕ ਹੈ? ਜਦੋਂ ਦੂਜੀ ਲਾਣ ਲੱਗ ਜਾਏਗੀ, ਕਰਤੇ ਨੇ ਇਹ ਖੇਲ ਬਣਾਇਆ ਹੈ। ਬਸ ਇਸ ਮਾਇਆ ਦਾ ਪ੍ਰਭਾਵ ਕੀ ਹੈ? ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਵਾਹਿਗੁਰੂ ਦਾ ਹੁਕਮ ਹੋਇਆ, ਜੀਵ ਨੇ ਸੰਸਾਰ ਵਿੱਚ ਜਨਮ ਲਿਆ ਤੇ ਪਰਿਵਾਰ ਭਲਾ ਪਾਇਆ। ਹੁਣ ਪਰਿਵਾਰ ਦੇ ਰਾਰੇ ਨੂੰ ਸਿਆਰੀ ਹੈ, ਇਹ ਸਿਆਰੀ ਕਿਵੇਂ ਬੋਲਾਂਗੇ? ਜੇ ਬੋਲਾਂਗੇ ਤੇ ਪਰਿਵਾਰ ਇਹ ਬਣ ਜਾਏਗਾ। ਇਹ ਹੈ ਪਰਿਵਾਰ ਵਿੱਚ ਭਲਾ ਪਾਇਆ, ਚੰਗਾ ਹੋਇਆ, ਵਧਾਈਆਂ ਵਧਾਈਆਂ, ਮੁੰਡਾ ਜੰਮਿਆ, ਕੁੜੀ ਜੰਮ, ਵਧਾਈਆਂ, ਇਹ ਭਲਾ ਪਾਇਆ, ਚੰਗਾ ਲੱਗਾ। ਪਰ ਇਹਦਾ ਨੁਕਸਾਨ ਕੀ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਉਹ ਜਿਹੜੀ ਸੱਚੇ ਨਾਲ ਲਿਵ ਲੱਗੀ ਸੀ ਉਹ ਤੇ ਗਈ ਟੁੱਟ, ਤੇ ਹੁਣ ਮਾਇਆ ਦੀ ਤ੍ਰਿਸ਼ਨਾ ਜਾਗ। ਹਰ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾਈਏ, ਪਹਿਲੇ ਪਿਆਰ ਲੱਗਾ ਥਾਂ ਦੁੱਧ, ਦੂਜੇ ਮਾਏ ਬਾਪ ਦੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰੋ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾ, ਦਸਵੇਂ ਦੱਦਾ ਹੋਆ ਸੁਆਹ। ਇਉਂ ਸਾਰੀ ਜੀਵਨੀ ਬੀਤ ਗਈ। ਪਾਤਸ਼ਾਹ ਨੇ ਹਰ ਗੱਲ ਸਮਝਾਈ, ਬਾਲਪਨ ਬੀਤੇ, ਸਾਰੀ ਜ਼ਿੰਦਗੀ ਨੂੰ ਇਉਂ ਹਿੱਸਿਆਂ 'ਚ ਵੰਡ ਕੇ ਸਮਝਾਈ। ਪਰ ਅਸੀਂ ਕਦੇ ਵੀ ਨਹੀਂ ਸਮਝਦੇ, ਕਦੇ ਵੀ ਨਹੀਂ ਜਾਗਦੇ। ਗੁਰਦੇਵ ਕਹਿੰਦੇ ਨੇ ਜਾਗੋ, ਇਹ ਨਾ ਕਹੋ ਕਿ ਉੱਥੇ ਤੇ ਅੱਗ ਹੈ ਤੇ ਇੱਥੇ ਨਹੀਂ, ਇੱਥੇ ਵੀ ਅੱਗ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਬਰਾਬਰ ਹੀ ਹੈ, ਉਹ ਵੀ ਸੜਦੀ ਇਹ ਵੀ ਸੜ। ਕਰਤੈ ਖੇਲ ਰਚਾਇਆ, ਜਾਂ ਕਿਸੇ ਬਹਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਪਰਿਵਾਰ ਵਿੱਚ ਚੰਗਾ ਲੱਗਾ, ਵਧਾਈਆਂ ਹੋਈਆਂ, ਪਰ ਨੁਕਸਾਨ ਕੀ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਇੱਥੇ ਅਮਰ ਦਾ ਮਤਲਬ ਸਮਝਾਉਣਾ ਚਾਹੀਦਾ, ਇਹ ਅਮਰ ਦਾ ਮਤਲਬ ਹੈ ਹੁਕਮ। ਹੁਣ ਅਮਰਦਾਸ ਜੀ, ਗੁਰੂ ਅਮਰਦਾਸ ਜੀ ਲਈ ਵੀ ਅਮਰ ਅੱਖਰ ਆਉਂਦਾ, ਅਮਰ ਦੇਵਤਿਆਂ ਲਈ ਵੀ ਆਉਂਦਾ, ਅਮਰ ਅਮਰ ਲਈ ਵੀ ਆਉਂਦਾ ਜਿਹੜਾ ਨਾ ਮਰੇ, ਪਰ ਇੱਥੇ ਅਮਰ ਦਾ ਮਤਲਬ ਹੈ ਹੁਕਮ। ਮਾਇਆ ਨੇ ਆਪਣਾ ਹੁਕਮ ਜਾਰੀ ਕਰ ਦਿੱਤਾ, ਇਹ ਮਾਇਆ ਜਿੱਤ ਹਰ ਵਿਸਰੈ, ਇਹਨੂੰ ਕਹਿੰਦੇ ਮਾਇਆ, ਜਿਹਦੇ ਵਿੱਚ ਉਲਝ ਕੇ ਬੰਦੇ ਨੂੰ ਰੱਬ ਭੁੱਲ ਜਾਂਦਾ ਹੈ। ਗੁਰਦੇਵ ਜੀ ਕਹਿੰਦੇ ਤੁਸੀਂ ਕਿਰਤ ਨਾ ਕਰੋ, ਦੁਕਾਨ ਤੇ ਕਹਿੰਦੇ ਜਾਓ, ਪਰ ਜਾਓ ਜਾਂਦਿਆਂ ਵੀ ਉਸ ਪਰਮੇਸ਼ਵਰ ਦਾ ਧਿਆਨ ਰੱਖੋ, ਕਿਰਤ ਵਿਰਤ ਕਰ ਧਰਮ ਦੀ। ਇਹ ਨਾ ਹੋਵੇ ਉੱਥੇ ਰੱਖੀ ਤੇ ਬਹਿ ਕੇ ਸੌ, ਗੁਰੂ ਜੀ ਮੇਰੀ ਇਹ ਚੀਜ਼ ਇੰਨੇ ਦੀ ਹੈ, ਸੌ ਵਾਹਿਗੁਰੂ ਜੀ, ਗਲਤ ਹੋ ਗਿਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਦੋਂ ਅਸੀਂ ਮਾਇਆ ਦੇ ਮੋਹ ਵਿੱਚ ਪੈ ਕੇ ਦੂਜਿਆਂ ਦੇ ਹੱਕ ਵੀ ਮਾਰਦੇ ਹਾਂ, ਝੂਠ ਵੀ ਬੋਲਦੇ ਹਾਂ, ਬਸ ਅਸੀਂ ਰੱਬ ਤੋਂ ਟੁੱਟ ਗਏ, ਦੂਜੇ ਪਾਸੇ ਲੱਗ ਗਏ। ਇਸ ਲਈ ਮਹਾਰਾਜ ਕਹਿੰਦੇ ਨੇ, ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ, ਗੁਰ ਪ੍ਰਸਾਦੀ ਜਿਨ੍ਹਾਂ ਨੇ ਗੁਰੂ ਕਾ ਬਚਨ ਮੰਨ ਲਿਆ, ਉਹਨਾਂ ਨੇ ਮਾਇਆ ਵਿੱਚ ਰਹਿੰਦਿਆਂ ਹੀ ਪਰਮੇਸ਼ਵਰ ਨੂੰ ਪਾ ਲਿਆ, ਉਹਨਾਂ ਦੀ ਲਿਵ ਲੱਗ ਗਈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਆਖਿਆ ਵਾਹਿਗੁਰੂ ਤੇ ਅਮੁੱਲਕ, ਜੇ ਕੋ ਕਵੇ ਮੈਂ ਉਸਨੂੰ ਕਿਸੇ ਕੀਮਤ ਨਾਲ ਪ੍ਰਾਪਤ ਕਰ ਲਵਾਂ, ਜਾਂ ਮੈਂ ਗਿਣਤੀ ਮਿਣਤੀ ਕਰਕੇ ਪ੍ਰਾਪਤ ਕਰ ਲਵਾਂ। ਗੁਰਦੇਵ ਕਹਿੰਦੇ ਨੇ, ਨਹੀਂ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਗਿਆਨੀ ਗੁਰ ਗੁਰ ਆਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਦੇ ਲੱਲੇ ਨੂੰ ਸਿਆਰੀ ਹੈ, ਕਿਸੇ ਕੀਮਤ ਨਾਲ ਵੀ ਪਾਇਆ ਨਹੀਂ ਜਾ ਸਕਦਾ। ਕੋਈ ਆਖੇ ਮੇਰੇ ਕੋਲ ਲੱਖ ਰੁਪਈਆ ਲੈ ਲਓ, ਆ ਕਈ ਕਹਿੰਦੇ ਨੇ ਜੀ ਇਹੋ ਜਿਹਾ ਪਾਠ ਕਰਾਓ, ਇੰਨੀ ਭੇਟਾ ਵਾਲਾ ਕਰਾਓ, ਫਿਰ ਤੁਹਾਡੇ ਰੱਬ ਗੁਰਦੇਵ ਨਹੀਂ ਮੰਨਦੇ। ਹਰ ਆਪ ਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹੇ ਲੋਕ ਵਿਲ ਲਾਏ। ਵਿਲ ਲਾਉਣਾ ਹੁੰਦਾ ਵਿਲਕਣਾ, ਬੜੇ ਤਰਲੇ ਲੈਂਦੇ, ਬੜੇ ਅਰਜੋਈਆਂ, ਲੰਮੇ ਲੰਮੇ ਮੱਛੇ ਵੀ ਟੇਕਦੇ ਨੇ, ਕੋਈ ਲੰਬੇ ਪੈ ਜਾਂਦੇ ਨੇ, ਕੋਈ ਹੋਰ ਕੁਛ। ਮੈਂ ਨਹੀਂ ਕਹਿੰਦਾ ਉਹਨਾਂ ਦੀ ਆਪਣੀ ਭਾਵਨਾ ਹੈ, ਪਰ ਪਾਤਸ਼ਾਹ ਕਹਿੰਦੇ ਨੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਐਸਾ ਸਤਿਗੁਰ ਜੇ ਮਿਲੇ, ਐਸਾ ਸਤਿਗੁਰ, ਕਿਹੜਾ ਸਤਿਗੁਰ? ਜਿਸ ਸਤਿਗੁਰੂ ਦੇ ਦਰਸ਼ਨ ਕੀਤੇ ਆ, ਬਚਨ ਸੁਣਿਆ, ਬਚਨ ਕਮਾਇਆ, ਅੰਦਰ ਠੰਡ ਪੈ ਜਾਏ। ਐਸਾ ਸਤਿਗੁਰ ਜੇ ਮਿਲੇ, ਜਿਸ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਦੋਂ ਧੰਨ ਗੁਰੂ ਅਮਰਦਾਸ ਜੀ ਸੇਵਕ ਦੇ ਰੂਪ ਵਿੱਚ ਆਏ ਨਾ, ਗੁਰੂ ਅੰਗਦ ਦੇਵ ਜੀ ਦੇ ਕੁੜਮ ਲੱਗਦੇ ਸਨ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਉਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਤੇ ਗੁਰੂ ਅੰਗਦ ਦੇਵ ਜੀ ਮਰਿਆਦਾ ਪੁਰਸ਼ੋਤਮ ਸਨ, ਉੱਠ ਕੇ ਖੜੇ ਹੋ ਗਏ। ਕੁੜਮ ਨੂੰ ਗੱਲ, ਸ੍ਰੀ ਅਮਰਦਾਸ ਜੀ ਨੇ ਕਿਹਾ, ਦੁਹਾਈ ਦੁਹਾਈ, ਮੈਂ ਕੁੜਮ ਬਣ ਕੇ ਨਹੀਂ ਜੇ ਆਇਆ, ਮੈਂ ਸੇਵਕ ਬਣ ਕੇ ਆਇਆ ਜੇ, ਮੈਨੂੰ ਚਰਨਾ ਕਥਾ। ਇਹ ਹੈ ਤਰੀਕਾ, ਅਸੀਂ ਤੇ ਆਪਣਾ ਹੰਕਾਰ ਛੱਡ ਕੇ ਨਹੀਂ ਆਉਂਦੇ। ਫਿਰ ਪਾਤਸ਼ਾਹ ਕਹਿੰਦੇ ਨੇ, ਐਸਾ ਸਤਿਗੁਰੂ ਜੇ ਮਿਲੇ, ਜਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਆਪ ਦਾ ਮਤਲਬ ਆਪਣੀ ਹੰਕਾਰ, ਹੋਮੀ, ਚਤੁਰਾਈ। ਫਿਰ ਜਿਸ ਦਾ ਜੀਓ ਤਿਸ ਮਿਲ ਰਿਹਾ, ਹਰ ਵਸੈ ਮਨ ਆਏ। ਜਿਸ ਪਰਮਾਤਮਾ ਦਾ ਜੀ ਹੈ ਨਾ, ਫਿਰ ਉਹਦੇ ਨਾਲ ਇਕਮਿਕ ਹੋ ਜਾਂਦਾ, ਤੇ ਉਹ ਹਰੀ ਮਨ ਵਿੱਚ ਆ ਕੇ ਵਸ ਜਾਂਦਾ। ਹਰ ਆਪ ਮੁੱਲਕ ਹੈ, ਭਾਗ ਤੈਨਾ ਕਹਿ ਨਾਨਕਾ। ਆਖਿਆ ਉਹਨਾਂ ਦੀ ਕਿਸਮਤ ਬਹੁਤ ਵਧੀਆ ਹੈ। ਬਾਬੇ ਨਾਨਕ ਨੇ ਕਿਹਾ, ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ, ਪਾਤਸ਼ਾਹੀ ਪਾਤਸ਼ਾਹ। ਹਰੇ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਲਓ ਹੁਣ ਤੀਜੇ ਪਾਤਸ਼ਾਹ ਕਹਿੰਦੇ ਹਰ ਰਾਸ ਮੇਰੀ, ਰਾਸਤੇ ਤੁਸੀਂ ਸਾਰੇ ਜਾਣਦੇ ਹੋ ਨਾ। ਰਾਸ ਕਹਿੰਦੇ ਨੇ ਪੂੰਜੀ ਨੂੰ, ਕੈਪੀਟਲ ਨੂੰ, ਜਿਹਦੇ ਨਾਲ ਅਸੀਂ ਦੁਕਾਨ ਤੇ ਵਪਾਰ ਕਰਦੇ। ਕਹਿੰਦੇ ਹਰ ਰਾਸ ਮੇਰੀ ਮਨ ਬਣ ਜਾਰਾ, ਹੁਣ ਮੇਰਾ ਮਨ ਵਪਾਰੀ ਬਣ ਗਿਆ ਤੇ ਹਰੀ ਦੀ ਰਾਸ ਮੇਰੀ ਪੂੰਜੀ ਬਣ ਗਈ ਹੈ। ਹਰ ਰਾਸ ਮੇਰੀ ਮਨ ਬਣ ਜਾਰਾ, ਇਹ ਗੁਰੂ ਜੀ ਦਾ ਤਰੀਕਾ ਹੈ। ਉਸ ਗੱਲ ਨੂੰ ਫਿਰ ਦੁਬਾਰਾ ਰਿਪੀਟ ਕਰਦੇ, ਪਰ ਨਾਲ ਹੀ ਕਹਿੰਦੇ ਨੇ ਸਤਿਗੁਰੂ ਤੇ ਰਾਸ ਜਾਣੀ, ਇਸ ਰਾਸ ਦੀ ਸੋਝੀ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਈ ਹੈ। ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਜੋ ਕੁਛ ਸਾਨੂੰ ਦਿਹਾੜੀ ਵਿੱਚ ਮਿਹਨਤ ਕਰਕੇ ਮਿਲਦਾ ਨਾ, ਉਹਨੂੰ ਅਸੀਂ ਕਹਿੰਦੇ ਹਾਂ ਇਹ ਮੇਰੀ ਦਿਹਾੜੀ ਹੈ ਜੀ, ਇਹ ਮੇਰੇ ਦਿਨ ਭਰ ਦੀ ਮਿਹਨਤ ਹੈ ਜੀ। ਮਹਾਰਾਜ ਕਹਿੰਦੇ ਫਿਰ ਮੇਰੀ ਸਲਾਹ ਮੰਨੋ, ਹਰ ਹਰ ਨਿਤ ਜਪਿਓ ਜੀਓ, ਆਪਣੇ ਅੰਦਰੋਂ ਪ੍ਰੇਮ ਦੇ ਨਾਲ ਉਸ ਹਰੀ ਦਾ ਨਾਮ ਜਪਣਾ ਕਰੋ ਤੇ ਲਾਹ ਖੱਟਿਓ ਦਿਹਾੜੀ, ਖੱਟੇ ਹੋ ਖੱਟਣਾ ਕਰੋ। ਲਾਹ ਮੈਨੂੰ ਲਾਭ, ਇਹ ਲਾਭ ਹੈ। ਆ ਖਾਣਾ ਪੀਣਾ ਹੱਸਣਾ ਸੌਣਾ ਤੇ ਸਾਰੇ ਕਰਦੇ, ਜੇ ਲਾਭ ਨਾ ਖੱਟਿਆ ਤੇ ਫਿਰ ਦੁਕਾਨ ਖੋਲਣ ਦਾ ਕੀ ਫਾਇਦਾ। ਇੱਥੇ ਮਹਾਰਾਜ ਕਹਿੰਦੇ ਸੱਚ ਵਾਪਾਰ ਕਰੋ ਵਾਪਾਰੀ, ਸੱਚ ਵਾਪਾਰ ਕਰੋ ਵਾਪਾਰੀ,
1: ਸੱਚ ਵਾਪਾਰ ਕਰੋ ਵਾਪਾਰੀ, ਸੱਚ ਵਾਪਾਰ।

0: ਨਿਬਹ ਖੇਪ ਖੇਪ ਸ਼ਾਸਤਰ ਜੀ ਵਪਾਰੀ ਲੋਕ ਜਾਣਦੇ ਨੇ ਜੋ ਸੌਦਾ ਸਮਾਨ ਇਕੱਠਾ ਕਰਕੇ ਇੱਕ ਵਾਰੀ ਭੇਜਣ ਨੂੰ ਖੇਪ ਕਹਿੰਦੇ ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਤੁਹਾਡੀ ਇਹ ਖੇਪ ਪਹੁੰਚ ਜਾਏਗੀ ਫਿਰ ਇਹ ਧਨ ਤਿੰਨਾ ਮਿਲਿਆ ਇਹ ਪਰਮੇਸ਼ਵਰ ਦਾ ਨਾਮ ਰੂਪੀ ਧਨ ਉਹਨਾਂ ਵਡਭਾਗੀਆਂ ਨੂੰ ਮਿਲਿਆ ਜਿਨ੍ਹਾਂ ਹਰ ਆਪੇ ਭਾਣਾ ਜਿਨ੍ਹਾਂ ਉੱਤੇ ਹਰੀ ਦੀ ਮਿਹਰ ਹੋਈ ਤੇ ਪਾਤਸ਼ਾਹ ਨੇ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਸਤਿਗੁਰੂ ਕਹਿੰਦੇ ਨੇ ਇਹ ਹੈ ਹਰੀ ਦੇ ਨਾਮ ਦੀ ਰਾਸ ਤੇ ਇਸ ਰਾਸ ਨਾਲ ਵਪਾਰ ਕਰਨ ਵਾਲਾ ਮੇਰਾ ਮਨ ਵਣਜਾਰਾ ਹੈ ਤੋ ਸਤਸੰਗਤ ਬਜ਼ੁਰਗ ਬਹੁਤ ਧਿਆਨ ਰੱਖਦੇ ਨੇ ਕਹਿ ਦਿੰਦੇ ਨੇ ਅੱਜ ਫਲਾਣੇ ਮਹਾਂਪੁਰਸ਼ ਦਾ ਦਿਨ ਹੈ ਮਤਲਬ ਕਿ ਉਹਨਾਂ ਦੀ ਵੀ ਗੱਲ ਕਰੋ ਤੋ ਮਿੰਟ ਦੋ ਹਨ ਰਾਤ ਨੂੰ ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਵਿਖੇ ਭਗਤ ਰਵਿਦਾਸ ਜੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਦਿਨ ਬਣਾਇਆ ਉੱਥੇ ਦਾਸ ਨੇ ਅੱਧਾ ਘੰਟਾ ਸੇਵਾ ਕਰਨੀ ਹੈ ਉੱਥੇ ਵੀ ਸੇਵਾ ਕਰਾਂਗੇ ਪਰ ਅੱਜ ਭਗਤ ਜੀ ਦੇ ਉਪਦੇਸ਼ਾਂ ਵਿੱਚੋਂ ਆ ਦੋ ਪੰਕਤੀਆਂ ਆਪਣੇ ਹਿਰਦੇ ਵਿੱਚ ਵਸਾ ਲਓ ਬਲ ਬਲ ਜਾਓ ਰਮਈਆ ਕਾਰਨ ਬਲ ਬਲ ਜਾਓ ਰਮਈਆ ਕਾਰਨ ਬਲ ਬਲ ਜਾਓ ਅਗਲੀ ਪੰਕਤੀ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ ਕਾਰਨ ਕਵਨ ਅਬੋਲ ਕਾਰਨ ਕਵਨ ਅਬੋਲ ਕਮਨ ਕਾਰਨ ਕਵਨ ਦੇਖੋ ਘਰ ਚ ਕੋਈ ਮੈਂਬਰ ਨਾ ਬੋਲੇ ਬੱਚਾ ਨਾ ਬੋਲੇ ਧੀ ਨਾ ਬੋਲੇ ਪੁੱਤਰ ਨਾ ਬੋਲੇ ਅਸੀਂ ਨਹੀਂ ਧੀ ਬੋਲਦੇ ਕਿਉਂ ਨਹੀਂ ਦੇਖੋ ਭਗਤ ਜੀ ਨੇ ਰੱਬ ਨਾਲ ਕਿਵੇਂ ਗੱਲਾਂ ਕੀਤੀਆਂ ਨੇ ਅਸੀਂ ਕਦੇ ਕੀਤੀਆਂ ਨੇ ਅਸੀਂ ਨੇ ਬੋਲਦਾ ਤੇ ਬੋਲੇ ਨਹੀਂ ਬੋਲਦਾ ਤੇ ਨਾ ਬੋਲੇ ਭਗਤ ਜੀ ਕਹਿੰਦੇ ਨਹੀਂ ਹੇ ਵਾਹਿਗੁਰੂ ਮੈਨੂੰ ਇਹ ਤਾਂ ਦੱਸੋ ਤੁਸੀਂ ਬੋਲਦੇ ਕਿਉਂ ਨਹੀਂ ਹਾਂ ਬਲ ਬਲ ਜਾਓ ਰਮਈਆ ਕਾਰਨ ਹਾਂ ਬਲ ਬਲ ਜਾਓ ਰਮਈਆ ਕਾਰਨ ਹਾਂ
1: ਹਾਂ ਬਲ ਬਲ ਜਾਓ

ਕਵਨ ਬਸ ਆਖਿਆ ਥੱਕ ਨਾ ਜਾਇਓ, ਅੱਕ ਨਾ ਜਾਇਓ, ਫਿਰ ਤਰਲਾ ਲੈ ਕੇ ਆਖੋ ਬਹੁਤ ਜਨਮ ਵਿਛੜੇ ਤੇ ਮਾਧੋ, ਬਹੁਤ ਜਨਮ ਵਿਛੜੇ ਤੇ ਮਾਧੋ, ਬਹੁਤ ਜਨਮ ਵਿਛੜੇ ਤੇ ਮਾਧੋ, ਬਹੁਤ ਜਨਮ ਵਿਛੜੇ।

ارے کہہ رب داس آس لگ جیو کہہ رب داس آس لگ جیو کہہ رب داس

0: लो समा हो चुका है। ये किनका एक जीव था, ये भगत रविदास जी की बाणी विचों उन्होंने जीवन विचों एक किनका भी हृदय विच वसा लो ते तरला लेके आखो पातशाह हम सर दीन दयाल न तुम सर अब पतियार क्या कीजै बचनी तोर मोर मन मन जन को पूरन दीजै। हाँ बल बल जाओ रमैया कारने कारण कवन अबोल बहुत जन्म बिछरे थे माधो ए जन्म तुम्हारे लिखे कह रविदास आस लग जीवो चिर भयो दर्शन देखे। पुला चुका दी खिमा बख्श गज के फते बुलाओ वाहिगुरु जी का वाहिगुरु जी की।
1: केलबू दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउन लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3074 अति फैक्स नंबर एरिया कोड 250-392-3075।
2: साडा ईमेल एड्रेस नोट करो जी singhsabha2@gmail.com एक बार फिर नोट करो जी singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874।
4: ਪਠਾਣੀ ਦੇ ਮਿੰਤਾਂ ਤਰਲੇ ਕਰਨ ਤੇ ਪਠਾਨ ਨਾ ਮੰਨਿਆ। ਰਾਤ ਬੀਤੀ ਸੁਬਾਹ ਸਤਗੁਰਾਂ ਨੂੰ ਕੱਢ ਕੇ ਪਠਾਨ ਨੇ ਇਸ਼ਨਾਨ ਕਰਾਇਆ ਪੁਸ਼ਾਕ ਪਾਈ ਤੇ ਬਾਹੋ ਫੜ ਕੇ ਵਿੱਚ ਉਹਦੀ ਖਾਤਰ ਮੰਡੀ ਵਿੱਚ ਲੈ ਗਿਆ। ਅੱਗੇ ਗੁਰੂ ਦੇਵ ਨੇ ਜੋ ਕੁਝ ਵੇਖਿਆ ਕਿਤੇ ਕੋਈ ਮਟਿਆਰ ਕਿਤੇ ਕੋਈ ਗੱਭਰੂ ਤੇ ਕਿਤੇ ਕੋਈ ਬੱਚਾ ਕਿਤੇ ਮਾਂ ਖੜੇ ਕਰਮਾਂ ਨੂੰ ਰੋ ਰਹੇ ਸਨ। ਆ ਕੇ ਸਭ ਦੀ ਬੋਲੀ ਆਉਣ ਲੱਗ ਪਈ। ਪਠਾਨ ਨੇ ਗੁਰੂ ਜੀ ਨੂੰ ਉੱਚੀ ਥਾਂ ਤੇ ਖਿਲਾਫ ਦਿੱਤਾ ਜਿੱਥੇ ਮਾਵਾਂ ਦੀਆਂ ਸਦਰਾਂ ਬੱਚਿਆਂ ਦੇ ਚਾਹ ਵਿਕਦੇ ਸਨ ਉੱਥੇ ਰੱਬ ਦਾ ਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬੋਲੀ ਹੋਣ ਲੱਗੀ। ਉਸ ਵੇਲੇ ਸਾਕੇ ਨੂੰ ਬਲਦੇਵ ਸਿੰਘ ਬਿੱਲੂ ਜਸਵੰਤ ਸਿੰਘ ਦੀਵਾਨਾ ਜਰਨੈਲ ਸਿੰਘ ਗਿੱਲ ਤੇ ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜਥਾ ਇਉਂ ਬਿਆਨ ਕਰਦਾ ਹੈ।

ਕਿਸੇ ਸ਼ਹਿਰ ਨੇ ਕਿਹਾ ਤਾਜ ਤੇਗਾਂ ਦੀਆਂ ਧਾਰਾਂ ਉੱਤੇ ਸੌ ਸੌ ਵਾਰੀ ਵਿਕਿਆ ਵਿਕਿਆ ਮਿਸਰ ਬਜ਼ਾਰਾਂ ਅੰਦਰ ਹੁਸਨ ਬੋਲ ਨਾ ਸਕਿਆ ਵਿਕਿਆ ਕੱਚਿਆਂ ਘੜਿਆਂ ਉੱਤੇ ਪ੍ਰੇਮ ਰਤਾਂ ਨਾ ਚੱਕਿਆ ਸੀਤਲ ਜੀ ਅੱਜ ਨਾਲ ਅੱਖਾਂ ਦੇ ਮੈਰਬ ਵਿਕਦਾ ਤੱਕਿਆ ਚੜ੍ਹਦੀ ਚੜ੍ਹਦੀ ਬੋਲੀ ਬੜੀ ਉੱਚੀ ਚਲੀ ਗਈ ਇਲਾਕੇ ਦੇ ਮੀਰ ਨੇ ਗੁਰੂ ਜੀ ਨੂੰ 2 ਅਰਬੀ ਘੋੜਿਆਂ ਬਦਲੇ ਖਰੀਦ ਲਿਆ ਆਪਣੇ ਘਰ ਲੈ ਗਿਆ ਇੱਕ ਚਾਦਰ ਇੱਕ ਗਾਗਰ ਦੇ ਕੇ ਸੁਬਾਹ ਪਾਣੀ ਲਿਆਉਣ ਅਤੇ ਫਰਸ਼ ਤੇ ਸੌਣ ਦਾ ਹੁਕਮ ਦੇ ਦਿੱਤਾ ਸਾਰੀ ਰਾਤ ਦੁਖੀਆਂ ਦੀਆਂ ਆਹ ਸੁਣਦਿਆਂ ਗੁਜ਼ਰ ਗਈ ਦਿਨ ਚੜਿਆ ਤਾਂ ਮਾਲਕ ਦਾ ਹੁਕਮ ਮੰਨ ਕੇ

ਜਿੱਥੋਂ ਤੱਕ ਬੰਦੇ ਦਾ ਆਪਣਾ ਹੱਥ ਪੈਂਦਾ ਹੋਵੇ ਰੱਬ ਨੂੰ ਯਾਦ ਨਹੀਂ ਕਰਦਾ। ਜਦੋਂ ਸਾਰੇ ਆਸੇ ਮੁੱਕ ਗਏ, ਪਠਾਨ ਮਸੀਤ ਵੱਲ ਭੱਜੇ, ਲੱਗੇ ਦੁਆਵਾਂ ਕਰਨ, ਤਾਂ ਮੀਰ ਨੇ ਦੱਸਿਆ ਕਿ ਜੋ ਮੈਂ ਕੱਲ ਗੁਲਾਮ ਖਰੀਦਿਆ ਹੈ ਉਹ ਕੋਈ ਵਲੀ ਪੀਰ ਹੈ। ਅੱਜ ਮੈਂ ਉਸਦੇ ਸਿਰ ਤੋਂ ਇੱਕ ਗਿੱਟ ਉੱਚੀ ਗਾਗਰ ਜਾਂਦੀ ਵੇਖੀ, ਆਓ ਸਾਰੇ ਮਿਲ ਕੇ ਉਹਦੇ ਪੈਰ ਫੜ ਲਈਏ। ਭੱਜ ਕੇ ਪਠਾਨ ਸਤਿਗੁਰੂ ਧੰਨ ਗੁਰੂ ਨਾਨਕ ਦੇ ਚਰਨ ਫੜ ਕੇ ਇਉਂ ਬੇਨਤੀ

ਰੋਹੇਲਿਆਂ ਨੇ ਪਿਛਲੇ ਗੁਨਾਹਾਂ ਤੋਂ ਤੋਬਾ ਕੀਤੀ, ਅੱਗੇ ਵਾਸਤੇ ਗੁਰੂ ਜੀ ਦੇ ਮਰੀਦ ਬਣ ਗਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਭਾਈ ਪਾਪ ਕਰਨੇ ਛੱਡ ਦਿਓ, ਲੋਕਾਂ ਦੇ ਬੱਚੇ ਚੁੱਕੇ ਵੇਚਣੇ ਛੱਡ ਦਿਓ, ਪਾਣੀ ਫੇਰ ਮਿਲੂਗਾ। ਇੰਨੀ ਗੱਲ ਸੁਣ ਕੇ ਪਠਾਣਾ ਨੇ ਸ਼ਹਿਨਸ਼ਾਹ ਕੇ ਸਿਰ ਚੁਕਾਇਆ ਤੇ ਬੰਦੀ ਖਾਨਾ ਦੇ ਬੂਹੇ ਖੋਲ ਦਿੱਤੇ। ਚਾਰੇ ਪਾਸੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨ ਗੂੰਜ ਉੱਠੀ। ਇੰਨਾ ਕੁਝ ਬੋਲਦੇ ਹੋਏ ਖਿਮਾ ਦੇ ਜੱਟ ਗੁਰਬਖਸ਼ ਸਿੰਘ ਵੇਲੇ ਨਾਲ ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦੀਵਾਨਾ, ਜਰਨੈਲ ਸਿੰਘ ਗਿੱਲ ਆਗਿਆ ਮੰਗਦੇ ਹੈ, ਬਖਸ਼ੋ ਅੱਗਿਆ, ਬੁਲਾਓ ਫਤਿਹ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਖੀਆਂ ਦੇ ਦੁੱਖ ਦੂਰ ਕਰਨਾ ਤੇ ਡੁੱਬਿਆਂ ਨੂੰ ਤਾਰਨ ਲਈ ਨਿਰੰਕਾਰੀ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ ਲੈ ਕੇ ਚੱਲੇ। ਵਸੋਂ ਤੋਂ ਦੂਰ ਸੰਘਣੇ ਜੰਗਲ ਵਿੱਚ ਦੋਨੋਂ ਫਕੀਰਾਂ ਨੇ ਵਾਸ ਕੀਤਾ। ਚਕੇਵੇਂ ਨਾਲ ਮਰਦਾਨਾ ਸੌਂ ਗਿਆ। ਨਿਰੰਕਾਰੀ ਗੁਰੂ ਨੂੰ ਦੁਖੀਆਂ ਦੀਆਂ ਚੀਕਾਂ ਨੇ ਸੌਂ ਨਾ ਦਿੱਤਾ। ਜਾਨਵਾਂ ਦੇ ਪੰਜੇ ਵਿੱਚੋਂ ਮਜ਼ਲੂਮਾਂ ਨੂੰ ਕੱਢਣ ਲਈ ਬੜਾ ਕੁਛ ਕਰਨਾ ਪੈਣਾ ਹੈ, ਪਰ ਜੋ ਅੱਗੇ ਹੋਣ ਵਾਲਾ ਹੈ ਮਰਦਾਨੇ ਤੋਂ ਵੇਖਿਆ ਨਹੀਂ ਜਾਣਾ। ਇਸ ਲਈ ਮਰਦਾਨੇ ਨੂੰ ਕੋਲ ਭੇਜਣਾ ਹੀ ਚੰਗਾ ਹੈ। ਸਵੇਰ ਹੋਈ ਮਰਦਾਨਾ ਦਿਲ ਵਿੱਚ ਚਾਹ ਲੈ ਕੇ ਜਾਗਿਆ ਕਿ ਗੁਰੂ ਜੀ ਕਹਿਣਗੇ ਮਰਦਾਨੇ ਰਬਾਬ ਵਜਾ, ਤੇਰੀ ਰਬਾਬ ਤੇ ਮੇਰਾ ਮਨ ਰੀਝਦਾ। ਰਾਤ ਬੀਤ ਗਈ ਹੈ, ਪ੍ਰੀਤਮ ਤੋਂ ਵੱਖ ਹੋਇਆ, ਅਕਾਲੀ ਬਾਣੀ ਦਾ ਕੀਰਤਨ ਕਰੀਏ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਰਦਾਨੇ ਨੂੰ ਇਉਂ ਕਹਿ

Nazarene.

ਉਸ ਜ਼ਮਾਨੇ ਵਿੱਚ ਰਹਿਰ ਖੰਡ ਬਰਦਾ ਬਰੋਸ਼ੀ ਦਾ ਬੜਾ ਤਕੜਾ ਅੱਡਾ ਸੀ। ਉਥੋਂ ਦੇ ਰਹਿਣ ਵਾਲੇ ਰਹੇਲੇ ਪਠਾਨ ਹੇਠਲੇ ਮੈਦਾਨਾਂ ਵਿੱਚੋਂ ਗੁਲਾਮ ਬੰਨ ਕੇ ਲੈ ਜਾਂਦੇ ਤੇ ਅੱਗੇ ਪਸ਼ੂਆਂ ਵਾਂਗ ਵੇਚ ਦਿੰਦੇ। ਮੁਟਿਆਰ ਤੇ ਵਿਰਧ ਔਰਤਾਂ ਤੇ ਬੱਚੇ ਚੁੱਕੇ ਵੇਚੇ ਜਾਂਦੇ, ਜੋ ਨਾ ਵਿਕਦਾ ਉਹਨੂੰ ਬੰਦੀ ਖਾਨੇ ਪਾ ਦਿੰਦੇ। ਇਸ ਅਤਿਆਚਾਰ ਨੂੰ ਹਟਾਉਣ ਵਾਸਤੇ ਪਾਤਸ਼ਾਹ ਇਸ ਇਲਾਕੇ ਵਿੱਚ ਆਏ। ਇੱਕ ਰਹੇਲਾ ਪਠਾਨ ਸ਼ਿਕਾਰ ਖੇਡਦਾ ਫਿਰਦਾ ਹੈ, ਉਹਦੀ ਨਿਗਾਹ ਗੁਰੂ ਮਹਾਰਾਜ ਤੇ ਪਈ ਤੇ ਘੋੜਾ ਛੇੜ ਕੇ ਗੁਰਾਂ ਦੇ ਨੇੜੇ ਆ ਗਿਆ। ਇੱਧਰ ਗੁਰੂ ਜੀ ਨੇ ਬਾਲਕ ਦਾ ਰੂਪ ਧਾਰਿਆ ਹੋਇਆ ਸੀ। ਪਠਾਨ ਨੇ ਲਲਕਾਰ ਕੇ ਕਿਹਾ, ਖਬਰਦਾਰ, ਜੇ ਹਿਲਣ ਦੀ ਕੋਸ਼ਿਸ਼ ਕੀਤੀ, ਅੱਜ ਖੁਦਾ ਨੇ ਛੇਤੀ ਸ਼ਿਕਾਰ ਮਿਲਾ ਦਿੱਤਾ। ਸਤਗੁਰੂ ਦੀ ਨਾਚ ਕਬੀੜੀ ਫੜ ਕੇ ਪਠਾਨ ਮੰਡੀ ਵਿੱਚ ਵੇਚਣ ਦੀ ਖਾਤਰ ਰੇਲ ਖੰਡ ਵੱਲ ਨੂੰ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਜਿਹਨੂੰ ਬਾਪੂ ਤੇਗ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ, ਜਿਹਨੂੰ ਬਾਪੂ ਤੇਗ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ, ਮਹਾਰਮੀ ਨੂੰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गुरु ग्रीव निवास गुरु ग्रंथ साहिब जीओ महाराज।

Baba, please have the mask chund chund ke kaan kha rahe si. Khanda khanda akhan tak aaya Baba ji hille na. Jadon akhan wal vadeya kinde ne khaawa ਸਾਰਾ ਮਾਸ ਚੂੰਡ ਲੈ ਅੱਖਾਂ ਨਾ ਖਾਈ ਉਹ ਕਹਿੰਦਾ ਜੀ ਕਿਉਂ ਕੀ ਗੱਲ ਬਾਬਾ ਫਕੀਰ ਸਾਹਿਬ ਕਹਿੰਦੇ ਨੇ ਨੀਤਾ ਤਨ ਸੁੱਖਾ ਪਿੰਜਰ ਥੀਆ ਤਲੀਆਂ ਖੁੰਡ ਹਕਾ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਪਾਰ अजय परमेश्वर मिलिया नहीं शरीर हड्डां दी

ਅੱਜ ਖਲੋ ਕੇ ਕੀਰਤਨ ਕਰਦੇ ਹਾਂ। ਧਿਆਨ ਦਿਓ ਬੀਬੀਓ, ਤੁਹਾਡੀ ਵਾਰੀ ਮੁੱਕ ਗਈ। ਧਿਆਨ ਦਿਓ ਭਲਾ ਕਿਉਂ ਸਾਡੇ ਮਹਾਰਾਜ ਜੀ ਖਲੋ ਕੇ ਕੀਰਤਨ ਕਰਦੇ ਹੁੰਦੇ ਸਨ, ਜਿਨ੍ਹਾਂ ਦੀ ਮੈਂ ਸੰਗਤ ਕੀਤੀ। ਵੈਸੇ ਹੀ ਜੀ ਕੀਤਾ ਉਹਨਾਂ ਤੇ ਥੱਕ ਜਾਵਾਂਗਾ, ਮੈਨੂੰ ਪਤਾ ਹੈ। ਪਰ ਮਨ ਕਰਦਾ ਵੀ ਉਹ ਡੇਢ ਘੰਟਾ ਖਲੋ ਕੇ ਕਿਵੇਂ ਲਾਉਂਦੇ ਸਨ ਵੇਖਣਾ ਚਾਹੁੰਦਾ।

ਬੇਨਤੀ ਅੱਖਾਂ ਬੰਦ ਕਰਕੇ ਬਈ ਚੌਂਕੜੇ ਲਾ ਕੇ ਸਾਰੇ ਕਿਰਪਾ ਕਰ ਸਾਰੇ ਬੋਲ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਕਿਰਪਾ ਕਰ ਗੂੰਜ ਪਾਓ ਜਰਾ ਗੂੰਜ ਪਵੇ।

0: ਦੀਆਂ ਛਾਵਾਂ ਕਹਿੰਦਾ ਹੈ। ਮੋਹਨ ਸਿੰਘ ਨੇ ਲਿਖਿਆ ਹੈ ਕਿ ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣਛਾਵਾਂ ਬੂਟਾ ਨਹੀਂ ਕੋਈ। ਕਹਿੰਦੇ ਨੇ ਲੋਕ ਸਵਰਗ ਮੰਗਦੇ ਆ, ਇਹ ਦੁਨੀਆਂ ਦੇ ਲੋਕੋ ਮਾਂ ਤੋਂ ਤੇ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ ਨੇ। ਇਹਦਾ ਅਰਥ ਇਹ ਬਣਿਆ ਵੀ ਮਾਂ ਦੀ ਗੋਦ ਵਿੱਚ ਜਿਹੜਾ ਸਵਰਗ ਹੈ, ਸਵਰਗ ਇਹਦੀ ਵੱਡਾ ਹੋ ਨਹੀਂ ਸਕਦਾ। ਅਰਖੀਵਾਂ ਕਰਿਓ, ਮਾਪੇ ਕੁ ਮਾਪੇ ਨਹੀਂ ਬਣਦੇ, ਪੁੱਤਰ ਕੁ ਪੁੱਤਰ ਬਣ ਜਾਂਦੇ। ਮਾਪੇ ਕੁ ਮਾਪੇ ਨਹੀਂ ਹੁੰਦੇ, ਪੁੱਤਰ ਕੁ ਪੁੱਤਰ ਬਣ ਜਾਂਦੇ ਆ। ਮਾਤਾ ਪਿਤਾ ਹਮੇਸ਼ਾ ਬੱਚੇ ਦਾ ਪਿਤਾ ਸੋਚਦੇ ਆ, ਉਹ ਵੀ ਮੈਂ ਬਜ਼ੁਰਗ ਵੇਖੇ, ਉਹ ਵੀ ਮੈਂ ਬੰਦੇ ਅੱਜ ਵੇਖੇ ਆ ਜਿਹੜੇ ਮਾਵਾਂ ਤੇ ਹੱਥ ਵੀ ਚੁੱਕ ਦਿੰਦੇ, ਧੱਕੇ ਵੀ ਮਾਰਦੇ। ਭੈੜੀਆਂ ਭੈੜੀਆਂ ਗਾਲਾਂ ਇੱਥੇ ਬੜੀਆਂ ਮਾਵਾਂ ਰੋਂਦੀਆਂ ਵੇਖੀਆਂ ਨੇ, ਜਿਹੜੀਆਂ ਕਹਿਣੀਆਂ ਬਾਬਾ ਜੀ ਸਾਨੂੰ ਥਾਂ ਦੇ ਦਿਓ, ਬਿਰਧ ਆਸ਼ਰਮ ਬਣਾ ਲਓ। ਕੋਈ ਧੀਆਂ ਵੀ ਨੇ, ਪੁੱਤਰ ਵੀ ਨੇ, ਪਰ ਸਾਨੂੰ ਪੁੱਛਦਾ ਕੋਈ ਨਹੀਂ। ਬਾਬਾ ਜੀ ਮੇਰਾ ਪੁੱਤਰ ਕਹਿੰਦਾ ਹੁੰਦਾ ਸੀ ਤੈਨੂੰ ਖਰਚਾ ਦਿਆਂਗਾ, ਮਹੀਨੇ ਦਾ ਮੈਨੂੰ 2000 ਦਿੰਦਾ ਸੀ, ਸਾਲ ਦਾ 200 ਰੁਪਈਆ ਦਿੱਤਾ, ਮੈਂ ਕਿੱਥੋਂ ਦਵਾਈਆਂ ਲਵਾਂ। ਬੜੀਆਂ ਮਾਵਾਂ ਇੱਥੇ ਮੈਂ ਵੇਖੀਆਂ, ਸਭ ਕੁਝ ਹੁੰਦਿਆਂ ਹੋਇਆ ਵੀ, ਪਰ ਇਹ ਮੈਂ ਅਰਜ ਆਪ ਜੀ ਦੇ ਚਰਨਾਂ ਵਿੱਚ ਹਮੇਸ਼ਾ ਕਰਦਾ ਰਹਿੰਦਾ, ਚੰਗੇ ਪੁੱਤਰ ਬਣੋ, ਚੰਗੇ ਪਤੀ ਬਣੋ, ਚੰਗੇ ਪਿਤਾ ਬਣੋ, ਚੰਗੇ ਦਾਦੇ ਬਣੋ, ਚੰਗੇ ਨਾਨੇ ਬਣੋ, ਸਾਰੇ ਫਰਜ਼ ਚੰਗੀ ਤਰ੍ਹਾਂ ਨਿਭਾਉਣੇ ਚਾਹੀਦੇ ਨੇ, ਲਾਇਕ ਬਣੋ। ਇਹ ਤੁਸੀਂ ਸੋਚਣਾ ਹੈ ਕਿ ਕਿਵੇਂ ਤੁਸੀਂ ਆਪਣੀ ਮਾਂ ਨੂੰ ਖੁਸ਼ ਰੱਖਣਾ ਹੈ, ਕਿਵੇਂ ਆਪਣੀ ਘਰਵਾਲੀ ਨੂੰ ਖੁਸ਼ ਰੱਖਣਾ ਹੈ, ਕਿਵੇਂ ਆਪਣੇ ਬੱਚਿਆਂ ਨੂੰ ਖੁਸ਼ ਰੱਖਣਾ ਹੈ। ਕਈ ਲੋਕ ਮਾਂ ਨੂੰ ਖੁਸ਼ ਕਰ ਲੈਂਦੇ ਨੇ, ਘਰਵਾਲੀ ਨੂੰ ਰਸਾ ਲੈਂਦੇ ਨੇ, ਕਈ ਘਰਵਾਲੀ ਨੂੰ ਖੁਸ਼ ਕਰਦਿਆਂ ਕਰਦਿਆਂ ਮਾਂ ਨੂੰ ਰਸਾ ਲੈਂਦੇ ਨੇ, ਪਰ ਖੁਸ਼ ਦੋਵੇਂ ਹੋਣ। ਇਕੱਲਾ ਬਹਿ ਕੇ ਕਦੇ ਸੋਚਿਆ ਕਰ ਕਿ ਮੇਰੀ ਮਾਂ ਮੇਰੇ ਤੋਂ ਖੁਸ਼ ਹੈ, ਕਦੇ ਸੋਚ ਮੇਰੀ ਪਤਨੀ ਮੇਰੇ ਤੋਂ ਖੁਸ਼ ਹੈ, ਮਾਂ ਕਰਕੇ ਘਰਵਾਲੀ ਰੁਸੀ ਤੇ ਨਹੀਂ। ਇਹ ਤੂੰ ਸੋਚ, ਕਿਉਂਕਿ ਉਹਦਾ ਵੀ ਫਿਕਰ ਤੈਨੂੰ ਹੋਣਾ ਚਾਹੀਦਾ, ਉਹ ਤੇਰੇ ਲੜਨ ਲੱਗੀ ਮਾਪਿਆਂ ਨੂੰ ਛੱਡ ਕੇ, ਮਾਂ ਦੇ ਵੀ ਇੰਨਾ ਪਿੱਛੇ ਨਾ ਲੱਗ ਵੀ ਘਰਵਾਲੀ ਦਾ ਧਿਆਨ ਨਾ ਰੱਖੇ। ਇਹ ਐਡਜਸਟਮੈਂਟ ਤੂੰ ਕਰਨੀ ਹੈ, ਸੋਚਣਾ ਤੂੰ ਹੈ। ਮਾਂ ਦਾ ਵੀ ਖਿਆਲ ਰੱਖ, ਚੰਗਾ ਪੁੱਤਰ ਬਣ, ਮਾਂ ਖੁਸ਼ ਹੈ, ਚੰਗਾ ਪਤੀ ਬਣ, ਪਤਨੀ ਖੁਸ਼ ਹੈ, ਚੰਗੇ ਪਿਤਾ ਬਣੋ, ਬੱਚੇ ਖੁਸ਼ ਨੇ, ਚੰਗੇ ਦਾਦੇ ਬਣੋ, ਚੰਗੇ ਨਾਨੇ ਬਣੋ। ਇਹ ਸਾਰਿਆਂ ਨਾਲੋਂ ਚੰਗੀ ਗੱਲ ਹੈ, ਸਭ ਨਾਲੋਂ ਵੱਡੀ ਜ਼ਰੂਰੀ ਗੱਲ ਹੈ। ਕਦੀ ਵੀ ਬਹਿ ਕੇ ਸੋਚੋ ਵੀ ਮੈਂ ਚੰਗਾ ਸਿੱਖ ਵੀ ਬਣਿਆ। ਇਹ ਗੱਲ ਦਾ ਮੈਂ ਅੱਗੇ ਵੀ ਬੇਨਤੀ ਕਰਦਾ ਸਾਂ ਪਰਸੋਂ ਦੀਵਾਨ ਵਿੱਚ, ਕਿ ਲੋਕ ਚੰਗੇ ਪੁੱਤ ਬਣ ਜਾਂਦੇ ਨੇ, ਲੋਕ ਚੰਗੇ ਪਤੀ ਬਣ ਜਾਂਦੇ ਨੇ, ਲੋਕ ਚੰਗੇ ਨਾਨੇ ਚੰਗੇ ਦਾਦੇ ਬਣ ਜਾਂਦੇ ਨੇ, ਚੰਗੇ ਪਿਤਾ ਬਣ ਜਾਂਦੇ ਨੇ, ਪਰ ਚੰਗੇ ਸਿੱਖ ਨਹੀਂ ਬਣਦੇ। ਮਾਂ ਦਾ ਫਿਕਰ ਕਰ ਲੈਣਗੇ, ਘਰਵਾਲੀ ਦਾ ਫਿਕਰ ਕਰ ਲੈਣਗੇ ਵੀ ਘਰਵਾਲੀ ਨੂੰ ਮੇਰੇ ਤੋਂ ਆਸ ਹੈ, ਮਾਂ ਨੂੰ ਮੇਰੇ ਤੋਂ ਆਸ ਹੈ, ਬੱਚਿਆਂ ਨੂੰ ਮੇਰੇ ਤੋਂ ਆਸ ਹੈ, ਪਰ ਇਹ ਭੁੱਲ ਜਾਂਦੇ ਨੇ ਵੀ ਕਲਗੀਧਰ ਨੇ ਵੀ ਤੇ ਸਾਡੇ ਤੋਂ ਕੋਈ ਆਸ ਕੀਤੀ ਸੀ, ਉਹਨਾਂ ਨੇ ਵੀ ਤੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੋਚਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਇੱਕ ਵੀ ਨਹੀਂ ਰੱਖਿਆ, ਤੁਸੀਂ ਅਤਾਵਾਂ ਆਖਣ ਲੱਗੀਆਂ ਸਾਡੇ ਲਾਲ ਨਹੀਂ ਦੇ ਚਾਰ ਸਨ। ਕਲਗੀਧਰ ਕਹਿੰਦੇ ਚਾਰੇ ਲਾਲ ਵਾਰ ਦਿੱਤੇ, ਲਾੜੀ ਮੌਤ ਨਾਲ ਵਿਆਹ ਤੇ ਦੋ ਚਮਕੌਰ ਦੀ ਗੜੀ ਚ ਦੋ ਸਰਹੰਦ ਦੀਆਂ ਨੀਹਾਂ, ਤੇ ਮਾਤਾਵਾਂ ਨੇ ਆਖਿਆ ਸਤਿਗੁਰੂ ਚਾਰ ਸਨ ਇੱਕ ਨਹੀਂ ਸੀ, ਚਾਰਾਂ ਚੋਂ ਇੱਕ ਰੱਖ ਲੈਂਦੇ, ਅੱਗੇ ਕੁੱਲ ਵੱਧ ਚੱਲਦੀ, ਅੱਗੇ ਪਰਿਵਾਰ ਵੱਧਦਾ। ਤੇ ਸਤਿਗੁਰੂ ਆਖਣ ਲੱਗੇ ਕੋਈ ਗੱਲ ਨਹੀਂ, ਆ ਸਾਰੇ ਮੇਰੇ ਹੀ ਨੇ, ਮੈਂ ਇਹਨਾਂ ਤੋਂ ਵਾਰ ਦਿੱਤੇ ਨੇ, ਇਹਨਾਂ ਵਿੱਚੋਂ ਮੈਨੂੰ ਅਜੀਤ ਸਿੰਘ ਦਿੱਸੇਗਾ, ਇਹਨਾਂ ਚੋਂ ਮੈਨੂੰ ਜੁਝਾਰ ਸਿੰਘ ਦਿੱਸੇਗਾ, ਇਹਨਾਂ ਚੋਂ ਹੀ ਮੈਨੂੰ ਜੋਰਾਵਰ ਸਿੰਘ ਦਿੱਸੇਗਾ, ਤੇ ਇਹਨਾਂ ਚੋਂ ਹੀ ਮੈਂ ਫਤਿਹ ਸਿੰਘ ਨੂੰ ਵੇਖਾਂਗਾ। ਤੇ ਇਹ ਸੱਚਾਈ ਹੈ, ਇਹ ਅਟਲ ਸੱਚਾਈ ਹੈ ਕਿ ਕਲਗੀਧਰ ਪਿਤਾ ਜ਼ਰੂਰ ਲੱਭਦੇ ਹੋਣਗੇ ਕਿ ਇਹਨਾਂ ਚ ਮੇਰਾ ਫਤਿਹ ਸਿੰਘ ਵਰਗਾ ਹੈ ਕੌਣ। ਮੈਂ ਅਜੀਤ ਸਿੰਘ ਵਾਰਿਆ ਸੀ, ਇਹਨਾਂ ਚੋਂ ਅਜੀਤ ਸਿੰਘ ਵਾਲੇ ਗੁਣ ਹਨ ਕਿਸੇ? ਮੈਂ ਜੁਝਾਰ ਸਿੰਘ ਵਾਰਿਆ, ਜੁਝਾਰ ਸਿੰਘ ਬਣੇ ਹੈ ਕੋਈ ਬਣਿਆ ਇਹਨਾਂ ਚੋਂ? ਤੇ ਮੈਂ ਅਰਜ਼ ਤੁਹਾਡੇ ਚਰਨਾਂ ਚ ਹਮੇਸ਼ਾ ਹਰ ਥਾਂ ਤੇ ਕਰਦਾ ਰਹਿੰਦਾ, ਅਸੀਂ ਜ਼ਰੂਰ ਬੇਨਤੀ ਕਰੀਏ ਕਲਗੀਧਰ ਦੀ ਤਸਵੀਰ ਸਾਹਮਣੇ ਖਲੋ ਕੇ, ਬਾਜਾਂ ਵਾਲੇ ਆ ਤੇਰੇ ਪੁੱਤਰਾਂ ਵਰਗੇ ਨਹੀਂ ਬਣ ਸਕਦੇ, ਅਜੀਤ ਜੁਝਾਰ ਸਿੰਘ ਦੀ ਥਾਂ ਤੇ ਅਸੀਂ ਲੈ ਹੀ ਨਹੀਂ ਸਕਦੇ, ਇੰਨੀਆਂ ਨਲੇਕੀਆਂ ਤੇ ਕਰਤੂਤਾਂ ਮਾੜੀਆਂ ਨੇ ਸਾਡੀਆਂ, ਉਹਨਾਂ ਵਾਲੀ ਥਾਂ ਨਹੀਂ ਲੈ ਸਕਦੇ, ਉਹਨਾਂ ਵਰਗਾ ਜੀਵਨ ਨਹੀਂ, ਉਹਨਾਂ ਵਰਗੀ ਕਰਨੀ ਨਹੀਂ, ਉਹਨਾਂ ਵਰਗੀ ਸੀਰਤ ਤੇ ਨਹੀਂ ਸਾਡੀ ਹੋ ਸਕਦੀ, ਪਰ ਘੱਟ ਤੋਂ ਘੱਟ ਉਹਨਾਂ ਵਾਲੀ ਸੂਰਤ ਬਣਾ ਲਈਏ, ਉਹਨਾਂ ਵਾਲਾ ਬਾਣਾ ਪਾ ਲਈਏ।
1: ਉਹਨਾਂ ਦਾ ਪਹਿਰਾਵਾ ਹੀ ਪਾ ਲਈਏ। ਕਲਗੀ ਵਾਲੇ ਫਿਰ ਵੀ ਕਹਿਣਗੇ ਚੱਲ ਮੇਰੇ ਪੁੱਤਰ ਵਾਲਾ ਬਾਣਾ ਤੇ ਪਾਇਆ ਤੂੰ, ਘੱਟ ਤੋਂ ਘੱਟ ਦਾੜੀ ਤੇ ਰੱਖੀ ਹੈ, ਘੱਟ ਤੋਂ ਘੱਟ ਪੱਗ ਤੇ ਬੰਨਣਾ ਹੈ। ਮੇਰਾ ਪੁੱਤਰ ਅਜੀਤ ਸਿੰਘ ਮੈਂ ਵਾਰਿਆ ਸੀ ਤੇ ਮੈਨੂੰ ਤੇਰੇ ਚੋਂ ਅਜੀਤ ਦਿਸਣਾ ਚਾਹੀਦਾ। ਕਲਗੀਧਰ ਨੇ ਸਾਡੇ ਚੋਂ ਫਤਿਹ ਸਿੰਘ ਵੇਖਣਾ ਹੈ, ਸਾਡਿਆਂ ਬੱਚਿਆਂ ਚੋਂ ਫਤਿਹ ਸਿੰਘ ਵੇਖਣਾ ਹੈ। ਸਾਡੀਆਂ ਮਾਵਾਂ ਦਾ ਫਰਜ਼ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਸਜਾਓ, ਜ਼ਰੂਰ ਤਿਆਰ ਕਰੋ, ਸੋਹਣੇ ਕੱਪੜੇ ਪਵਾਓ, ਪਰ ਇੱਦਾਂ ਦੇ ਵੀ ਬਣਾਓ ਵੀ ਉਹਨਾਂ ਵਿੱਚੋਂ ਫਤਿਹ ਸਿੰਘ ਦਿੱਤੇ। ਕਲਗੀਧਰ ਨੇ ਜਿਗਰ ਦੇ ਟੋਟੇ ਵਾਰੇ, ਉਹ ਕਿਹੜਾ ਨਿਰਮੋਹੀ ਸਨ ਸੱਚੇ ਪਾਤਸ਼ਾਹ। ਕਲਗੀਧਰ ਸੱਚੇ ਪਾਤਸ਼ਾਹ ਉਹ ਨਿਰਮੋਹੀ ਨਹੀਂ ਸਨ, ਵਿਮੋਹ ਨਹੀਂ ਸਨ ਕਰਦੇ ਬੱਚਿਆਂ ਦਾ। ਜਦੋਂ ਮਹਾਰਾਜ ਘਰ ਚ ਆਉਂਦੇ ਸੀ ਤੇ ਸਾਹਿਬਜ਼ਾਦੇ ਭੱਜ ਕੇ ਕੰਢਾੜੇ ਚੜ੍ਹਦੇ ਸਨ, ਫਤਿਹ ਸਿੰਘ ਭੱਜ ਕੇ ਗੋਦ ਚੜ੍ਹਦਾ ਸੀ ਮਹਾਰਾਜ ਦੀ, ਚੁੱਕਦੇ ਸਨ ਮਹਾਰਾਜ ਉਹਨਾਂ ਨਾਲ ਖੇਡਦੇ ਸਨ, ਕਲਗੀਧਰ ਲਾੜ ਲਾਉਂਦੇ ਸਨ। ਇਹ ਥੋੜਾ ਸੀ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ, ਚਾਰੇ ਵੀ ਮਹਾਰਾਜ ਕੋਲ ਇਕੱਠੇ ਬਹਿੰਦੇ ਸੀ। ਮਹਾਰਾਜ ਆਪ ਵੀ ਕਈ ਵਾਰੀ ਸਿਖਾਉਂਦੇ ਸੀ ਵੀ ਆਓ ਮੈਂ ਸਿਖਾਨਾ ਪੁੱਤਰੋ, ਗੋਦ ਚੜ੍ਹਦੇ ਹੋਣਗੇ, ਕੰਢਾੜੇ ਚੜ੍ਹਦੇ ਹੋਣਗੇ, ਪਿਛਲੇ ਜਨਮਾਂ ਦੀਆਂ ਖਰੇ ਕਿੰਨੀਆਂ ਕੁ ਕਮਾਈਆਂ ਤੇ ਤਾਂ ਉਹ ਆਏ। ਤੇ ਮਾਂ ਗੁਜਰੀ ਨੇ 34 ਸਾਲਾਂ ਬਾਅਦ ਪੁੱਤਰ ਦਾ ਮੂੰਹ ਵੇਖਿਆ ਸੀ, ਵਿਆਹ ਹੋਏ ਨੂੰ 34 ਸਾਲ ਹੋ ਗਏ, 34 ਸਾਲ ਥੋੜਾ ਜਿਹਾ ਅਰਸਾ ਨਹੀਂ ਹੁੰਦਾ। ਇਹੋ ਜੀ ਮਾਂ 9.5 ਸਾਲ ਦੀ ਸੀ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਲੇ ਗਏ, ਪਹਿਲਾਂ ਪੁੱਤ ਨੂੰ ਪਾਲਿਆ, ਫਿਰ ਨੂੰਹ ਚਲੀ ਗਈ, ਫਿਰ ਪੋਤਿਆਂ ਨੂੰ ਪਾਲਿਆ। ਅਜੀਤ ਸਿੰਘ ਮਾਤਾ ਸੁੰਦਰ ਕੌਰ ਜੀ ਦੇ ਕੁੱਖੋਂ ਪੈਦਾ ਹੋਏ ਸਨ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਇਹ ਤਿੰਨੇ ਮਾਤਾ ਜੀਤਾਂ ਜੀ ਦੇ ਸਨ ਤੇ ਮਾਤਾ ਜੀਤਾਂ ਜੀ ਛੋਟਿਆਂ ਛੋਟਿਆਂ ਨੂੰ ਛੱਡ ਕੇ ਸੱਚਖੰਡ ਚਲੇ ਗਏ ਸਨ। ਪਹਿਲਾਂ ਪੁੱਤ ਪਾਲਿਆ, ਫਿਰ ਪੋਤਰੇ ਪਾਲਿਆ, ਪਰ ਵੇਖੋ ਵਾਰਿਆ ਸਾਰਾ ਕੁਝ। ਇਸੇ ਕਰਕੇ ਤੇ ਮੈਂ ਅਰਜ ਕਰਦਾ ਰਹਿੰਦਾ, ਮਾਵਾਂ ਦੁਨੀਆਂ ਵਿੱਚ ਬਣੀਆਂ ਹੋਈਆਂ ਨੇ, ਪਰ ਧਾਰਨਾ ਆਪਾਂ ਪੜ੍ਹਦੇ ਹਾਂ ਨਾ।

ਬਣੀਆਂ ਹੋਈਆਂ ਮਾਂ ਗੁਜਰੀ ਵਰਗੀ ਮਾਂ ਨਹੀਂ ਹੋ ਸਕਦੀ। ਕਿੰਨਾ ਲਾਜ ਲਦਾਇਆ, ਹਮੇਸ਼ਾ ਮਹਾਰਾਜ ਪਿਆਰ ਕਰਦੇ ਸੀ। ਤੇ ਮੈਂ ਅਰਜ਼ ਹਮੇਸ਼ਾ ਕੀਤੀ ਹੈ ਕਿ ਮਾਂ ਦੀ ਖੁਸ਼ੀ ਦਾ ਖਿਆਲ ਰੱਖੋ। ਤੁਸੀਂ ਮਾਂ ਨੂੰ ਰਸਾਇਆ ਹੈ, ਰੱਬ ਨੂੰ ਖੁਸ਼ ਨਹੀਂ ਕਰ ਸਕੋਗੇ। ਸਾਡੇ ਹਿੰਦੂ ਧਰਮ ਵਿੱਚ ਨਾ ਲੋਕ, ਹਿੰਦੂ ਧਰਮ ਵਿੱਚ ਵੇਖੋ, ਮੰਦਰਾਂ ਵਿੱਚ ਮਾਵਾਂ ਮਾਤਾ ਦੀ ਤਸਵੀਰ, ਮਾਤਾ ਦੀ ਮੂਰਤੀ ਬਣਾਈ ਜਾਂਦੀ ਹੈ। ਮੈਂ ਸ਼ਾਇਦ ਪਿੱਛੇ ਸੰਗਰਾਮ ਤੇ ਬੇਨਤੀ ਕੀਤੀ ਸੀ, ਉਹ ਕਹਿੰਦੇ ਨੇ ਪਰਮੇਸ਼ਰ ਮਾਂ ਵਰਗਾ ਹੈ। ਵੀ ਮਾਂ ਦੇ ਰੂਪ ਵਿੱਚ ਪਰਮੇਸ਼ਰ ਨੂੰ ਯਾਦ ਕਰਦੇ ਆ ਵੀ ਉਹ ਰੱਬ ਹੈ ਜਿਹੜਾ ਮਾਂ ਵਰਗਾ ਹੈ। ਜਿਵੇਂ ਮਾਂ ਬੱਚੇ ਨੂੰ ਲਾਡਲ ਦਉਂਦੀ, ਏਦਾਂ ਹੀ ਉਹ ਲਾਡਲ ਦਉਂਦਾ ਹੈ। ਜਿਵੇਂ ਮਾਂ ਦਾ ਮਾਂ ਬੱਚੇ ਦੇ ਦੁੱਖ ਤੇ ਦੁਖੀ ਹੋ ਜਾਂਦੀ, ਉਹ ਵੀ ਦੁਖੀ ਹੋ ਜਾਂਦਾ ਹੈ। ਜਿਵੇਂ ਮਾਂ ਬੱਚੇ ਦਾ ਸੁੱਖ ਚਾਹੁੰਦੀ ਤੇ ਉਹ ਵੀ ਸੁੱਖ ਚਾਹੁੰਦਾ ਹੈ। ਤਾਂ ਕਰਕੇ ਹਿੰਦੂ ਲੋਕ ਮਾਂ ਦੀ ਮੂਰਤੀ ਬਣਾ ਕੇ ਪੂਜਦੇ ਨੇ ਵੀ ਰੱਬ ਹੈ ਜਿਹੜਾ ਉਹ ਮਾਂ ਵਰਗਾ ਹੈ, ਤੇ ਅਸਾਈ ਪਿਤਾ ਸਮਝ ਕੇ ਪੂਜਦੇ ਨੇ। ਬਹੁਤ ਸਾਰੇ ਧਰਮ ਨੇ ਜਿੱਥੇ ਸਖਾ ਮਿੱਤਰ ਸਮਝ ਕੇ ਕਿਹਾ ਜਾਂਦਾ ਵੀ ਮਿੱਤਰ ਮਿੱਤਰ ਦਾ ਦੁੱਖ ਵਡਾਉਂਦਾ, ਹਰ ਗੱਲ ਮਿੱਤਰ ਨਾਲ ਸਾਂਝੀ ਕੀਤੀ ਜਾਂਦੀ ਹੈ। ਕਈ ਬੰਦੇ ਜਿਹੜੀ ਗੱਲ ਆਪਣੇ ਮਾਤਾ ਪਿਤਾ ਨਾਲ ਡਿਸਕਸ ਨਹੀਂ ਕਰਦੇ, ਉਹ ਮਿੱਤਰਾਂ ਨਾਲ ਗੱਲ ਕਰ ਲੈਂਦੇ ਆ ਤੇ ਕਹਿੰਦੇ ਉਹ ਮਿੱਤਰ ਹੈ। ਕਈ ਪਤੀ ਰੂਪ ਵਿੱਚ ਪਰਮੇਸ਼ਰ ਨੂੰ ਯਾਦ ਕਰਦੇ ਆ, ਪਰ ਸਿੱਖ ਧਰਮ ਐਸਾ ਹੈ ਜਿੱਥੇ ਕਿਹਾ ਜਾਂਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਠਾਈ ਕਾਢਾ, ਤੂੰ ਸਾਰਿਆਂ ਰੂਪਾਂ ਚ। ਮਾਂ ਦੇ ਰੂਪ ਵਿੱਚ ਵੀ ਤੂੰ ਹੀ ਆਇਆ ਮੈਨੂੰ ਗੋਦੀ ਚ ਖਡਾਉਣ ਲਈ, ਪਿਤਾ ਦੇ ਰੂਪ ਵਿੱਚ ਵੀ ਤੂੰ ਹੀ ਆਇਆ ਮੋਢਿਆਂ ਤੇ ਚੁੱਕਣ ਲਈ, ਪਤਨੀ ਦੇ ਰੂਪ ਵਿੱਚ ਵੀ ਮੈਨੂੰ ਤੂੰ ਸੁੱਖ ਦੇਣ ਲਈ ਆਇਆ ਹੈ, ਤੇ ਬੱਚਿਆਂ ਦੇ ਰੂਪ ਵਿੱਚ ਵੀ ਤੂੰ ਹੀ ਮੈਨੂੰ ਸਾਂਭਣ ਆਇਆ ਮਾਲਕਾ, ਕਿ ਤੂੰ ਹੀ ਹੈ, ਤੇਰੇ ਰੂਪ ਨੇ ਸਾਰੇ। ਸਿੱਖ ਧਰਮ ਇਹ ਸਿਖਾਉਂਦਾ ਵੀ ਸਾਰਿਆਂ ਵਿੱਚ ਜੋ ਸੁੱਖ ਤੈਨੂੰ ਮਿਲ ਰਿਹਾ ਹੈ ਉਹ ਜ਼ਰੀਆ ਬਣਿਆ ਹੈ, ਸੁੱਖ ਤੈਨੂੰ ਮਾਲਕ ਹੀ ਦੇ, ਉਹ ਜ਼ਰੀਆ ਹੈ, ਸਾਧਨ ਹੈ, ਪਰ ਉਹ ਸੁੱਖ ਪਰਮੇਸ਼ਵਰ ਹੀ ਦਿੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੀ ਦਿੰਦਾ। ਮੈਂ ਅਰਜ਼ ਕਰ ਰਿਹਾ ਸਮਾਂ, ਲਿਖਣ ਵਾਲੇ ਨੇ ਲਿਖਿਆ ਆਪਣੀ ਹੱਡ ਬੀਤੀ, ਤੇ ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ, ਟਾਈਟਲ ਸੀ ਉਹਦਾ, ਪੇਪਰ 'ਚ ਛਪਿਆ ਸੀ ਅਖਬਾਰ ਵਿੱਚ, ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ। ਤੇ ਮੈਂ ਉਹ ਤੁਰਿਆ ਜਾਵਾਂ ਦੀਵਾਨ ਦੇ ਉੱਤੇ ਤੇ ਮੈਨੂੰ ਅਖਬਾਰ ਮਿਲ ਗਿਆ ਪੜ੍ਹਨ ਲਈ। ਮੈਂ ਤੁਰਦੇ ਤੁਰਦੇ ਨੇ ਦੋ ਮਿੰਟ ਨਜ਼ਰ ਮਾਰੀ ਤੇ ਮੈਂ ਉਹ ਉਵੇਂ ਹੀ ਦੀਵਾਨ 'ਚ ਇੱਕ ਵਾਰੀ ਸੁਣਾਇਆ। ਤਾਂ ਮੈਂ ਅੱਜ ਫਿਰ ਚਾਹੁੰਦਾ ਮੈਂ ਫਿਰ ਦੁਬਾਰਾ ਸਾਂਝਾ ਕਰਾਂ। ਉਹ ਬੰਦੇ ਨੇ ਲਿਖਿਆ ਕਿ ਮੈਂ ਸਕੂਲ ਵਿੱਚ ਪੜ੍ਹਦਾ ਸਾਂ, ਮੈਂ ਜਦੋਂ ਹੋਸ਼ ਸੰਭਾਲੀ ਤੇ ਮੇਰੀ ਮਾਂ ਦੀ ਇੱਕ ਅੱਖ, ਇੱਕ ਤੇ ਉਦਾਂ ਉਹਦਾ ਰੰਗ ਬਹੁਤਾ ਸੋਹਣਾ ਨਹੀਂ ਸੀ ਤੇ ਇੱਕ ਮੇਰੀ ਮਾਂ ਦੀ ਅੱਖ ਜਿਹੜੀ ਕੱਢੀ ਹੋਈ ਸੀ, ਤਾਂ ਕਰਕੇ ਮੇਰੀ ਮਾਂ ਦਾ ਚਿਹਰਾ ਡਰਾਵਣਾ ਸੀ। ਤੇ ਮੈਨੂੰ ਮਾਂ ਨੂੰ ਵੇਖ ਕੇ ਬੜੀ ਸ਼ਰਮ ਆਇਆ ਕਰੇ। ਲੋਕਾਂ ਦੀਆਂ ਮਾਵਾਂ ਸਕੂਲ 'ਚ ਆਉਂਦੀਆਂ ਨੇ ਤੇ ਉਹ ਸਾਰੀਆਂ ਸੋਹਣੀਆਂ ਨੇ ਤੇ ਮੇਰੀ ਮਾਂ ਕਿੱਦਾਂ ਦੀ ਹੈ। ਉਹ ਕਹਿੰਦਾ ਮੈਂ ਹਮੇਸ਼ਾ ਕਿਹਾ ਕਰਾਂ ਆਪਣੀ ਮਾਂ ਨੂੰ ਵੀ ਤੂੰ ਅੰਦਰ ਵੜ ਕੇ ਰਿਹਾ ਕਰ, ਮੇਰੇ ਕਿਸੇ ਦੋਸਤ ਨੂੰ ਨਾ ਮਿਲਿਆ ਕਰ, ਵੀ ਮੈਨੂੰ ਪਤਾ ਨਾ ਲੱਗੇ ਕਿਸੇ ਨੂੰ ਵੀ ਇਹ ਮੇਰੀ ਮਾਂ। ਮੈਂ ਲੁਕੋ ਲੁਕੋ ਕੇ ਰੱਖਦਾ ਸਾਂ, ਲੜਦਾ ਸਾਂ ਉਹਦੇ ਨਾਲ, ਤੇਰੀ ਇੱਕ ਅੱਖ ਹੈ ਤੂੰ ਭੈੜੀ ਲੱਗਣੀ ਹੈ, ਮੇਰੇ ਸਾਹਮਣੇ ਨਾ ਜਾਈ, ਬਾਹਰ ਨਾ ਆਈ ਕਦੇ, ਮੇਰੇ ਬੱਚਿਆਂ, ਮੇਰੇ ਦੋਸਤਾਂ ਨੂੰ, ਮੇਰੇ ਮਿੱਤਰਾਂ ਨੂੰ ਤੂੰ ਮਿਲੀ ਨਾ, ਸਾਹਮਣੇ ਨਾ ਜਾਈ। ਉਹ ਕਹਿੰਦੇ ਮਾਂ ਮੇਰੀ ਡਰਦੀ ਡਰਦੀ ਅੰਦਰ ਰਿਹਾ ਕਰੇ। ਫਿਰ ਹੁਣ ਉਹਨੂੰ ਮੋਹ ਆਇਆ ਕਰੇ, ਉਹ ਮੈਨੂੰ ਕਹਿੰਦਾ ਲਾਡ ਲਾਇਆ ਕਰੇ, ਪਰ ਉਹਦਾ ਲਾਡ ਮੈਨੂੰ ਭੈੜਾ ਲੱਗੇ ਵੀ ਮੈਨੂੰ ਹੱਥ ਨਾ ਲਾ, ਮੈਨੂੰ ਮੇਰੀ ਮਾਂ ਚੁੱਕੇ ਨਾ, ਮੈਨੂੰ ਮੇਰੀ ਮਾਂ ਰੋਟੀ ਨਾ ਦੇਵੇ, ਮੈਂ ਆਪੇ ਪਾ ਕੇ ਖਾ ਲਾਂਗਾ, ਪਰ ਮਾਂ ਮੈਨੂੰ ਹੱਥ ਨਾ ਲਾ ਲਾ। ਮੈਂ ਹਮੇਸ਼ਾ, ਉਹ ਬੰਦਾ ਕਹਿੰਦਾ ਆਪਣੀ ਮਾਂ ਨਾਲ ਨਫ਼ਰਤ ਕੀਤੀ, ਭੈੜਾ ਹੀ ਸਮਝਿਆ ਮੈਂ ਆਪਣੀ ਮਾਂ, ਚੰਗਾ ਨਹੀਂ ਸਮਝਿਆ। ਇੱਕ ਵਾਰੀ ਮੇਰੀ ਮਾਂ ਸਕੂਲ ਦੇ ਕਿਸੇ ਫੰਕਸ਼ਨ ਦੇ ਉੱਤੇ ਆ ਗਈ, ਲੋਕਾਂ ਦੇ ਮਾਤਾ ਪਿਤਾ ਆਏ ਤੇ ਉਹ ਵੀ ਆ ਗਈ, ਮੈਂ ਪਾਸ ਹੋਇਆ ਤੇ ਮੈਂ ਕਹਿੰਦਾ ਜਦੋਂ ਮੇਰੀ ਮਾਂ ਨੂੰ ਵੇਖਿਆ ਨਾ, ਇੰਨਾ ਲੜਿਆ ਕਿ ਆਪਣੀ ਮਾਂ ਨੂੰ ਮੈਂ ਮਾਰਿਆ ਵੀ ਕਿ ਤੂੰ ਕਿਉਂ ਸਕੂਲ ਚ, ਤੂੰ ਕਿਉਂ ਸਾਹਮਣੇ ਆ ਜਾਂਦੀ ਹੈ ਮੇਰੇ, ਮੈਨੂੰ ਸ਼ਰਮ ਆਉਂਦੀ ਹੈ, ਮੈਂ ਬੱਚੇ ਕੀ ਕਹਿਣਗੇ ਵੀ ਆ ਤੇਰੀ ਮਾਂ ਕਿੱਦਾਂ ਦੀ। ਇੱਕ ਅੱਖ ਕਹਿੰਦਾ ਮੈਂ ਪੜ੍ਹਿਆ, ਸ਼ੁਕਰ ਕੀਤਾ ਪੜ੍ਹਿਆ, ਤੇ ਮੈਂ ਕਾਲਜ ਗਿਆ, ਮੈਂ ਹੋਸਟਲ ਚਲਿਆ ਗਿਆ ਵੀ ਮੈਂ ਪਿੰਡੋਂ ਹੀ ਨਿਕਲ ਜਾ, ਮੇਰੇ ਇਹ ਮੱਥੇ ਨਾ ਲੱਗੇ, ਇਹ ਔਰਤ ਮੇਰੇ ਮੱਥੇ ਨਾ ਲੱਗੇ। ਕਹਿੰਦਾ ਮੈਂ ਮਾਂ ਨਹੀਂ ਉਹਨੂੰ ਔਰਤ ਕਹਿੰਦਾ, ਮਾਂ ਤੇ ਕਿਹਾ ਹੀ ਨਹੀਂ ਸੀ ਕਦੀ ਚੱਜ ਤਰ੍ਹਾਂ। ਹੁਣ ਕਹਿੰਦਾ ਮੈਂ ਸਮਾਂ ਲੰਘਦਾ ਗਿਆ ਤੇ ਮੈਂ ਹੋਸਟਲ 'ਚ ਪੜ੍ਹਿਆ, ਪੜ੍ਹਦੇ ਪੜ੍ਹਦੇ ਨੂੰ ਨੌਕਰੀ ਮਿਲ ਗਈ, ਚਲੋ ਚੰਗੇ ਨੌਕਰੀ ਕਰਨ ਕਰਕੇ ਮੈਂ ਆਊਟ ਆਫ ਸਟੇਟ ਚੱਲਿਆ ਗਿਆ, ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮੈਨੂੰ ਨੌਕਰੀ ਮਿਲ ਗਈ।
ਜਦੋਂ ਮੈਨੂੰ ਨੌਕਰੀ ਮਿਲੀ ਤੇ ਮੈਂ ਆਖਿਆ ਸ਼ੁਕਰ ਹੋਇਆ। ਮੈਂ ਵਿਆਹ ਵੀ ਵਿਆਹ ਹੀ ਕਰਵਾਇਆ ਵੀ ਮੇਰੀ ਜਿਹੜੀ ਘਰ ਵਾਲੀ ਉਹ ਵੀ ਮੇਰੀ ਮਾਂ ਨੂੰ ਨਾ ਹੀ ਵੇਖੇ ਤੇ ਚੰਗਾ। ਮੈਂ ਵਿਆਹ ਵੀ ਬਾਹਰ ਹੀ ਕਰਾ ਲਿਆ ਤੇ ਮੈਂ ਉੱਥੋਂ ਹੀ ਇੱਕ ਵਾਰੀ ਮਾਂ ਨੂੰ ਮਿਲਿਆ ਮਾੜਾ ਜਿਹਾ ਆਇਆ। ਮੈਂ ਆਖਿਆ ਵੀ ਮੈਂ ਤੇ ਚੱਲਿਆ, ਮੇਰਾ ਤੇ ਆਪਣਾ ਕਿਤੇ ਟਿਕਾਣਾ ਬਣਾ ਲਿਆ, ਮੈਂ ਐਡਰੈਸ ਵੀ ਨਹੀਂ ਦਿੱਤਾ ਵੀ ਮੈਂ ਰਹਿਣਾ ਕਿੱਥੇ। ਮੈਂ ਵੀ ਕਹਿਤਾ ਵੀ ਬੇਬੇ ਵਿਆਹ ਕਰਾ ਲਿਆ, ਮੈਨੂੰ ਕਹਿੰਦੀ ਪੁੱਤਰਾ ਪਾਣੀ ਤੇ ਮੈਂ ਵਾਰਿਆ ਹੀ ਨਹੀਂ, ਇੱਕੋ ਹੀ ਪੁੱਤ ਸੀ ਮੇਰਾ, ਮੈਂ ਪਾਣੀ ਨਹੀਂ ਵਾਰਿਆ ਤੇਰੇ ਤੋਂ, ਮੈਂ ਸ਼ਗਨ ਨਹੀਂ ਕੀਤੇ ਤੇਰੇ। ਪਰ ਕਹਿੰਦੇ ਉਹ ਮੈਂ ਕਹਿੰਦਾ ਆਖਿਆ ਵੀ ਚੱਲ ਜੇ ਸ਼ਗਨਾਂ ਨੂੰ ਛੱਡ ਤੂੰ ਮੈਂ ਨੌਕਰੀ ਲੱਗ ਗਿਆ, ਮੈਂ ਠੀਕ ਹਾਂ, ਤੂੰ ਆਪਣੇ ਆਨੰਦ ਚ ਰਹਿ, ਆ ਮਾੜੀ ਮੋਟੀ ਜ਼ਮੀਨ ਹੈ ਤੇਰਾ ਗੁਜ਼ਾਰਾ ਹੋ ਹੀ ਜਾਏਗਾ, ਚੱਲ ਕੋਈ ਨੀ ਜਦੋਂ ਮੇਰੇ ਕੋਲ ਸਮਾਂ ਹੋਏਗਾ ਮੈਂ ਮਿਲਣ ਆਵਾਂਗਾ। ਮੇਰੀ ਮਾਂ ਕਹਿੰਦੀ ਪੁੱਤਰਾ ਦੱਸ ਜਾ ਸਿਰਨਾਵਾਂ ਤੇ ਦੇ ਰਹਿੰਦਾ ਕਿੱਥੇ ਹੈ, ਮੇਰੀਆਂ ਅੱਖਾਂ ਲੋਚਣ ਤੇ ਮੈਂ ਪੁੱਤ ਵੇਖ ਤੇ ਸਕਾਂ ਆਪਣਾ। ਮਰਿਆ ਤੇ ਬੰਦਾ ਭੁੱਲ ਜਾਂਦਾ, ਜਿਉਂਦਾ ਕਿਵੇਂ ਛੱਡਿਆ ਜਾਏ, ਅੱਖਾਂ ਤੇ ਲੋਚਦੀਆਂ ਹੀ ਨੇ ਵੀ ਪੁੱਤਰ ਵੇਖਣਾ ਹੈ।

ਦਸਾਂ ਸਾਲਾਂ ਬਾਅਦ ਕਹਿੰਦੇ ਕੱਲੀ ਰੋਟੀ ਪਕਾਉਂਦੀ ਸੀ ਖਾਂਦੀ ਸੀ ਉਹ ਕੱਲੀ ਮੇਰੀ ਮਾਂ ਮੈਨੂੰ ਮਿਲਣ ਆਈ ਜਦੋਂ ਮੈਨੂੰ ਮਿਲਣ ਵਾਸਤੇ ਆਈ ਤੇ ਕਹਿੰਦਾ ਉਹਨੇ ਪਤਾ ਨੀ ਲੱਭਦੀ ਲੱਭਦੀ ਵਿਚਾਰੀ ਖੱਜਲ ਖੁਆਰ ਹੋ ਕੇ ਅੱਪੜੀ ਜਦੋਂ ਕਹਿੰਦਾ ਦਰਵਾਜ਼ਾ ਉਹਨੇ ਘੰਟੀ ਖੜਕਾਈ ਤੇ ਖੋਲੀ ਮੇਰੇ ਮੁੰਡੇ ਨੇ ਤੇ ਮੇਰਾ ਮੁੰਡਾ ਚੀਕਾਂ ਮਾਰਨ ਲੱਗ ਪਿਆ ਵੇਖ ਕੇ ਉਹਦਾ ਚਿਹਰਾ ਏਦਾਂ ਦਾ ਸੀ ਉਹਦੇ ਅੱਖ ਇੱਕ ਹੋਣ ਕਰਕੇ ਡਰ ਗਿਆ ਜਦੋਂ ਮੇਰਾ ਬੱਚਾ ਡਰਿਆ ਮੈਂ ਇੱਕਦਮ ਬਾਹਰ ਨਿਕਲਿਆ ਮੈਂ ਵੇਖਿਆ ਤੇ ਮੇਰੀ ਮਾਂ ਮੈਂ ਗਲ ਪੈ ਗਿਆ ਮੈਂ ਆਖਿਆ ਤੂੰ ਹੁਣ ਵੀ ਮੇਰਾ ਖੇੜਾ ਨੀ ਛੱਡਦੀ ਇੱਥੇ ਤੂੰ ਕਿਵੇਂ ਆ ਗਈ ਤੈਨੂੰ ਇਹ ਐਡਰੈਸ ਕਿਹਨੇ ਦਿੱਤਾ ਮੇਰੇ ਬੱਚੇ ਡਰਾਸ ਤੇ ਤੂੰ ਮੇਰਾ ਪਰਿਵਾਰ ਡਰ ਗਿਆ ਤੈਨੂੰ ਵੇਖ ਕੇ ਨਿਕਲ ਮੇਰੇ ਘਰ ਚੋਂ ਕਹਿੰਦਾ ਮੈਂ ਉਹਨੂੰ ਚਾਹ ਨੀ ਪੁੱਛੀ ਪਾਣੀ ਨੀ ਪੁੱਛਿਆ ਬਾਹਰ ਕੱਢ ਦਿੱਤਾ ਤੇ ਮੈਨੂੰ ਜਾਂਦੀ ਕਹਿੰਦੀ ਪੁੱਤਰਾ ਮੈਂ ਚੱਲੀ ਹਾਂ ਤੂੰ ਧੱਕੇ ਨਾ ਮਾਰ ਮੈਂ ਚੱਲੀ ਹਾਂ ਛੱਡ ਚੱਲੀ ਹਾਂ ਮੈਂ ਘਰ ਤੇਰਾ ਪਰ ਮੈਂ ਮੂੰਹ ਵੇਖਣਾ ਸੀ ਮੈਂ ਬਸ ਮੈਂ ਤੈਨੂੰ ਵੇਖ ਲਿਆ ਮੈਂ ਚੱਲੀ ਮੈਂ ਤੇਰਾ ਚਿਹਰਾ ਵੇਖਣਾ ਸੀ ਵੀ ਹੁਣ ਤੂੰ ਕਿਹੋ ਜਿਹਾ ਲੱਗਣਾ ਮੈਨੂੰ ਧੱਕੇ ਨਾ ਮਾਰ ਮੈਂ ਵੇਖ ਲਿਆ ਤੈਨੂੰ ਮੈਂ ਤੇਰੇ ਘਰ ਰਹਿਣ ਨੀ ਆਈ ਮੈਂ ਤੇਰੀ ਘਰ ਵਾਲੀ ਦੇ ਸਾਹਮਣੇ ਵੀ ਨਹੀਂ ਜਾਂਦੀ ਤੇ ਨਾਲੇ ਹੱਥ ਜੋੜ ਕੇ ਮੇਰੀ ਮਾਂ ਮੈਨੂੰ ਕਹਿੰਦੀ ਹੈ ਮੈਂ ਚੁੰਨੀ ਤੇਰੇ ਪੈਰਾਂ ਤੇ ਰੱਖਦੇ ਨਹੀਂ ਹੈ ਮੇਰੇ ਤੋਂ ਗਲਤੀ ਹੋ ਗਈ ਮੈਂ ਤੇਰੇ ਬੱਚੇ ਡਰਾ ਦਿੱਤੇ ਮੈਂ ਨੀ ਮਿਲਾਏ ਵੀ ਤੇਰੇ ਪੋਤਰੇ ਨੇ ਮਿਲਣਾ ਆ ਤੇਰੀ ਪੋਤਰੀ ਹੈ ਕਹਿੰਦਾ ਗੁੱਸਾ ਹੀ ਚੜ ਗਿਆ ਮੈਨੂੰ ਵੀ ਕਿਉਂ ਆ ਗਈ ਇੱਥੇ ਉਹ ਕਹਿੰਦਾ ਹੈ ਮੇਰੀ ਮਾਂ ਨੂੰ ਮੈਂ ਧੱਕੇ ਮਾਰ ਕੇ ਕੱਢਿਆ ਤੇ ਉਹ ਗਈ ਗੇਟ ਬੰਦ ਹੋ ਗਿਆ ਮੈਂ ਕਹਿੰਦਾ ਬੜਾ ਮੈਨੂੰ ਕਿਉਂ ਆਈ ਇਹ ਦਸਾਂ ਸਾਲਾਂ ਬਾਅਦ ਫਿਰ ਮੇਰੇ ਮੱਥੇ ਲੱਗੇ ਕਹਿੰਦਾ ਫਿਰ ਪੰਜ ਸਾਲ ਲੰਘ ਗਏ ਸਾਡੇ ਸਕੂਲ ਵਿੱਚ ਇੱਕ ਫੰਕਸ਼ਨ ਸੀ ਜਿੱਥੇ ਮੈਂ ਪੜ੍ਹਿਆ ਸਾਂ ਪ੍ਰਾਇਮਰੀ ਤੇ ਮੈਨੂੰ ਵੀ ਚਿੱਠੀ ਆਈ ਜਦੋਂ ਸਾਰੇ ਬੱਚਿਆਂ ਨੂੰ ਉਹਨਾਂ ਨੇ ਜਿਹੜੇ ਪੁਰਾਣੇ ਵਿਦਿਆਰਥੀ ਸਟੂਡੈਂਟ ਪੜ੍ਹ ਕੇ ਗਏ ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਕੱਢੀਆਂ ਵੀ ਜਿਹੜੇ ਅੱਜ ਚੰਗੀਆਂ ਜੋਬਾਂ ਤੇ ਆਫੀਸਰ ਬਣ ਗਏ ਉਹ ਆਓ ਸਕੂਲ ਵਿੱਚ ਇੱਕ ਫੰਕਸ਼ਨ ਹੋਣਾ ਸੀ ਮੈਨੂੰ ਯਾਦ ਕੀਤਾ ਗਿਆ ਮੈਂ ਕਹਿੰਦਾ ਆਪਣੇ ਪਿੰਡ ਦੁਬਾਰਾ ਗਿਆ ਤੇ ਮੈਂ ਘਰ ਵਾਲੀ ਨੂੰ ਝੂਠ ਬੋਲ ਕੇ ਗਿਆ ਵੀ ਮੈਂ ਚੱਲਿਆ ਕਿਤੇ ਹੋਰ ਹਾਂ ਤੇ ਮੈਂ ਕਹਿੰਦਾ ਮਾਂ ਕੋਲ ਨਹੀਂ ਗਿਆ ਮੈਂ ਸਿੱਧਾ ਸਕੂਲ ਗਿਆ ਸਕੂਲ ਜਾ ਕੇ ਮੈਂ ਉਹ ਫੰਕਸ਼ਨ ਅਟੈਂਡ ਕੀਤਾ ਆਪਣੇ ਪਿੰਡ ਮੈਨੂੰ ਖੁਸ਼ੀ ਹੋਈ ਮੇਰੇ ਪੁਰਾਣੇ ਯਾਰ ਮਿਲੇ ਮੇਰੇ ਪੁਰਾਣੇ ਦੋਸਤ ਮਿਲੇ ਮੈਂ ਬੱਸ ਸਟੈਂਡ ਵੱਲ ਜਾ ਰਿਹਾ ਸਾਂ ਮੈਨੂੰ ਨਹੀਂ ਆਇਆ ਵੀ ਮੈਂ ਮਾਂ ਨੂੰ ਮਿਲਣਾ ਫਿਰ ਮਨ ਚ ਆਇਆ ਵੀ ਇਹ ਜਿਹੜਾ ਘਰ ਹੈ ਵੀ ਤੇ ਮੇਰਾ ਹੈ ਥੋੜੀ ਬਹੁਤ ਜ਼ਮੀਨ ਵੀ ਮੇਰੀ ਹੈ ਵੀ ਪੁੱਛ ਲਾਂ ਚਲੋ ਮਾਂ ਨੂੰ ਲਾਲਚੀ ਹੈ ਨਾ ਮਨ ਕਹਿੰਦਾ ਮੈਂ ਸੋਚਿਆ ਵੀ ਚਲੋ ਜਾਂਦਾ ਜਾਂਦਾ ਆਪਣੀ ਮਾਂ ਨੂੰ ਇਹ ਪੁੱਛ ਲੈਂਦੇ ਹਾਂ ਵੀ ਕੀ ਕੁਝ ਅੱਛੇ ਇੱਥੇ ਘਰ ਮਾੜਾ ਮੋਟਾ ਲੱਖ ਦੋ ਲੱਖ ਦਾ ਜਿੰਨੇ ਦਾ ਵਿਕੇਗਾ ਉਹ ਵੀ ਵੇਚ ਮੂਚ ਲਾਂਗੇ ਚਲੋ ਕਹਿੰਦਾ ਮੈਂ ਤੁਰਿਆ ਜਾਂਦਾ ਮੈਂ ਕਿਹਾ ਚਲੋ ਘਰ ਗੇੜਾ ਮਾਰਨੇ ਮੈਂ ਘਰ ਗਿਆ ਨਾ ਜਦੋਂ ਤੇ ਮੇਰਾ ਘਰ ਖੁੱਲਾ ਪਿਆ ਸੀ ਮਾੜਾ ਮੋਟਾ ਟੁੱਟਿਆ ਜਿਹਾ ਸਮਾਨ ਪਿਆ ਘਰ ਵਿੱਚ ਮੈਂ ਵੇਖਾਂ ਵੀ ਬੇਬੇ ਕਿੱਥੇ ਹੈ ਲੱਭਦਾ ਰਿਹਾ ਨਜ਼ਰ ਤੇਰੇ ਦਿਸੀ ਨਾ ਇਹਨੇ ਨੂੰ ਇੱਕ ਗੁਆਂਢੀ ਆਇਆ ਉਹ ਆ ਕੇ ਮੈਨੂੰ ਪੁੱਛਦਾ ਸੁਰਿੰਦਰ ਨਾ ਉਹਨੇ ਲਿਖਿਆ ਸੁਰਿੰਦਰ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ 10 ਦਿਨ ਤੇਰੀ ਮਾਂ ਮਰੀ ਨੂੰ ਹੋ ਗਏ ਪਰ ਉਹ ਇੱਕ ਚਿੱਠੀ ਛੱਡ ਗਈ ਹੈ ਤੇਰੇ ਵਾਸਤੇ ਉਹ ਚਿੱਠੀ ਕਹਿੰਦਾ ਜਦੋਂ ਮੈਨੂੰ ਕਿਹਾ ਮਰ ਗਈ ਮੈਂ ਆਖਿਆ ਮਗਰੋਂ ਲੈ ਦੱਸ ਕੋਈ ਦੁੱਖ ਨੀ ਕਹਿੰਦਾ ਕੋਈ ਝਟਕਾ ਨੀ ਕੋਈ ਤਕਲੀਫ ਨੀ ਹੋਈ ਵੀ ਮੇਰੀ ਮਾਂ ਮਰ ਗਈ ਕੋਈ ਦਰਦ ਨਹੀਂ ਮੈਂ ਆਖਿਆ ਮਗਰੋਂ ਲੈ ਗਈ ਹੁਣ ਮੇਰੇ ਮੱਥੇ ਨੇ ਲੱਗਣਾ ਨੀ ਚਲੋ ਕਹਿੰਦਾ ਉਹਨੇ ਚਿੱਠੀ ਦਿੱਤੀ ਮੈਨੂੰ ਔਰ ਇਹ ਕਿਹਾ ਕਿ ਪੜ੍ਹ ਲਈ ਕਹਿੰਦਾ ਉਹ ਗੁਆਂਢੀ ਚੱਲਿਆ ਗਿਆ ਮੈਂ ਉੱਥੇ ਮੰਜਾ ਪਿਆ ਸੀ ਮੰਜੇ ਤੇ ਬਹਿ ਗਿਆ ਜੀ ਕਰੇ ਨਾ ਚਿੱਠੀ ਪੜ੍ਹਨ ਨੂੰ ਫਿਰ ਮੈਂ ਕਿਹਾ ਚੱਲ ਪੜ੍ਹ ਲੈਂਦੇ ਚਿੱਠੀ ਖੋਲੀ ਦੇ ਵਿੱਚ ਲਿਖਿਆ ਸੀ ਪੁੱਤਰ ਜਦੋਂ ਤੂੰ ਇਹ ਚਿੱਠੀ ਪੜ੍ਹੇਗਾ ਹੋ ਸਕਦਾ ਮੈਂ ਉਦੋਂ ਤੱਕ ਨਾ ਹੋਵਾਂ ਦੁਨੀਆਂ ਵਿੱਚ ਕਿਉਂਕਿ ਮੈਨੂੰ ਮੇਰੀ ਮੌਤ ਨਜ਼ਦੀਕ ਜਾਵੇਗੀ ਵੀ ਮੈਂ ਮਰ ਪੈਣਾ ਤੇ ਮੈਂ ਇਹ ਚਿੱਠੀ ਲਿਖ ਕੇ ਗੁਆਂਢੀਆਂ ਨੂੰ ਦੇ ਚੱਲੀ ਹਾਂ ਮੈਨੂੰ ਪਤਾ ਤੂੰ ਪਿੰਡ ਆਉਣਾ ਪ੍ਰੋਗਰਾਮ ਹੈ ਤੂੰ ਆਏਗਾ ਜ਼ਰੂਰ ਮੈਨੂੰ ਪਤਾ ਤੇ ਮੈਂ ਹੋਣਾ ਨਹੀਂ ਉਦੋਂ ਮਰ ਗਈ ਹੋਵਾਂਗੀ ਪੁੱਤਰਾ ਚਿੱਠੀ ਮੈਂ ਦੇ ਚੱਲੀ ਹਾਂ ਤੇ ਮੈਂ ਤੇਰੇ ਤੋਂ ਮਾਫ਼ੀ ਮੰਗਣੀ ਚਾਹੁੰਦੀ ਹਾਂ ਵੀ ਮੈਂ ਸਾਰੀ ਜ਼ਿੰਦਗੀ ਤੈਨੂੰ ਤੰਗੀ ਕੀਤਾ ਤੇਰੇ ਸਾਹਮਣੇ ਆ ਪਰ ਮੈਂ ਤੈਨੂੰ ਇੱਕ ਜਾਂਦੀ ਵਾਲੀ ਗੱਲ ਦੱਸਣੀ ਚਾਹੁੰਦੀ ਹਾਂ ਵੀ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਦੋ ਹੀ ਧਿਆਨ ਮੈਂ ਵਿਆਹੀ ਆਈ ਸਾਂ ਮੈਂ ਸੋਹਣੀ ਵੀ ਸਾਂ ਮੇਰੀਆਂ ਅੱਖਾਂ ਵੀ ਦੋ ਸਨ ਠੀਕ ਸਾਂ ਮੈਂ ਪੁੱਤਰਾ ਨਿੱਕਾ ਹੁੰਦਾ ਖੇਡਦਾ ਸੈ ਪਿਆ ਖੇਡਦੇ ਖੇਡਦੇ ਦੇ ਡੱਕਾ ਅੱਖ 'ਚ ਵੱਜਿਆ ਤੇਰੀ ਅੱਖ ਨਿਕਲ ਗਈ ਡਾਕਟਰ ਕਹਿੰਦੇ ਕਾਣਾ ਹੋ ਗਿਆ

0: ਆ ਤੇਰਾ ਪੁੱਤ। ਡਾਕਟਰਾਂ ਨੂੰ ਮੈਂ ਆਖਿਆ ਓਏ ਮੇਰੀ ਅੱਖ ਕੱਢ ਕੇ ਇਹਦੇ ਪਾ ਦੇ। ਮੈਂ ਪੁੱਤਰਾ ਇਸ ਕਰਕੇ ਕਹਾਣੀ ਬਣ ਗਈ, ਮੈਂ ਇੱਕ ਅੱਖ ਤਾਂ ਕਢਾਈ ਕਿ ਮੇਰਾ ਪੁੱਤਰ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ। ਮੈਂ ਮਨਹੂਸ ਨਹੀਂ, ਮੈਂ ਬਦਸੂਰਤ ਨਹੀਂ ਸਾਂ, ਮੈਂ ਆਪਣੇ ਪੁੱਤਰ ਨੂੰ ਸੋਹਣਾ ਬਣਾਉਣ ਲਈ ਆਪ ਬਦਸੂਰਤ ਬਣ ਗਈ ਸਾਂ। ਮੇਰੀ ਇੱਕ ਅੱਖ ਨਹੀਂ, ਜਿਹੜੀ ਤੇਰੇ ਅੱਖ ਹੈ ਨਾ ਲੱਗੀ ਹੋਈ, ਇਹ ਮੇਰੀ ਹੋਈ। ਕਹਿੰਦਾ ਇੰਨੀ ਗੱਲ ਜਦੋਂ ਮੇਰੀ ਮਾਂ ਨੇ ਲਿਖੀ ਤੇ ਮੈਂ ਪੜ੍ਹੀ, ਮੇਰੀ ਭੁੱਬ ਨਿਕਲ ਗਈ। ਫੇਰ ਆਖਿਆ ਉਹ ਮਾਂ ਮੈਂ ਕੀ ਕਰਦਾ ਰਿਹਾ ਸਾਰੀ ਜ਼ਿੰਦਗੀ, ਤੇਰੇ ਧੱਕੇ ਮਾਰਦਾ ਰਿਹਾ, ਤੈਨੂੰ ਘਰੋਂ ਕੱਢਦਾ ਰਿਹਾ, ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆ ਤੇ ਮੈਂ ਕੀ ਕਰਦਾ ਰਿਹਾ। ਪਰ ਧੰਨ ਉਹ ਮਾਂ ਜਿਹਨੇ ਮੇਰਾ ਪੁੱਤਰ ਦੁਨੀਆ ਵੇਖੇ। ਮਾਂ ਮੇਰੀ ਆ ਇੱਕ ਅੱਖ ਤੇਰੀ ਸੀ, ਤੂੰ ਪਹਿਲਾਂ ਕਿਉਂ ਨਾ ਦੱਸਿਆ। ਮੈਂ ਮੂਰਖ ਸਾਰੀ ਜ਼ਿੰਦਗੀ ਕੀ ਕਹਿੰਦਾ ਰਿਹਾ ਮਾਂ ਨੂੰ, ਹੁਣ ਹੁਣ ਵੇਖੋ ਕੀ ਬਣਦਾ ਪਛਤਾਇਆ ਤੇ ਕੀ ਹੋਏਗਾ। ਅੱਜ ਬਜ਼ੁਰਗ ਮਾਤਾ ਪਿਤਾ ਸਾਡੇ ਘਰਾਂ ਚ ਨੇ, ਪਰਿਵਾਰਾਂ ਚ ਨੇ, ਸੇਵਾ ਕਰੋ ਬਜ਼ੁਰਗਾਂ ਦੀ। ਮੈਂ ਅਰਜ਼ ਕਰਾਂਗਾ, ਦੇਖੋ ਪਿਆਰਿਓ, ਮਾਂ ਜਦੋਂ ਅੰਦਰੋਂ ਅਸੀਸ ਦਿੰਦੀ ਹੈ ਉਹਦੀ ਅਸੀਸ ਵਿੱਚ ਬੜੀ, ਜਦੋਂ ਮਾਂ ਬਦਦੁਆ ਦਿੰਦੀ ਹੈ ਉਹ ਲੈ ਬਿੰਦੀ। ਉਹ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਜਿਹੜਾ ਆਪਣੀ ਮਾਂ ਨੂੰ ਦੁਖੀ ਕਰਦਾ। ਧਿਆਨ ਦਿਓ ਗੁਰਮੁਖੋ, ਮੇਰੀ ਇੱਕ ਗੱਲ ਵੱਲ ਧਿਆਨ ਦਿਓ। ਤੁਸੀਂ ਲੋਕ ਵੇਖਦੇ ਹੋ ਕਿ ਕਿਹੜਾ ਬੱਚਾ ਤੁਹਾਡਾ ਕੀ ਕੰਮ ਕਰਦਾ। ਤੁਸੀਂ ਵੇਖਦੇ ਹੋ ਯੋਗਤਾ, ਆਹ ਬੱਚਾ ਨੰਬਰਦਾਰੀ ਕਰਨ ਜੋਗਾ, ਉਹਨੂੰ ਤੁਸੀਂ ਉਦਾਂ ਦੇ ਕੰਮਾਂ ਚ ਪਾਓਗੇ। ਟਰੈਕਟਰ ਚਲਾਉਣ ਵਾਲੇ ਨੂੰ ਤੁਸੀਂ ਟਰੈਕਟਰ ਦਾ ਕੰਮ ਸਿਖਾਓਗੇ। ਯੋਗਤਾ ਵੇਖ ਕੇ ਤੁਸੀਂ ਕੰਮ ਦਿੰਦੇ ਹੋ, ਬੰਦੇ ਦੀ ਯੋਗਤਾ ਵੇਖੀ ਜਾਂਦੀ ਹੈ, ਪਰਮੇਸ਼ਰ ਵੇਖਦਾ ਯੋਗਤਾ। ਮੈਂ ਅਰਜ਼ ਕਰਦਾ ਰਹਿੰਦਾ, ਉਹ ਮਾਲਕ ਯੋਗਤਾ ਵੇਖਦਾ ਹੈ, ਉਹ ਕਹਿੰਦਾ ਹੈ ਇਹ ਖੁਸ਼ੀਆਂ ਵੰਡਦਾ ਹੈ, ਮਾਂ ਨੂੰ ਖੁਸ਼ ਕੀਤਾ ਹੈ, ਪਿਓ ਨੂੰ ਖੁਸ਼ ਕੀਤਾ ਹੈ, ਇਹ ਪਤਨੀ ਨੂੰ ਖੁਸ਼ ਕੀਤਾ ਹੈ, ਇਹਦੇ ਯਾਰ ਬੇਲੀ ਖੁਸ਼ ਹੈ। ਪਰਮੇਸ਼ਰ ਫਿਰ ਕਹਿੰਦਾ ਇਹਨੂੰ ਦਿਓ ਤਾਂ ਹੀ ਵੰਡੇਗਾ ਖੁਸ਼ੀਆਂ ਸੰਸਾਰ ਨੂੰ, ਕਿਉਂਕਿ ਮਾਲਕ ਦੇ ਸੰਸਾਰ ਨੂੰ ਖੁਸ਼ੀਆਂ ਦੇਣੀਆਂ ਚਾਹੁੰਦਾ। ਜਿਹੜਾ ਬੰਦਾ ਖੁਸ਼ੀਆਂ ਵੰਡਦਾ ਹੈ ਮਾਲਕ ਉਹਦੀ ਝੋਲੀ ਖੁਸ਼ੀਆਂ ਨਾਲ ਭਰਪੂਰ ਕਰ ਦਿੰਦਾ ਹੈ, ਤੇ ਜਿਹੜਾ ਬੰਦਾ ਦੁੱਖ ਵੰਡਦਾ ਹੈ ਉਹਨੂੰ ਕਦੇ ਖੁਸ਼ੀ ਨਹੀਂ ਮਿਲਦੀ, ਉਹਦੀ ਝੋਲੀ ਖੁਦ ਦੁੱਖਾਂ ਨਾਲ ਭਰਦੀ ਹੈ। ਵੀ ਤੂੰ ਵੰਡਣ ਜੋਗਾ ਹੀ ਦੁੱਖ ਹੈ, ਤੂੰ ਹੀਰੇ ਨੂੰ ਮੰਨਣ ਜੋਗਾ, ਤੂੰ ਕੱਚ ਵੰਡਣ ਜੋਗਾ ਹੈ, ਤੇਰੇ ਹਿੱਸੇ ਹੀਰੇ ਆ ਹੀ ਨਹੀਂ ਸਕਦੇ, ਤੂੰ ਹੀਰੇ ਵੰਡਦਾ ਹੀ ਨਹੀਂ। ਖੁਸ਼ੀਆਂ ਵੰਡਣ ਵਾਲਾ ਬੰਦਾ ਖੁਸ਼ ਹੋਏਗਾ, ਲੋਕਾਂ ਨੂੰ ਦੁਖੀ ਕਰਨ ਵਾਲਾ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ। ਤੇ ਇਹ ਵੀ ਮੈਂ ਹਮੇਸ਼ਾ ਅਰਜ਼ ਆਪ ਜੀ ਦੇ ਚਰਨਾਂ 'ਚ ਕੀਤੀ ਹੈ, ਇਸ ਗੱਲ ਕਰਕੇ ਵਡੱਪਣ ਨਹੀਂ, ਇਹ ਗੱਲ ਬਹੁਤੀ ਵੱਡੀ ਨਹੀਂ ਕਿ ਤੂੰ ਕਿੰਨਾ ਖੁਸ਼ ਹੈ, ਅਸਲ ਗੱਲ ਇਹ ਹੈ ਵੀ ਤੇਰੇ ਤੋਂ ਕਿੰਨੇ ਕੁ ਖੁਸ਼ ਨੇ ਲੋਕ, ਇਹ ਵੱਡੀ ਗੱਲ। ਇਹ ਨਹੀਂ ਵੀ ਤੂੰ ਸੁਖੀ ਹੈ, ਤੂੰ ਖੁਸ਼ ਹੈ, ਇਸ ਗੱਲ 'ਚ ਤੇਰੀ ਵਡਿਆਈ ਨਹੀਂ ਵੀ ਤੂੰ ਬੜਾ ਸੁਖੀ ਹੈ, ਤੇਰੇ ਕੋਲ ਚੰਗੀ ਗੱਡੀ ਹੈ, ਤੇਰੇ ਕੋਲ ਚੰਗਾ ਘਰ ਹੈ, ਤੇਰੇ ਕੋਲ ਚੰਗੇ ਬੱਚੇ ਨੇ, ਤੇਰੇ ਕੋਲ ਪੈਸਾ ਬੜਾ ਹੈ, ਇਸ ਗੱਲ 'ਚ ਤੇਰੀ ਵਡਿਆਈ ਨਹੀਂ। ਵਡਿਆਈ ਤੇਰੀ ਇਸ ਗੱਲ 'ਚ ਹੈ ਵੀ ਤੇਰੇ ਤੋਂ ਲੋਕ ਕਿੰਨੇ ਖੁਸ਼, ਮਾਂ ਪਿਤਾ ਭੈਣ ਆਪਣੀ ਖੁਸ਼ੀ ਕਰ, ਇਹ ਖੁਸ਼ੀ ਕਾਹਦੀ ਖੁਸ਼ੀ, ਆਪਣੇ ਲਈ ਅਸਵਾਰਥ ਤੇ ਸਾਰੇ ਕਰਦੇ ਨੇ ਆਪਣੇ ਬੱਚਿਆਂ ਲਈ, ਪਰਿਵਾਰ ਲਈ, ਪਰ ਕਿਸੇ ਲਈ ਕਿਸੇ ਦੀ ਖੁਸ਼ੀ ਲਈ ਵੀ ਕੁਛ ਕਰਨਾ। ਸਾਨੂੰ ਯਾਦ ਹੋਣਾ ਪਿਛਲੀ ਸੰਗਰਾਂਦ ਤੇ ਮੈਂ ਧਾਰਨਾ ਪੜ੍ਹੀ ਸੀ ਕਿ ਹਮੇਸ਼ਾ ਕਿਸੇ ਦੀ ਮਦਦ ਕਰਨੀ,
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਨ ਕਮਲ ਨਾਨਕ ਨਿਤ ਧਿਆਇ ਭੈਰੂ ਮਹੱਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛ ਹੋਏ ਤਿਸ ਕਾ ਅਮਰ ਨ ਮੇਟੈ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੈ ਅੰਤਰ ਬਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ ਬੀਸ ਦਿਸੇ ਜਾ ਕੈ ਮਨ ਪ੍ਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕਉ ਸਦ ਕਰੀ ਨਮਸਕਾਰ ਤਿਸ ਗੁਰ ਕਉ ਸਦ ਜਾਓ ਬਲਿਹਾਰ ਸਤਿਗੁਰ ਕੇ ਚਰ

ਬਿਨ ਕਿਛੁ ਨਾ ਸੂਝੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨਾ ਪਾਵਹਿ ਕਬਹੀ ਡੂਬ ਮੋਏ ਬਿਨ ਗੁਰ ਸਿਰ ਭਾਰਾ ਸਾਚੈ ਸ਼ਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਲਾਈ ਗੁਰ ਕੀ ਬਾਣੀ ਸ਼ਬਦ ਪਛਾਤੀ।

ਸਦ ਬਲਿਹਾਰੈ ਰਾਮ ਨਾਮ ਉਰ ਧਾਰੀ ਭੈਰੋ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਇਸ ਸਲਾਹੀ ਜਿਸ ਹਰ ਧਨ ਰਾਸ ਸੋ ਵਡ ਭਾਗੀ ਜਿਸ ਗੁਰਮਸਤ ਕਹਾਤ ਰਹਾਉ ਜਿਸ ਨਾਮ ਹਿਰਦੈ

ਦਿੱਤਾ ਨਾਮ ਬਿਨਾ ਧਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿੰਨ ਨੋ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਹਿਰਦੈ ਸੋ ਵੇ ਪਰਵਾਹਾ ਜਿਸ ਨਾਮ ਹਿਰਦੈ ਤਿਸ ਸਭ ਹੀ ਲਾਹਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨਮੁਖ ਗਵਾਰਾ ਜਿਸ ਨਾਮ ਹਿਰਦੈ ਤਿਸ ਨਿਹ ਚਲੇ ਆਸਨ ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਾ ਸਾਹ ਨਾਮਹੀਨ ਨਾਹੀ ਪਤ ਵੇ ਸਾਹ ਜਿਸ ਨਾਮ ਹਿਰਦੈ ਸੋ ਸਭ ਮਹਿ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ।

ਇਹ ਜਾਏ ਕੋਟ ਅਪਾਰ ਜਨਾ ਤੇਰਾ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ ਇੰਦਰ ਠਾਡੇ ਹੈ ਦੁਆਰ ਕੋਟ ਬੈਕੁੰਠ ਜਾਕੀ ਦ੍ਰਿਸ਼ਟੀ ਮਾਹੀ ਕੋਟ ਨਾਮ ਜਾਕੀ ਕੀਮਤ ਨਾਹੀ ਕੋਟ ਪੂਰੀਅਤ ਹੈ ਜਾ ਕੈ ਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਖਤ ਸਿਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਬਿਸਥਾਰਨ ਅਵਰ ਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬ੍ਰਹਮੰਸ ਕੋਟ ਪਰਲੋ ਉਪਤ ਨਿਮਖ ਮਾਹੀ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥਹ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਪਪੀਸਰ ਤਪ ਹੀ ਕਰਤੇ ਕੋਟ ਮਨੀਸਰ ਮੋਲ ਮਹਿ ਰਹਤੇ ਅਵਗਤ ਨਾਥ ਅਗੋਚਰ ਸਵਾਮੀ ਪੂਰ ਰਹਿਆ ਘਟ ਅੰਤਰ ਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕਉ ਗੁਰ ਕੀਓ ਪਰਗਾਸਾ ਭੈਰੋ ਮਹੱਲਾ ਪੰਜਵਾਂ ਸਤਿਗੁਰ ਮੋਹ ਕੋ ਕੀਨੋ ਦਾਨ ਅਮੋਲ ਰਤਨ ਹਰ ਦੀਨੋ ਨਾਮ ਸਹਿਜ ਬਨੋਦ ਚੋਜ ਅਨੰਤਾ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤ ਹਮਾਰੈ ਭੋਜਨ ਭਾਉ ਅਚਿੰਤ ਹਮਾਰੈ ਲੀਚੈ ਨਾਉ ਅਚਿੰਤ ਹਮਾਰੈ ਸ਼ਬਦ ਉਧਾਰ ਅਚਿੰਤ ਹਮਾਰੈ ਭਰੇ ਭੰਡਾਰ ਅਚਿੰਤ ਹਮਾਰੈ ਕਾਰਜ ਪੂਰੇ ਅਚਿੰਤ ਹਮਾਰੈ ਲਥੇ ਵਸੂਰੇ ਅਚਿੰਤ ਹਮਾਰੈ ਬੈਰੀ ਮੀਤਾ ਅਚਿੰਤੋ ਹੀ ਇਹੋ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀਆ ਦਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰ ਦੀਨੋ ਮੰਤ ਅਚਿੰਤ ਹਮਾਰੇ ਬਿਨਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘਟ ਦੀਠਾ ਅਚਿੰਤ ਮਿਟਿਓ ਹੈ ਸਗਲੋ ਭਰਮਾ ਅਚਿੰਤ ਵਸਿਓ ਮਨ ਸੁਖ ਬਿਸਰਾਮਾ ਅਚਿੰਤ ਹਮਾਰੈ ਅਨਹਤ ਵਾਜੈ ਅਚਿੰਤ ਹਮਾਰੈ ਗੋਬਿੰਦ ਗਾਜੈ ਅਚਿੰਤ ਹਮਾਰੈ ਮਨ ਪਤੀਆਨਾ ਨਿਸ਼ਚਲ ਧਨੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਬਿਵੇਕਾ ਅਚਿੰਤ ਚਰੀ ਹੱਥ ਹਰ ਹਰ ਟੇਕਾ ਅਚਿੰਤ ਪ੍ਰਭੂ ਧੁਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ ਨਾਨਕ ਨਾਨਕ ਮਈ ਭੈਰੋ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮੇਰੇ ਹਰ ਕੋ ਨਾਉ ਗਾਂਠ ਨਾ ਬਾਂਧੋ ਵੇਚ ਨਾ ਖਾਉ ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਭਗਤ ਕਰੋ ਜਨ ਸਰਨ

0: भीतर आने गगन मंडल में लश्कर करे सो सुरतान सत्तर सिर तरे जोगी गोरख गोरख करे हिंदू राम नाम उच्चरे मुसलमान का एक खुदाई कबीर का स्वामी रहे आसमाई।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਮਰੱਥ ਗੁਰ ਸਿੰਘ ਪਿਆਰਿਓ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਉਹ ਤੋਂ ਕੁਰਬਾਨ ਜਾਓ। ਉਹਦਾ ਪਤਾ ਹੀ ਨਹੀਂ ਉਹਨੇ ਇੱਕ ਪਲ ਵਿੱਚ ਕੀ ਕਰ ਦੇਣਾ। ਉਹ ਸਮਰੱਥ ਹੈ, ਸਮਰੱਥ ਕਹੀਏ ਜੋ ਸਭ ਕੁਝ ਕਰਨ ਦੇ ਯੋਗ ਹੋਵੇ।
4: ਸਰਬ ਜੀ ਮਨ ਧਿਆਇਓ,
3: ਸਰਬ ਜੀ ਮਨ ਧਿਆਇਓ। ਤਿੰਨਾਂ ਲੋਕਾਂ ਦੇ ਜੀਵ ਜੰਤ ਧਿਆ ਰਹੇ ਨੇ, ਤੂੰ ਹੀ ਕਰ ਰਹੇ ਨੇ। ਪੰਛੀ ਜਦੋਂ ਬੋਲਦੇ ਹੈ ਆਪਾਂ ਨੂੰ ਇਹ ਨਹੀਂ ਚੰਗੇ ਲੱਗਦੇ। ਜਿਹੜੇ ਇਹਨਾਂ ਦੇ ਰਸ ਨਾਲ ਜੁੜ ਗਏ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਗਏ, ਉਹ ਪੰਚਮ ਪਾਤਸ਼ਾਹ ਪੰਛੀਆਂ ਨੂੰ ਕਹਿੰਦੇ ਨੇ। ਜੋ ਬੋਲਤ ਹੈ ਮਿਰਗ ਮੀਨ ਪਖੇਰੂ, ਸੋ ਫਿਰ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਸੰਸਾਰ ਦੇ ਲੋਕੋ, ਚਿੜੀਆਂ ਗਟਾਰਾਂ ਜੋ ਕੁਝ ਬੋਲਦੀਆਂ, ਇਹ ਵਾਹਿਗੁਰੂ ਇਹ ਜਪ ਰਹੀਆਂ ਨੇ, ਇਹ ਉਸੇ ਦਾ ਨਾਮ ਬੋਲ ਰਹੇ ਨੇ। ਜੇ ਬੋਲਦੇ ਨਾ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਨਾ ਲਿਖਦੇ ਹੋ ਬਲਿਹਾਰੀ ਤਿੰਨਾਂ ਪੰਖੀਆਂ ਦਾ ਜੰਗਲ ਜਿੰਨਾ ਵਾਸ, ਚੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਤੇ ਤੁਸੀਂ ਦੇਖਿਆ ਪੰਜਾਬ ਵਿਚ ਐਸੇ ਪੰਛੀ ਨੇ, ਨਾ ਉਹਨਾਂ ਕੋਲ ਟਾਈਮ ਪੀਸ ਹੈ ਨਾ ਅਲਾਰਮ ਹੈ। ਤੁਸੀਂ ਘੜੀ ਕੋਲ ਰੱਖ ਕੇ ਬੈਠ ਜੇ ਹੋ, ਰੋਜ਼ ਉਸੇ ਟਾਈਮ ਬੋਲਣਗੇ, ਇੱਕ ਮਿੰਟ ਅੱਗੇ ਪਿੱਛੇ ਨਹੀਂ ਹੋ, ਬਿਲਕੁਲ ਉਸੇ ਟਾਈਮ। ਦੇਖ ਲਓ ਆਪਾਂ ਪੰਜਾਬ ਚੋਂ ਹੀ ਆਏ ਹਾਂ, ਘੁੱਗੀਆਂ ਗਟਾਰਾਂ ਉਸੇ ਟਾਈਮ ਬੋਲਣਗੀਆਂ, ਨਹੀਂ ਵਿਸਾਰਦੀਆਂ ਟਾਈਮ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਬਾਜਾਂ ਵਾਲੇ ਜਦੋਂ ਹੇਮਕੁੰਡ ਤਪ ਕਰਦੇ ਸੀ, ਉੱਥੇ ਦਾ ਨਕਸ਼ਾ ਲਿਖਿਆ ਉਹਨਾਂ ਨੇ ਦਸਮ ਗ੍ਰੰਥ ਵਿੱਚ। ਪਾਂਚ ਬਾਰ ਗੀਦਰ ਪੁਕਾਰ ਹੈ ਪਰੈ ਸੀਤ ਕਾਲ, ਗਧਾ ਕੁੰਚਰਾ ਅਨੇਕ ਦਾ ਪੁਕਾਰ ਹੀ, ਦਸਮ ਗ੍ਰੰਥ ਵਿੱਚ। ਜਿਹੜਾ ਹੇਮਕੁੰਡ ਸਾਹਿਬ ਹੈ ਉੱਥੇ ਪੋਹ ਤੇ ਮਾਘ ਦੇ ਦੋ ਮਹੀਨੇ ਨੇ ਨਾ ਜਿਹੜੇ, ਪੰਜ ਪੈਰ ਦੀ ਰਾਤ ਹੁੰਦੀ ਹੈ, ਤਿੰਨ ਪੈਰ ਦਿਨ ਚੜ੍ਹਦਾ ਉੱਥੇ, ਪੰਜ ਪੈਰ ਦੀ ਰਾਤ। ਤੇ ਗਿੱਦੜ ਆਪਣੇ ਪਿੰਡਾਂ ਵਿੱਚ ਵੀ ਹੁੰਦੇ ਤੇ, ਹੁਣ ਤਾਂ ਟਰੈਕਟਰਾਂ ਨੇ ਮਕਾ ਤੇ, ਅੱਜ ਕੇ ਆਖੋ ਸਤਨਾਮ, ਅੱਗੇ ਖੁੱਲੀਆਂ ਜ਼ਮੀਨਾਂ ਪਈਆਂ ਹੁੰਦੀਆਂ, ਗਿੱਦੜ ਹਿਰਨ ਫਿਰਨੇ, ਚੌਣੇ ਚੁਗਣ ਜਾਣੇ, ਖਾਲੀ ਜ਼ਮੀਨਾਂ। ਤੇ ਗੁਰਸਿੱਖ ਪਿਆਰੇ ਹੁਣ ਜਿੱਦਣ ਦੇ ਟਰੈਕਟਰ ਆਏ ਹੈ, ਹੁਣ ਕਹਿੰਦੇ ਬੱਟਾਂ ਵੀ ਨਹੀਂ ਛੱਡਣੀਆਂ, ਅੱਜ ਕੇ ਆਖੋ ਸਤਨਾਮ, ਪਈਆਂ ਹੀ ਬਾਹਲੀਆਂ। ਹੁਣ ਕੀਲਿਆਂ ਦਾ ਤਾਂ ਭਰ ਜੇ ਨਹੀਂ, ਹੁਣ ਪਹੇ ਵਾਹ ਕੇ ਰਹਿਜਾਂਗੇ। ਵੇਖੋ ਕਿੰਨੀਆਂ ਜ਼ਮੀਨਾਂ ਖੁੱਲੀਆਂ ਹੀ ਪਈਆਂ ਹੁੰਦੀਆਂ ਸੀ, ਫਿਰ ਵੀ ਆਪਣੇ ਬਾਪ ਦਾਦੇ ਰੱਜੇ ਹੋਏ ਸੀ। ਆਪਾਂ ਜ਼ਮੀਨ ਛੱਡੀ ਉਹ ਨਹੀਂ, ਫਿਰ ਵੀ ਭੁੱਖੇ ਦੇ ਭੁੱਖੇ ਟਰੈਕਟਰ ਦੀ ਕਿਸ਼ਤ ਨਹੀਂ ਮੁੜਦੀ। ਕਿੰਨੇ ਕਿੱਧਰ ਫਿਰਦੇ ਹੁੰਦੇ ਸੀ, ਸ਼ਾਮ ਨੂੰ ਆ ਕੇ ਆਪਣੇ ਪਿੰਡਾਂ ਦੇ ਕੰਨਾਂ ਕੋਲ ਬੋਲਦੇ ਹੁੰਦੇ ਸੀ, ਸੌ ਸੌ ਦੀ ਡਾਰ ਦੇਖੀ ਹੋਣੀ ਤੁਸੀਂ। ਇਹ ਜਿਹੜਾ ਗਿੱਦੜ ਹੈ ਨਾ, ਇੱਕ ਪਹਿਰ ਪਿੱਛੇ ਬੋਲਦਾ ਹੈ, ਨੋਟ ਕਰ ਲਿਓ, ਤਿੰਨ ਘੰਟੇ ਬਾਅਦ ਰੱਬ ਨੂੰ ਰਾਤ ਨੂੰ ਯਾਦ ਕਰਦਾ। ਪਾਂਚ ਵਾਰ ਗੀਦੜ ਪੁਕਾਰੇ, ਉੱਥੇ ਬਾਜਾਂ ਵਾਲੇ ਸੁਣਦੇ ਸੀ, ਉੱਥੇ ਪੰਜ ਪਹਿਰ ਦੀ ਰਾਤ ਹੁੰਦੀ ਸੀ, ਇੱਕ ਪਹਿਰ ਵਾਰ ਗਿੱਦੜ, ਪੰਜ ਵਾਰ ਰਾਤ ਨੂੰ ਹੇਮ। ਹੁਣ ਵੀ ਹੈਗੇ ਗਿੱਦੜ, ਤੇ ਇਹ ਸਾਰੇ ਪੰਛੀਆਂ ਜੀਵਾਂ ਵਿੱਚੋਂ ਇੱਕ ਗਿੱਦੜ ਹੈ ਜਿਹੜਾ ਸਭ ਤੋਂ ਲੋ ਟੈਂਪਰੇਚਰ ਵਿੱਚ ਰਹਿ ਸਕਦਾ। ਦੂਜੇ ਨਾਮ ਤੇ ਰਿੱਛ ਹੈ, ਇਹ ਸਭ ਤੋਂ ਲੋਐਸਟ ਟੈਂਪਰੇਚਰ ਤੇ ਰਹਿ ਸਕਦੇ ਨੇ, ਬਰਫ਼ ਵਿੱਚ ਰਹਿ ਸਕਦੇ। ਤੁਹਾਨੂੰ ਕਦੇ ਕੈਨੇਡਾ ਜਾਣ ਦਾ ਟਾਈਮ ਮਿਲੇ ਨਾ, ਉੱਥੇ ਪ੍ਰਿੰਸ ਜਾਰਜ ਜਾਇਓ। ਪ੍ਰਿੰਸ ਜਾਰਜ ਤੋਂ 250 ਮੀਲ ਦੀ ਦੂਰੀ ਤੇ ਇੱਕ ਸ਼ਹਿਰ ਹੈ ਮੈਕੈਂਜੀ, ਸੁਣਿਆ ਹੋਣਾ ਤੁਸੀਂ, ਉਹ ਨੌਰਥ ਪੋਲ ਦੇ ਬਿਲਕੁਲ ਨੇੜੇ ਹੈ। ਉੱਥੇ ਜਾ ਕੇ ਵੇਖੋ ਗਿੱਦੜ ਰੋਜ਼ ਮਊਸ਼ ਜਿਹਨੂੰ ਤੁਸੀਂ ਕਹਿੰਦੇ ਹੋ, ਰਿੱਛ ਰਾਮ ਨਾਲ ਖੜੇ ਹੈ। ਗਿੱਦੜ ਮੈਂ ਉੱਥੇ ਆਏ ਸਾਲ ਜਾਂਦੇ ਦੇਖਿਆ ਮੈਂ, ਤੇ ਹੈਲੀਕਾਪਟਰ ਨਾਲ ਨਾ ਸਰਕਾਰ ਉਹਨਾਂ ਦੀ ਖੁਰਾਕ ਗੇਰਦੀ ਹੈ, ਕਿਉਂਕਿ ਘਾਹ ਕੁ ਸਭ ਕੁਝ ਖਤਮ ਹੋ ਜਾਂਦਾ ਉੱਥੇ। ਮਾਸ ਵਾਲਿਆਂ ਨੂੰ ਮਾਸ, ਘਾਹ ਵਾਲਿਆਂ ਨੂੰ ਘਾਹ। ਇੱਥੇ ਬਾਪੂ ਨੂੰ ਇਹ ਰੋਟੀ ਦੇਣੀ ਔਖੀ ਹੋਈ ਹੈ, ਅੱਜ ਕਹੇ ਕੋਈ ਸਤਨਾਮ ਕਹਿੰਦੇ ਬੁੜਾ ਤੰਗ ਕਰਦਾ। ਪਾਂਚ ਮਾਰ ਗਿੱਦੜ ਪੁਕਾਰੇ, ਲੋਸਟ ਟੈਂਪਰੇਚਰ ਤੇ ਰਹਿ ਸਕਦਾ ਹੈ। ਉੱਥੇ ਗਿੱਦੜ ਹੁਣ ਵੀ ਹੈਗੇ ਹਿਮਕੁੰਡ ਸਾਹਿਬ, ਕਿਉਂਕਿ ਦਾਸਾਂ ਨੂੰ ਉੱਥੇ ਕਿਰਪਾ ਹੋਈ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਹਿਣ ਦਾ ਵੀ ਟਾਈਮ ਮਿਲੇ, ਤੇ ਗੁਰਸਿੱਖ ਪਿਆਰੇ ਬੋਲਦੇ ਨੇ, ਤਿੰਨ ਘੰਟੇ ਬਾਅਦ ਬੋਲਦਾ ਮਹਾਰਾਜ। ਕਹਿੰਦੇ ਉਹ ਬੰਦਿਆ ਸੁਰਤ ਵਿੱਚ ਆ ਜਾ, ਪੰਜ ਵਾਰ ਤਾਂ ਰਾਤ ਨੂੰ ਗਿੱਦੜ ਵੀ ਬੋਲਦਾ, ਤੂੰ ਵੀ ਯਾਦ ਕਰ ਲੈ ਕਰ, ਅੱਜ ਕਹੇ ਆਖੋ ਸੱਤ, ਉਹ ਸੱਟ ਮਾਰੀ ਹੈ ਆਪਣੇ ਤੇ। ਪੰਜ ਵਾਰ ਗਿੱਦੜ ਪੁਕਾਰੇ, ਪਰ ਪੰਜ ਵਾਰ ਕਦੋਂ ਬੋਲਦਾ? ਪਰ ਸੀਤ ਕਾਲ, ਜਦ ਮੌਸਮ ਠੰਡੀ ਹੁੰਦੀ ਹੈ ਉਦੋਂ ਉੱਥੇ ਰਾਤ ਪੰਜ ਪਹਿਰ ਦੀ ਹੁੰਦੀ ਹੈ, ਨਹੀਂ ਚਾਰ ਵਾਰ ਬੋਲਦਾ ਤਿੰਨ ਤਿੰਨ ਘੰਟੇ ਬਾਅਦ। ਗਦਖਾ ਕੁੰਚਰਾ ਅਨੇਕ ਦਾ ਪੁਕਾਰ ਹੀ, ਉਹ ਗਧੇ ਖਾਤੀ ਅਨੇਕਾਂ ਪੰਛੀ ਉਹਨੂੰ ਗਾਉਂਦੇ ਫਿਰਦੇ ਹੈ, ਕਦੇ ਤੂੰ ਵੀ ਮੂੰਹ ਤੋਂ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਉਹ 84 ਲੱਖ ਜੂਨੀ ਉਹਨੂੰ ਗਾਉਂਦੀ ਹੈ,
4: ਸ੍ਰੀ ਗੁਰੂ ਰਾਮਦਾਸ ਜੋ ਜੈ ਜਗਮੈਂ।
3: ਹੇ ਗੁਰੂ ਰਾਮਦਾਸ ਜੀ, ਤਿੰਨਾਂ ਲੋਕਾਂ ਵਿਚ ਸਾਰੇ ਜਗ ਵਿਚ ਤੇਰੀ ਜੈ ਜੈਕਾਰ ਹੋ ਰਹੀ ਹੈ।
4: ਤੈ ਹਰ ਪਰਮ ਪਦ ਪਾਏ,
3: ਹੋ ਰਹੀ ਹੈ ਤੇਰੀ ਜੈ ਜੈਕਾਰ। ਤੈ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹਰੀ ਦੀ ਪਰਮ ਪਦਵੀ, ਹਰੀ ਦਾ ਤਖ਼ਤ, ਪਰਮੇਸ਼ਰ ਦਾ ਸੱਚਾ ਤਖ਼ਤ ਤੈ ਪ੍ਰਾਪਤ ਕਰ ਲਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਸੱਚ ਦਾ ਤਖ਼ਤ ਸੰਸਾਰ ਵਿਚ ਪ੍ਰਗਟ ਕੀਤਾ, ਸ਼ਬਦ ਦਾ ਤਖ਼ਤ ਇਹ ਤੁਸੀਂ ਪ੍ਰਾਪਤ ਕਰ ਲਿਆ। ਕੇਵਲ ਮੋਖ, ਜਿਉਂਦੇ ਹੀ ਮੁਕਤ, ਜਿਉਂਦੇ ਹੀ ਮਿਲੇ ਹੋਏ ਸਾਧ ਸੰਗਤ। ਪਾਣੀ ਜਦੋਂ ਪਾਣੀ ਵਿਚ ਮਿਲਦਾ, ਕਦੇ ਮਰ ਕੇ ਥੋੜੋ ਮਿਲਦਾ। ਚਰਨਾ ਚ ਇੱਥੇ ਹੋਣਾ ਟਿਊਬ ਮਲਦੀ ਹੈ, ਇੱਕ ਬਲਬ 100 ਵਾਟ ਦਾ ਲਾ ਦੋ ਵਿੱਚ ਮਿਲ ਜੂਗਾ, ਉਹ ਮਰ ਕੇ ਥੋੜੋ ਮਿਲੂ, ਜਿਉਂਦੇ ਜਿਉਂਦੇ ਵਿੱਚ ਮਿਲਣਾ। ਵਾਹਿਗੁਰੂ ਜਿਉਂਦਾ, ਜਿਉਂਦੇ ਮਿਲੋ। ਕਿਵੇਂ ਮਿਲਣਾ ਹੈ? ਬਸ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਮੰਨ ਲਓ ਉਹਦਾ ਕਹਿਣਾ, ਛੱਡ ਦੋ ਮੈਂ ਇਹਨੂੰ, ਜਿਉਂਦੇ ਹੀ ਮਿਲ ਗਏ ਗੁਰਸਿੱਖ ਪਿਆਰਿਓ। ਉਹ ਗਲਾਸ ਪਏ ਨੇ ਲੰਗਰ ਵਿੱਚ, ਡਰੰਮ ਵੀ ਪਏ ਹੈ, ਗਲਾਸ ਭਰਿਆ ਪਿਆ, ਬਾਲਟੀ ਵੀ ਭਰੀ ਹੋਈ ਹੈ। ਜੇ ਗਲਾਸ ਜਿੱਦ ਕਰੇ ਫਿਰ ਮੈਂ ਤਾਂ ਗਲਾਸ ਹੀ ਰਹਿਣਾ, ਫਿਰ ਨੀ ਪਾਣੀ ਬਾਲਟੀ ਵਿਚ ਮਿਲਣਾ। ਉਹ ਕਹਿ ਦੇਵੇ ਮੈਂ ਰਹਿਣਾ ਹੀ ਨੀ, ਵਿਚ ਡੋਲ ਦੋ ਪਾਣੀ ਦਾ ਇੱਕੋ ਹੋ ਜੂਗਾ, ਅੱਜ ਫਿਰ ਕੋਲ ਸਤਨਾਮ। ਜੇ ਬੂੰਦ ਕਵੇ ਮੈਂ ਤਾਂ ਬੂੰਦ ਰਹਿਣਾ, ਫਿਰ ਨੀ ਸਮੁੰਦਰ ਨੂੰ ਮਿਲਣਾ। ਉਹ ਕਹਿ ਦੇਵੇ ਮੈਂ ਨੀ ਹੈ, ਮੈਂ ਮਿਲਣਾ, ਮੈਂ ਹੋਵਾਂ ਨਾ ਹੋਵਾਂ ਮੈਂ ਤਾਂ ਸਮੁੰਦਰ ਨੂੰ ਮਿਲਣਾ। ਮੈਂ ਮਿਲ ਗਈ ਆਪਾਂ ਵੀ, ਆਪਾਂ ਕਹਿੰਦੇ ਮੈਂ ਹੋਵਾਂ ਤੇ ਗੁਰੂ ਨੂੰ ਵੀ ਮਿਲ ਜਾਵਾਂ, ਫਿਰ ਕਿੱਥੇ ਗੱਲ ਹੋਣੀ ਹੈ। ਬਸ ਛੱਡ ਦੇ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਅਬ ਹਮ ਤੁਮ ਏਕ ਪਏ ਹੈ। ਬਸ ਉਦੋਂ ਮਿਲ ਸਕਦੇ ਜਿਉਂਦੇ ਗੁਰੂ ਰਾਮਦਾਸ ਜੀ, ਉਹ ਕੇਵਲ ਮੁਕਤੀ ਤੁਹਾਨੂੰ ਪ੍ਰਾਪਤ ਹੋਈ ਹੈ।
4: ਸਤਿਗੁਰ ਨਾਨਕ ਭਗਤ ਕਰੇ ਇੱਕ ਮਨ,
3: ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਮਨ 36 ਯੁਗ ਤਪ ਕੀਤਾ ਤੁਹਾਡੇ ਬਾਬੇ ਨਾਨਕ ਨੇ ਪਿਛਲੇ ਜਨਮ ਵਿਚ 36 ਯੁਗ, ਤੇ ਤਪ ਵੀ ਪਤਾ ਕੈਸਾ ਕੀਤਾ। ਹੁਣ ਤਾਂ ਸਾਡੇ ਵਰਗੇ ਬਾਬੇ ਨਾਮ ਜਪਦੇ, ਉਹਨਾਂ ਦੇ ਡੇਰੇ ਜਾ ਕੇ ਦੇਖਿਓ ਗਦੈਲੇ ਕਹੇ ਜੇ ਹੈ। 500-500 ਰੁਪਈਏ ਦੀ ਤਾਂ ਸਾਡੀ ਸੈਂਟ ਦੀ ਸ਼ੀਸ਼ੀ ਹੈ, ਜਿਹੜੇ ਸਾਡੇ ਚੀਲੇ ਉੱਪਰ ਸਪਰੇ ਜੀ ਕਰਦੇ ਰਹੇ ਨੇ ਛੂੰ ਛੂੰ। ਸਾਡੇ ਖਾਣੇ ਦੇਖਿਓ ਕਹੇ ਜੇ, ਚੋਲੇ ਦੇਖਿਓ ਕਈਆਂ ਦੇ। ਆ ਜਿਹੜੀ ਮੈਂ ਤਾਂ ਉਹੀ ਜੱਟ ਸਾਹ ਦਾ ਪਾਈ ਫਿਰਦਾ ਪਾਟੀ ਜੀ, ਪਰਨੀ ਪਰਨੀ ਨਾਲ ਵੀ ਗੋਟੇ ਕਿਨਾਰੀਆਂ ਲੱਗੀਆਂ ਹੋਈਆਂ, ਅੱਜ ਕਹੇ ਕੁਲ ਸਤਨਾਮ। ਗੱਲ ਵਿਚ ਪਰਨੀ ਪਾਈ ਆ, ਉਹ ਵੀ ਆਲੇ ਦਾਲੇ ਤੇ ਚਿੱਤਮ ਚਿੱਤੀ ਕੀਤੀ ਵੇ ਵੀ ਰਾਤ ਨੂੰ ਲਸ਼ਕੇ ਐਨ। ਕਈਆਂ ਦੇ ਤਾਂ ਇੱਥੇ ਘੁੰਡੀਆਂ ਲਾਈਆਂ, ਘੁੰਡੀਆਂ ਪਰ ਮੋਰਨੀਆਂ ਪਾਈਆਂ ਹੋਈਆਂ। ਵੇਖੋ ਕਿੱਧਰ ਨੂੰ ਗਿਆ ਸਾਡਾ ਸਮਾਜ। ਬਾਬੇ ਨਾਨਕ ਨੇ ਕੀਤਾ ਤਪ 36 ਯੁਗ, ਕਦੇ ਪੜ੍ਹਿਆ? ਕਿਸ ਤਰ੍ਹਾਂ ਕਰੇ? ਪੜ੍ਹੋ ਤਾਂ ਜੇ ਭਾਈ ਗੁਰਦਾਸ ਤੁਹਾਡੇ ਯਾਦ ਹੋਵੇ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਹ ਤੁਕ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਬੜਾ ਸੋਹਣਾ ਵਿਸਰਾਮ ਦਿੱਤਾ। ਮਨ ਤੇ ਵਿਸਰਾਮ ਹੈ, ਇਹ ਤਨ ਦੇ ਨਾਲ ਮਨ ਨਹੀਂ ਲਾਉਣਾ ਇੱਥੇ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਕਿਸ ਤਰ੍ਹਾਂ ਭਗਤੀ ਕੀਤੀ? ਮਹਾਰਾਜ ਦੀ ਭਗਤੀ ਲਿਖ ਦਿੱਤੀ। ਹੈਰਾਨ ਹੋਈ ਜਾ, ਐਸੀ ਭਗਤੀ ਐਵੇਂ ਨੀ ਪਦਵੀਆਂ ਮਿਲਦੀਆਂ। ਤੇ ਗੁਰਸਿੱਖ ਪਿਆਰਿਓ, ਭਾਰੀ ਕਰੀ ਤਪੱਸਿਆ ਬੜੇ ਭਾਗ ਹਰਸ਼ਿਓ ਬੜੇ ਆਈ, ਰੇਤ ਅਕਾਹਾਰ ਕਰ ਰੋੜਾਂ ਦੀ ਗੁਰ ਕਰੀ ਬਛਾਈ। ਪੜੋ ਭਾਈ ਗੁਰਦਾਸ ਜੀ, ਐਵੇਂ ਨੀ ਨਾਨਕ ਦੀ ਵਡਿਆਈ ਵੱਡੀ ਹੋਈ। ਅਸੀਂ ਤਾਂ ਨਾਰੇ ਮਾਰ ਕੇ ਕਹਿੰਦੇ ਸਾਨੂੰ ਪੂਜਣ ਲੱਗ ਜਾਵੇ ਲੋਕ, ਨਾਰੇ ਮਾਰ ਕੇ ਸਾਨੂੰ ਰਾਜ ਮਿਲ ਜਾਵੇ, ਕਮਾਈਆਂ ਤੋਂ ਬਿਨਾਂ ਕਿਤੇ ਇਹ ਨੀ ਮਿਲਦੇ ਹੁੰਦੇ। ਉਹ ਕਮਾਈ ਸੀ ਜਿਹੜੀ ਪੂਜਾ ਹੋਈ ਗੁਰੂ ਨਾਨਕ ਦੀ। 36 ਯੁਗ ਜਿੱਥੇ ਬੈਠੇ ਸੀ ਉੱਥੇ ਰੋੜ ਵਿਛਾਉਣੇ ਹੇਠ ਟਿੱਕੇ, ਨੀਂਦ ਨਾ ਆਵੇ ਚੁਭਦੇ ਰਹਿ, ਰੋੜਾਂ ਦੀ ਗੁਰ ਕਰੀ ਵਿਛਾ। ਤੇ ਜਦ ਆਸ ਆਉਣੀ ਅੱਕ ਪਾ ਲੈਣਾ ਮੂੰਹ ਚ ਕੌੜਾ, ਰੇਤ ਅੱਕ ਆਹਾਰ ਕਰ। ਇਹ ਭਾਈ ਗੁਰਦਾਸ ਜੀ ਦੀ ਪੱਕੀ ਬਾਣੀ ਹੈ। ਜਾਓ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਤੁਹਾਨੂੰ ਪਤਾ ਲੱਗੇ ਭਗਤੀ ਦਾ। ਕੀਲਾ ਸਾਹਿਬ ਗੁਰਦੁਆਰਾ, ਉੱਥੇ ਕੰਧ ਦੇ ਵਿੱਚ ਕੀਲਾ। ਸਤਿਗੁਰ ਪਾਤਸ਼ਾਹ ਜੀ ਬਿਰਧ ਹੋ ਗਏ, ਸਰੀਰ ਖੜਦਾ ਨਹੀਂ ਸੀ ਉਦੋਂ, ਆਪਣੇ ਬਾਲ ਕੀਲੇ ਨਾਲ ਬੰਨ ਲੈਣੇ। ਜਦੋਂ ਝਟਕਾ ਵੱਜੇ ਸੁਸਤੀ ਆਵੇ, ਬਾਲ ਪੱਟ ਹੋਣ, ਨੀਂਦ ਨਾ ਆਵੇ, ਅੱਜ ਕੇ ਆਖੋ ਸਤਨਾਮ। ਐਵੇਂ ਨੀ ਭਗਤੀ, ਐਵੇਂ ਨੀ ਸ਼ਕਤੀਆਂ ਮਿਲਦੀਆਂ ਹੋਣੀਆਂ। ਅਸੀਂ ਤਾਂ ਡਿਪਲੋਮੇ ਚੱਕੀ ਫਿਰਦੇ, ਦਿਖਾਵੇ ਚੱਕੀ ਫਿਰਦੇ ਹਾਂ। ਗੁਰਸਿੱਖ ਪਿਆਰਿਓ, ਆ ਸੰਤ ਚੋਲਾ ਪਾਈ ਫਿਰਦਾ ਹੈ, ਦਿਖਾਵਾ ਮੈਨੂੰ ਚੋਲਿਆ ਕਰਕੇ ਸੰਤ ਕਹਿਣ। ਅੰਬਰਧਾਰੀ ਕਿਰਪਾਨ ਉੱਪਰ ਨੂੰ ਪਾਈ ਫਿਰਦਾ, ਕਹਿੰਦਾ ਮੈਨੂੰ ਅੰਬਰਧਾਰੀ ਕਹਿਣ। ਨਹੀਂ ਨਹੀਂ, ਇਹ ਤਾਂ ਗੱਲਾਂ ਹੀ ਨੀ। ਇੱਥੇ ਇਹ ਤਾਂ ਚਿਹਨ ਨੇ, ਜਿਹੜਾ ਬੋਰਡ ਤੂੰ ਲਾਇਆ। ਇੱਥੇ ਬੋਰਡ ਲੱਗਿਆ ਵਾ ਗੁਰਦੁਆਰਾ, ਲੱਗਿਆ ਨਾ ਬਾਹਰ ਨਾਨਕ ਪ੍ਰਕਾਸ਼, ਤੇ ਅੰਦਰ ਵੀ ਗੁਰਦੁਆਰੇ ਵਾਲਾ ਕੰਮ ਹੋਵੇ ਤਾਂ ਹੀ ਬੋਰਡ ਦਾ ਫਾਇਦਾ ਨਾ। ਬਾਹਰ ਬੜਾ ਬੋਰਡ ਲਾਇਆ ਵਾ ਗੁਰਦੁਆਰੇ ਦਾ, ਅੰਦਰ ਨਾ ਮਾਂ ਰਹਿ ਜਾਣ, ਕਥਾ ਇਹਨਾਂ ਕੀਰਤਨ ਨੇ, ਉੱਥੇ ਗੱਪਾਂ ਚੱਲ ਰਹੀਆਂ, ਤਾਸ਼ ਖੇਡ ਰਹੇ ਹੈ, ਫਿਰ ਉਹ ਬੋਰਡ ਦਾ ਕੀ ਫਾਇਦਾ ਹੋਇਆ। ਇਹ ਜਿਹੜੇ ਮੇਰੇ ਵਰਗੇ ਚੋਲੇ, ਅੰਬਰਧਾਰੀ ਦਾ ਦ੍ਰਿਸ਼ ਉੱਤੋਂ ਦਾੜੀ ਰੱਖਣੀ, ਤਿਲਕ ਲਾਉਣੀ, ਜੰਜੂ ਪਾਉਣਾ, ਇਹ ਤਾਂ ਸਰੀਰ ਰੂਪੀ ਹੱਟ ਉੱਤੇ ਬੋਰਡ ਲਾਉਣਾ, ਵੀ ਇਸ ਹੱਟ ਵਿੱਚ ਇਹ ਸੌਦਾ ਹੈਗਾ। ਦੁੱਖ ਨਾ ਮਿਲਦੇ ਹੋ, ਅਸੀਂ ਬੋਰਡ ਲਾ ਲੇ, ਹੱਟ ਖਾਲੀ ਹੋ ਪਈ ਹੈ, ਅੱਜ ਕੋਈ ਸਤਨਾਮ ਸੌਦਾ ਵਿੱਚ ਹੈ ਹੀ ਨਹੀਂ। ਉਸ ਹੱਟ ਤੋਂ ਗਾਹਕ ਹਟ ਜਾਂਦੇ, ਫਿਰ ਦੁੱਖ ਮਨਾਉਣਾ ਮਨਾ ਲਿਓ। ਸਿੱਖੀ ਦੀ ਹੱਟ ਤੋਂ ਵੀ ਗਾਹਕ ਤਾਂ ਹੀ ਹਟੇ ਨੇ। ਬੋਰਡ ਲਾ ਲੇ ਅਸੀਂ, ਸਿੱਖੀ ਦਾ ਸੌਦਾ ਸਾਡੇ ਕੋਲ ਹੈ ਨਹੀਂ। ਜਿਹੜਾ ਹੱਟ ਵਿੱਚ ਸੌਦਾ ਪਾਉਣਾ ਸੀ, ਤਨ ਹੱਟੜੀ ਇਹ ਮਨ ਵਣਜਾਰਾ, ਅੰਦਰ ਮਨ ਬੈਠਾ ਵਣਜਾਰਾ ਵਪਾਰੀ, ਇਹ ਸਰੀਰਕ ਹੱਟ ਹੈ। ਇਹ ਧਰਮਾਂ ਦੇ ਜਿਹੜੇ ਭੇਖ ਨੇ, ਇਹ ਉੱਪਰ ਬੋਰਡ ਲੱਗੇ ਹੋਏ ਕਿ ਇਸ ਹੱਟ ਵਿੱਚ ਸੌਦਾ ਕੀ ਹੈ। ਹੱਟੀ ਉਹੀ ਚੱਲਦੀ ਹੁੰਦੀ ਹੈ ਜੋ ਬੋਰਡ ਤੇ ਲਿਖਿਆ ਹੋਵੇ, ਉਹੀ ਸੌਦਾ ਅੰਦਰ ਹੋਵੇ। ਦੇਖੋ ਕਿੰਨੀ ਭੀੜ ਆਉਂਦੀ ਹੈ ਫਿਰ। ਅਸੀਂ ਕਹਿੰਦੇ ਬੋਰਡ ਨਾਲੇ ਕੰਮ ਚੱਲ ਪਵੇ, ਉਹ ਨੀ ਚੱਲਣੀ। ਗੁਰਸਿੱਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਾਬਤ ਸੁਣੋ ਤੁਕ, ਫਿਰ ਪੜੋ।
4: ਸਤਿਗੁਰ ਨਾਨਕ ਭਗਤ ਕਰੇ ਇੱਕ ਮਨ।
3: ਦੇਖੋ 36 ਯੁਗ ਤਪ ਤੇ ਰੋੜਾ ਤੇ ਬੈਠਣਾ, ਰੇਤਾ ਮੂੰਹ ਵਿਚ ਪਾ ਲੈਣਾ। ਤੁਹਾਨੂੰ ਸਭ ਨੂੰ ਪਤਾ, ਮਾੜਾ ਜਿਹਾ ਵੀ ਕਿਤੇ ਕਿਰਕਰ ਬੀਬੀਆਂ ਰੋਟੀ ਵਿਚ ਪਾ ਦੇਣ ਤੇ ਦੇਖ ਲੋ ਦੰਦ ਕੀ ਕਰਦੇ ਆ ਫਿਰ। ਰੇਤੇ ਦੀ ਕਿਰਕਰ, ਰੇਤੇ ਦੀ ਚੁਟਕੀ ਪਾ ਲੈਣੀ ਮੂੰਹ ਚ, ਸੁਸਤੀ ਨਾ ਆਵੇ, ਇਹ ਜੀਭ ਸਵਾਦ ਨਾ ਮੰਗੇ। ਉਹ ਕਮਾਈ ਸੀ 36 ਯੁਗ ਦੀ, ਤਾਂ ਫਿਰ ਦੁਨੀਆਂ ਢਹੀ ਉਹਦੇ ਚਰਨਾਂ ਤੇ। ਫਿਰ ਕਹਿਤਾ ਬਸ ਤੂੰ ਹੀ ਹੈ, ਅਸੀਂ ਕਮਾਈ ਤੋਂ ਬਿਨਾਂ ਹੀ ਆਪਣੀ ਇੱਜ਼ਤ ਚਾਹੁੰਦੇ। ਮੇਰਾ ਲਾਣਾ ਵੀ ਇਹੋ ਜਿਹਾ ਹੀ ਹੈ, ਕਿਸੇ ਟਕਸਾਲ ਚ ਨਹੀਂ ਪੜ੍ਹਨਾ, ਕੋਈ ਗ੍ਰੰਥ ਨਹੀਂ ਦੇਖਣਾ, ਕੋਈ ਅਰਥ ਨਹੀਂ ਸਿੱਖਣੇ, ਬਸ ਸੁਣੀਆਂ ਸੁਣਾਈਆਂ ਗੱਲਾਂ ਨਾਲੇ ਕਹਿੰਦੇ ਅਸੀਂ ਪ੍ਰਚਾਰ ਕਰ ਜਾਣਾ। ਅੱਜ ਫਿਰ ਕੋਲ ਸਤਨਾਮ, ਅਰ ਤੁਹਾਡੇ ਬੜੇ ਫਿੱਟ ਨੇ, ਉਹ ਕਮੇਟੀਆਂ ਦੇ ਬੜੇ ਫਿੱਟ ਨੇ, ਕਿਉਂਕਿ ਜੋ ਕੁਝ ਦੇ ਦੋ ਉਹੀ ਮਨਜ਼ੂਰ ਹੈ, ਨਾ ਹੋਇਆ ਤਾਂ ਵੀ ਰੋਟੀ ਪਾਣੀ ਤਾਂ ਚੰਗਾ ਮਿਲਦਾ ਹੈ। ਅੱਜ ਫਿਰ ਕੋਲ ਸਤਨਾਮ, ਜਦ ਪੜਤੀ ਇਹਨਾਂ ਗੱਲਾਂ ਨੇ ਸਿੱਖੀ ਦੀ ਗੁਰਸਿੱਖ ਪਿਆਰੇ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, 36 ਯੁਗ ਦਾ ਤਪ ਜੋ ਗੁਰੂ ਨਾਨਕ ਪਾਤਸ਼ਾਹ ਨੇ, ਇੱਕ ਮਨ ਹੋ ਕੇ ਰੋੜਾਂ ਤੇ ਬੈਠ ਕੇ, ਤੇ ਬਾਬੇ ਨਾਨਕ ਨੇ ਸਮਾਧੀ ਲਾਈ ਰੋੜਾਂ ਤੇ 10ਵੇਂ ਰੂਪ ਵਿਚ ਸਮਾਧੀ ਲਾ ਲਈ, ਫਿਰ ਬਰਫ ਤੇ 3 ਯੁਗ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਨੇ 3 ਯੁਗ ਬਰਫ ਤੇ ਬੈਠਣਾ, ਉਹ ਵੀ ਸਿਖਾਲਾ ਨੀ ਕੋਈ। ਜਾਣੇ ਹੇਮਕੁੰਡ ਤੁਸੀਂ, ਸਮਾਧੀ ਉੱਥੇ ਕਿੱਥੇ ਲੱਗਣੀ ਹੈ?
5: ਉੱਥੇ ਤਾਂ ਇਸ਼ਨਾਨ ਕਰਕੇ ਨਾਲ ਦੇ ਨੂੰ ਕਹੀਦਾ ਘੁੰਡੀਆਂ ਤੂੰ ਲਾ ਦੇ ਸਤਨਾਮ, ਉੱਥੇ ਤਾਂ ਗਲਾਸ ਨੀ ਫੜ ਹੁੰਦਾ ਸਮਾਧੀ, ਉੱਥੇ ਤਿੰਨ ਡੁੱਗ ਬੈਠਾ ਰਿਹਾ ਤੁਹਾਡਾ ਬਾਪੂ। ਤਾਂ ਫਿਰ ਦੁਨੀਆਂ ਮੰਨੀ ਸੀ ਉਹਨੂੰ,
4: ਤਨ ਮਨ ਤਨ ਗੋਬਿੰਦ ਦਿਓ,
5: ਤਨ ਮਨ ਤਨ ਫਿਰ ਅਰਪ ਦਿੱਤੇ ਗੁਰੂ ਨਾਨਕ ਨੇ ਵਾਹਿਗੁਰੂ ਨੇ, ਰੱਖਿਆ ਨੀ ਆਪਣਾ ਕੋਲ ਕੁਝ। ਜਿੱਥੇ ਵੀ ਲਿਖਿਆ ਮੈਂ ਤਾਂ ਦਾਸ ਹੈ, ਮੈਂ ਤਾਂ ਜਨ ਹੈ, ਗਿਆਨੀ ਲਿਖਿਆ ਹੀ ਨੀ, ਸੰਤ ਲਿਖਿਆ ਹੀ ਨੀ, ਉਹਨੇ ਰਾਗੀ ਲਿਖਿਆ ਹੀ ਨੀ ਆਪਣੇ ਆਪ ਨੂੰ। 29 ਰਾਗਾਂ ਵਿਚ ਕੀਰਤਨ ਕੀਤਾ ਬਾਬੇ ਨਾਨਕ ਨੇ, ਦੁਨੀਆਂ ਚ ਘਾਤੀ ਕੀਰਤਨ ਦੇ ਨਾਲ। ਪਰ ਤਨ ਮਨ ਤਨ ਮੈਂ ਤਾਂ ਹੈ ਹੀ ਨੀ, ਮੈਂ ਤਾਂ ਤੇਰਾ ਦਾਸ ਹੈ, ਇਹ ਸਭ ਕੁਝ ਤੂੰ ਕਰ ਰਿਹਾ। ਉਹ ਜੋ ਗੁਰੂ ਨਾਨਕ ਦੀ ਸ਼ਕਤੀ ਭਗਤੀ ਗੁਰਸਿੱਖ ਪਿਆਰਿਓ, ਇੱਕ ਮਨ ਹੋ ਕੇ ਭਗਤੀ ਕੀਤੀ, ਨਾ ਤਨ ਮੇਰਾ ਮੈਂ ਨਾ ਹੀ ਪ੍ਰਭ, ਸਭ ਕੁਛ ਤੇਰਾ, ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ
4: ਅੰਗਦ ਅਨੰਤ ਮੂਰਤ ਨਿਜ ਧਾਰੇ।
5: ਪਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਮਨ ਹੋ ਕੇ 36 ਯੁਗ ਭਗਤੀ ਕੀਤੀ, ਉਸ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਨੇ ਤਨ ਮਨ ਧਨ ਤਿੰਨੇ ਦੇ ਤੇ। ਇੱਕੋ ਅਰਦਾਸ ਕਰਕੇ ਤੁਰੇ ਸੀ, ਮੈਂ ਆਉਣ ਲੱਗਿਆ ਤੇਰੇ ਕੋਲ, ਮੁਕਤਸਰ ਸਾਹਿਬ ਦੇ ਕੋਲ ਹੈ ਬਾਬੇ ਲਹਿਣੇ ਦਾ ਪਿੰਡ, ਜਿੱਥੇ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋਇਆ, ਸਰਾਏ ਨਾਂਗਾ, ਉਥੋਂ ਤੁਰੇ ਸੀ ਕਿੱਥੇ ਕਰਤਾਰਪੁਰ ਗੁਰਸਿੱਖ ਪਿਆਰੇ। ਇੱਕੋ ਅਰਦਾਸ, ਮੈਂ ਹੁਣ ਤੇਰੇ ਕੋਲ ਆਉਣ ਲੱਗੇ, ਮੈਨੂੰ ਮੁੜਨ ਜੋਗਾ ਨਾ ਛੱਡੀ, ਅੱਜ ਫੇ ਆਖੋ ਸਤਨਾਮ, ਆ ਅਰਦਾਸ ਮੈਨੂੰ ਬਣਾ ਲਈ ਆਪਣਾ। ਇਸ ਅਰਦਾਸ ਨੇ ਬਾਬੇ ਨਾਨਕ ਦੇ ਮੂੰਹ ਤੋਂ ਕਹਾ ਤਾ ਸੀ, ਤੂੰ ਲੈਣਾ ਹੈ ਅਸੀਂ ਦੇਣਾ ਹੈ। ਉਹ ਤਨ ਮਨ ਧਨ ਗੋਬਿੰਦ ਦਿਓ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਨ ਮਨ ਧਨ ਬਾਬਾ ਲਹਿਣਾ ਜੀ ਨੇ ਦੇ ਦਿੱਤਾ, ਇਹ ਭਗਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ।
4: ਅੰਗਦ ਅਨੰਤ ਮੂਰਤ ਨਿਜ ਧਾਰੇ,
5: ਜਦੋਂ ਤਨ ਮਨ ਧਨ ਦੇ ਦਿੱਤਾ ਗੁਰੂ ਨਾਨਕ ਦੇਵ ਜੀ ਨੂੰ, ਫਿਰ ਅਨੰਤ ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ ਬਾਬਾ ਲਹਿਣਾ ਦੇ ਵਿਚ ਧਾਰ ਦਿੱਤੀ, ਆਪਣੀ ਜੋਤ ਗੁਰੂ ਨਾਨਕ ਪਾਤਸ਼ਾਹ ਨੇ ਲਹਿਣਾ ਜੀ ਨੂੰ ਦੇ ਦਿੱਤੀ।
4: ਅਗਮ ਗਿਆਨ ਰਸ ਰਸੋਹੀਓ,
5: ਉਹ ਰਸ ਰਸੋਹੀਓ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿਚ ਅਗਮ ਅਕਾਲ ਪੁਰਖ ਦਾ

0: ਏਡੇ ਭਗਤ
1: ਉਬ ਭਗਤ ਹਰ ਕੇ ਜੋਗਣ,
0: ਜਿਹੜੇ ਪਿਛਲੇ ਯੁਗਾਂ ਦੇ ਭਗਤ ਗਿਣਤੀ ਵਿਚ ਨੇ, ਜਿਹੜੀ ਗਿਣਤੀ ਵਿਚ ਆ ਗਏ, ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਨੇ ਵੀ ਮੰਨ ਲਿਆ, ਆਪਾਂ ਨੇ ਕਹਿੰਦੇ ਭਾਈ ਇਹ ਗਿਣਤੀ ਵਿਚ ਆ ਗਈ ਚੀਜ਼, ਗਿਣਤੀ ਤੋਂ ਬਾਹਰ ਕਿਸੇ ਕੀਮਤ ਦੀ ਨੀ ਹੁੰਦੀ ਚੀਜ਼। ਉਬ ਪਹਿਲੇ ਯੁਗਾਂ ਦੇ ਜੋ ਗਿਣਤੀ ਦੇ ਭਗਤ ਗਿਣੇ ਗਏ ਮੰਨੇ ਗਏ ਭਾਵ ਉੱਚੀਆਂ ਪਦਵੀਆਂ ਦੇ,
1: ਅਮਰੀਕ ਜੈ ਦੇਵ ਤਰਲੋਚਨ,
0: ਭਗਤ ਅਮਰੀਕ ਰਾਜਾ ਹੋਇਆ ਜਿਹਦੀ ਵਾਰ ਲਿਖੀ ਹੈ ਭਾਈ ਅਮਰੀਕ ਮੁੜ ਵਰਤ ਰਾਤ ਗਈ ਦਰਵਾਸਾ ਆਇਆ। ਭਾਈ ਗੁਰਦਾਸ ਜੀ ਨੇ ਬੜੀ ਲੰਮੀ ਕਥਾ ਲਿਖੀ ਹੈ, ਇਹ ਏਡਾ ਵੱਡਾ ਭਗਤ ਹੋਇਆ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਰਿਹਾ ਗੁਰਸਿੱਖ ਪਿਆਰਿਓ, ਏਡਾ ਵੱਡਾ ਤਾਂ ਇਹਦਾ ਕਲਯੁਗੀ ਭਗਤਾਂ ਵਿਚ ਨਾਂ ਆਏ। ਇਹ ਇੱਥੇ ਤੱਕ ਇਹਦੀ ਪਦਵੀ ਰਹੀ ਹੈ ਅਮਰੀਕ ਜੈਦੇਵ, ਜੈਦੇਵ ਪੰਡਿਤ ਜਿਨ੍ਹਾਂ ਦੀ ਭਾਈ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਾਣੀ ਹੈ, ਪਰ ਐਸੀ ਗੋਹਜ ਬਾਣੀ ਹੈ, ਗੀਤਾ ਦਾਸ ਨੇ ਪੜ੍ਹੀ ਹੈ, ਰਮਾਇਣ ਪੜ੍ਹੀ ਹੈ, ਐਸੀ ਸੰਸਕ੍ਰਿਤ ਜੈਦੇਵ ਜੀ ਨੇ ਉਚਾਰਨ ਕੀਤੀ ਹੈ ਸ਼ੁੱਧ, ਜਿਹੜੀ ਕਿਸੇ ਗ੍ਰੰਥ ਵਿਚੋਂ ਮਿਲਦੀ ਹੋ ਨਹੀਂ। ਪਰਮਾਤ ਪੁਰਖ ਮੰਨੇ ਉਪਮੰਗ ਸਤੀ ਆਦਿ ਭਾਵ ਰਤਨ, ਸੰਸਕ੍ਰਿਤ ਬੋਲਣ ਦਾ ਕੋਈ ਤਰੀਕਾ ਹੈ, ਅੰਗਰੇਜ਼ੀ ਦਾ ਵੀ ਤਰੀਕਾ ਹੈ, ਬੋਲਦਾ ਤਾਂ ਮੈਂ ਵੀ ਹੈ, ਬੋਲਦੇ ਇੱਥੇ ਦੇ ਵੀ ਹੈਗੇ, ਦੇਖ ਲਓ ਤੁਹਾਡੇ ਨਾਲੋਂ ਮੇਰੀ ਬੋਲੀ ਕਿੱਥੇ ਮਿਲਜੂ, ਜਿਹੜੀ ਤੁਹਾਡੀ ਇੰਗਲਿਸ਼ ਉਹ ਮਿਲ, ਕਿਉਂਕਿ ਇੰਗਲਿਸ਼ ਦਾ ਯੁੱਗ ਹੈ, ਇੱਥੇ ਦੇਸ਼ ਹੈ, ਇੱਥੇ ਸ਼ੁੱਧ ਬਹੁਤ ਸਰਲ ਬੋਲੋਗੇ ਤੁਸੀਂ, ਅਸੀਂ ਤਾਂ ਧੱਕ ਧੱਕ ਕੇ ਕੱਢੇਂਗੇ ਅੰਦਰੋਂ, ਤੁਹਾਡੇ ਅੰਦਰੋਂ ਧੱਕੇ ਪੈਣੇ ਵੀ ਬਾਹਰ ਨਿਕਲ ਅੱਜ ਕੇ ਕੁਛ, ਅਸੀਂ ਖਿੱਚ ਖਿੱਚ ਕੇ ਐਡੇ ਸ਼ੁੱਧ ਸੰਸਕ੍ਰਿਤ, ਪ੍ਰਮਾਤ ਪੁਰਖ ਮੰਨੇ ਉਪਮੰਗ ਸਤੀ ਆਦਿ ਭਾਵ ਰਤਨ। ਇਹ ਜੈਦੇਵ ਜੀ ਦਾ ਪਦ ਹੈ ਗੁਰਸਿੱਖ ਪਿਆਰੇ, ਬੜੀ ਰਿਹਰਸਲ ਕਰਨੀ ਪੈਂਦੀ ਸੀ ਸ਼ੁੱਧ ਬੋਲਣ ਖਾਤਰ, ਉਹ ਜੈਦੇਵ ਜੀ ਅਮਰੀਕ ਜੀ, ਜੈਦੇਵ ਤਰਲੋਚਨ, ਇਹ ਕਲਯੁਗ ਦੇ ਹੋਏ ਨੇ ਤਰਲੋਚਨ ਭਗਤ, ਇਹਨਾਂ ਦੇ 13 ਮਹੀਨੇ ਵਾਹਿਗੁਰੂ ਨੇ ਆ ਕੇ ਸੇਵਾ ਕੀਤੀ ਹੈ ਰੱਬ ਨੇ ਘਰ ਨੌਕਰ ਬਣ ਕੇ, ਤਰਲੋਚਨ ਜੀ ਦੇ 13 ਮਹੀਨੇ ਰੱਬ ਨੇ ਅੰਤਰਜਾਮੀ ਨੌ ਰਖਾਇਆ ਸੀ ਆਪਣਾ, ਜਿਹਦੇ ਪ੍ਰਥਾਏ ਬਾਣੀ ਦਾ ਸ਼ਬਦ ਪੜ ਲਓ, ਨਾਰਾਇਣ ਨਿੰਦਸ ਕਾਹੇ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਲੜੀ ਜਾਂਦੀ ਸੀ ਇਹਦੇ ਘਰ ਵਾਲੀ, ਲੜਦੀਆਂ ਆਪਣੀਆਂ ਵੀ ਬੀਬੀਆਂ ਲੜ ਪੈਣੀਆਂ, ਅੱਜ ਫਿਰ ਕੋਈ ਸਤਨਾਮ ਕੋਈ ਨੀ, ਜਿੱਥੇ ਦੋ ਭਾਂਡੇ ਉਹਨੇ ਖੜਕਦੇ ਹੀ ਹੁੰਦੇ, ਲੜ ਲੁੜਿਆ ਕਰੋ ਪਰ ਇਕੱਠੇ ਰਿਹਾ ਕਰੋ, ਕੋਈ ਗੱਲ ਨੀ, ਕੌਲੀਆਂ ਤਾਂ ਦੋ ਖੜਕਦੀਆਂ ਹੀ ਆ ਪਰ ਕੌਲੀਆਂ ਜੁਦੀਆਂ ਨੀ ਹੁੰਦੀਆਂ, ਫੇਰ ਲੰਗਰ ਚ ਪਈਆਂ ਰਹਿਣੀਆਂ, ਉਹ ਨੀ ਜਿਹੜੀਆਂ ਵੀ ਮੈਂ ਚੱਲੀ, ਨਾ ਨਾ ਤੁਸੀਂ ਵੀ ਨਾ ਲੜ ਲੁੜ ਕੇ ਕਿਹਾ ਨਾ ਕਰੋ ਮੈਂ ਚੱਲਿਆ, ਨਾ ਉਹ ਕੌਲੀਆਂ ਮੈਂ ਕੋਲੇ ਪੈ ਰਿਹਾ ਕਰੋ ਖੜ ਖੜ ਖੜ ਕਰਦੇ ਕਰੋ, ਕੋਈ ਗੱਲ ਨੀ, ਤੇ ਗੁਰਸਿੱਖ ਪਿਆਰੇ ਉਹ ਗਲਾਸ ਖੜਕਦੇ ਨੀ, ਲੈ ਲੰਗਰ ਤੇ ਨੱਠਦੇ ਦੇਖੇ ਹੀ ਨੀ, ਕਹਿੰਦੇ ਰਹੂ ਤੇਰੇ ਕੋਲੇ ਖੜਕੂੰਗਾ, ਇਹ ਜੀ ਆਪਣੇ ਘਰਾਂ ਵਿੱਚ ਵੀ ਕਾਲੇ ਕਰੋ ਕੋਈ ਗੱਲ ਨੀ। ਗੁਰਸਿੱਖ ਪਿਆਰੇ ਉਹਦੇ ਜੈਦੇਵ ਦੀ ਘਰ ਵਾਲੀ ਲੜ ਪਈ, ਕਹਿੰਦੇ ਰਾਮ ਰਾਮ ਕਰੀ ਜਾਂਦਾ ਦੁਨੀਆਂ ਨੂੰ ਤਾਰੀ ਜਾਂਦਾ, ਕਹਿੰਦਾ ਮੈਂ ਭਗਤ ਹੈ, ਮੈਂ ਮਰਦੀ ਹੈ, ਕੋਈ ਕੰਮ ਕਰਨ ਵਾਲਾ ਨਹੀਂ ਹੈ, ਬੁੜੀ ਹੋ ਚੱਲੀ ਮੈਂ, ਮੈਂ ਤੇਰੀ ਰੋਟੀਆਂ ਪੱਕਦੀਆਂ, ਮੈਂ ਤੇਰੀ ਭਾਂਡੇ ਮਾਂਜਦੇ। ਉਹ ਗੁਰਸਿੱਖ ਪਿਆਰੇ ਉਹ ਭਗਵਾਨ ਨੌਕਰ ਦਾ ਰੂਪ ਧਾਰਨ ਕਰਕੇ ਆ ਗਏ, ਉਹ ਭਗਤੀ ਕਰਨ ਗਏ ਵੇ, ਹਾਕਾ ਦਿੰਦਾ ਫਿਰ ਮੈਨੂੰ ਕੋਈ ਨੌਕਰ ਰੱਖ ਲਓ ਜੈਦੇਵ ਭਗਤ ਜੀ, ਤੇ ਬ੍ਰਾਹਮਣੀ ਕਹਿੰਦੀ ਆ ਜਾ ਅਸੀਂ ਰੱਖਣੇ, ਕਹਿੰਦੀ ਕੀ ਨੌਕਰੀ ਲਵੇਂਗਾ, ਤੇਰਾ ਨਾਂ ਕੀ ਹੈ, ਕਹਿੰਦਾ ਮੇਰਾ ਨਵਾਂ ਅੰਤਰਜਾਮੀ, ਭਗਵਾਨ ਨੇ ਦੱਸਤਾ, ਨੌਕਰੀ ਕੀ ਲਵੇਂਗਾ, ਕਹਿੰਦਾ ਨੌਕਰੀ ਮੈਂ ਕੋਈ ਨੀ ਲੈਣੀ, ਇੱਕੋ ਸ਼ਰਤ ਹੈ ਮੇਰੀ ਵੀ ਰੋਟੀ ਮੈਂ ਰਜਮੀ ਖਾਣੀ ਹੈ, ਮੈਨੂੰ ਇਹ ਨਾ ਕਹੀਂ ਵੀ ਜ਼ਿਆਦਾ ਖਾਂਦਾ, ਬਸ ਇਹੀ ਮੇਰੀ ਸ਼ਰਤ ਹੈ, ਹੋਰ ਕੋਈ ਸ਼ਰਤ ਨੀ, ਜਿੰਨੀਆਂ ਮਰਜ਼ੀ ਖਾ ਲਵਾਂ, ਤੂੰ ਇਹ ਨੀ ਕਹਿਣਾ ਵੀ ਬਹੁਤੀਆਂ ਰੋਟੀਆਂ ਖਾਂਦਾ, ਕਹਿੰਦੀ ਤੂੰ ਤਾਂ ਬਹੁਤ ਸਸਤਾ ਹੈ, ਆ ਜਾ ਜਿੰਨੀਆਂ ਮਰਜ਼ੀ ਖਾ ਲਈ। 13 ਮਹੀਨੇ ਭਗਵਾਨ ਸੇਵਾ ਕਰਦੇ ਰਹੇ ਨੌਕਰ ਬਣ ਕੇ ਜੈਦੇਵ ਜੀ ਦੀ, ਤੇ ਉਹਨੇ ਦੇਖਿਆ ਕਹਿੰਦੀ ਜਿੰਨਾ ਮੈਂ ਮੂਹਰੇ ਧਰ ਦਿੰਦਾ ਉਹੀ ਛਕ ਜਾਂਦਾ, ਇਹ ਇੱਕ ਦਿਨ ਜ਼ਿਆਦਾ ਧਰ ਕੇ ਦੇਖਾਂ ਵੀ ਕਿੰਨਾ ਕੁ ਛਕਦਾ, ਹੋਰ ਧਰਤੀਆਂ 5-7 ਉਹ ਵੀ ਛੱਕ ਗਏ, ਇੱਕ ਦਿਨ ਉਹਨੇ ਜਿੰਨਾ ਆਟਾ ਉਟਾ ਗੁਣ ਸੀ ਨਾ ਦਾਲ ਦੂਲ ਬਣਾਈ ਸੀ ਸਾਰੇ ਹੀ ਪਾ ਕੇ ਮੂਹਰੇ ਧਰਤਾ, ਬਾਪੇ ਕਿੱਥੇ ਸਾਡੇ ਹਜ਼ਮ ਹੋਵੇ ਕੱਲ, ਕਹਿੰਦੇ ਇਹ ਤਾਂ ਕਿਸੇ ਭੁੱਖੇ ਘਰ ਦਾ ਹੀ ਹੈ, ਇੱਥੇ ਕੋਈ ਸਤਨਾਮ ਇਹ ਤਾਂ ਕਿਤੇ ਰੱਜਣਾ ਹੀ ਨਹੀਂ ਹੈ, ਬਾ ਉਹਦੇ ਹੀ ਵਾਹਿਗੁਰੂ ਲੋਕ ਹੋ ਗਏ, ਫਿਰ ਟੋਹਦੀ ਫੇਰੇ ਕਿੱਥੇ ਕਿੱਥੇ ਗਿਆ ਨੌਕਰ, ਰੋਟੀ ਪੱਕੇ ਪਿੱਟਦੀ ਫਿਰੇ ਭਾਂਡੇ ਕੌਣ ਮੰਜੂਗਾ, ਨੱਚ ਗਿਆ ਨੌਕਰ ਝੂਠ ਬੋਲਦਾ ਸੀ, ਉਦੋਂ ਸ਼ਬਦ ਉਚਾਰੇ ਉਹ ਤਾਂ ਭਗਵਾਨ ਸੀ ਘਰਵਾਲੀ, ਉਹਨੂੰ ਕਿਉਂ ਨਿੰਦਦੀ ਹੈ, ਨਾਰਾਇਣ ਨਿੰਦਸ ਕਾਹੇ ਭੁੱਲੀ ਗਾਵਾਰੀ, ਇੱਕ ਵਾਰ ਭੁੱਲੀ ਇਸਤਰੀ ਮੇਰੇ ਘਰਵਾਲੀ ਕਿਉਂ ਨਿੰਦਦੀ ਹੈ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਇਹ ਖੋਟੇ ਕਰਮਾਂ ਦਾ ਫਲ ਪਾ ਰਹੀ ਹੈ, ਤੂੰ ਨਿੰਦਿਆ ਕਰੀ ਨਾ ਭਗਵਾਨ ਦੀ ਕਿ ਰੱਜਦਾ ਨੀ। ਉਹ ਤਾਂ ਵਾਹਿ ਉਹ ਇੱਥੇ ਪ੍ਰਮਾਣ ਦਿੱਤਾ ਹੈ
1: ਨਾਮਾ ਔਰ ਕਬੀਰ ਭਣੰ
0: ਤੇ ਨਾਮਾ ਦੇਵ ਜੀ ਕਬੀਰ ਜੀ ਭਣੰ ਉਚਾਰਦੇ ਨੇ ਸਾਰੀ ਦੁਨੀਆਂ ਜਾਣਦੀ ਉਹਨਾਂ ਦੇ ਨਾਮ ਨੂੰ।
1: ਤਿੰਨ ਕੋ ਅਵਤਾਰ ਭਇਓ
0: ਕਿੱਡੀ ਪਦਵੀ ਦੇ ਰਹੀ ਹੈ ਭਗਤਾਂ ਨੂੰ ਬਾਣੀ ਗੁਰਸਿੱਖ ਪਿਆਰਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਲਯੁਗ ਵਿੱਚ ਅਵਤਾਰ ਬਣ ਕੇ ਆਏ। ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਅਵਤਾਰ ਦੁਨੀਆਂ ਨੂੰ ਤਾਰਨ ਵਾਸਤੇ ਸਰੀਰ ਧਾਰਨ ਕੀਤੇ ਇਹਨਾਂ ਨੇ।
1: ਜਸ ਜਗਤ ਪਰਛਾਏ
0: ਸਾਰੀ ਦੁਨੀਆਂ ਵਿੱਚ ਇਹਨਾਂ ਭਗਤਾਂ ਦਾ ਜਸ ਆਇਆ ਹੋਇਆ। ਕਬੀਰ ਜੀ ਦਾ ਜਸ ਇੰਡੀਆ ਵਿੱਚ ਨਹੀਂ ਹੈ। ਅੱਜ ਜਦ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਕਬੀਰ ਸਾਹਿਬ ਨੂੰ ਵੀ ਨਾਲੇ ਟੇਕ ਹੁੰਦਾ, ਰਵਿਦਾਸ ਨੂੰ ਨਾਲੇ ਟੇਕ ਹੁੰਦਾ। ਇਸ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵੀ ਜਿੱਥੇ ਬਾਬੇ ਨਾਨਕ ਦੀ ਕੁਰਸੀ ਹੈ ਰਵਿਦਾਸ ਚਮਾਰ ਵੀ ਬਰਾਬਰ ਬੈਠਾ। ਨਾਮਾ ਦੇਵ ਜੀ ਛੀਂਬੇ ਛੀਪਾ ਕਹਿੰਦੇ ਸੀ, ਅੜ ਦਾਮ ਕੋ ਛੀਪਰੋ ਕੌਡੀਆਂ ਦਾ ਮੁੱਲ ਪਾਉਂਦੀ ਸੀ ਲੋਕ, ਉਹ ਵੀ ਬਰਾਬਰ ਬੈਠਾ। ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਾਂ ਜਗਤਰ ਪਰਛਾਇਓ। ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੋਵੇਗੀ ਉਥੇ ਹੀ ਕਬੀਰ ਅਵਦਾਸ ਤੇ ਨਾਮਦੇਵ ਨਾਲੇ ਹੋਣਗੇ। ਕੋ ਸਤਨਾਮ ਸਾਰੇ ਜਗ ਵਿੱਚ ਜਿਨ੍ਹਾਂ ਦਾ ਜਸ ਆ ਗਿਆ।
1: ਸ੍ਰੀ ਗੁਰੂ ਰਾਮਦਾਸ ਜੋ ਜਾ ਜਗ ਮੇ।
0: ਗੁਰੂ ਰਾਮਦਾਸ ਜੀ ਤੁਹਾਡੀ ਵੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਹੈ।
1: ਮੈਂ ਹਰ ਪਰਮ ਪਦ ਪਾਏ
0: ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਤੁਸੀਂ ਪਰਮ ਪਦ ਜੀਵਨ ਮੁਕਤੀ ਦੀ ਕੇਵਲ ਮੁਕਤੀ ਦੀ ਵਾਹਿਗੁਰੂ ਦੀ ਪਰਮ ਪਦ ਵਿੱਚ ਸੱਚੀ ਜਿਹੜੀ ਤਖ਼ਤ ਹੈ ਸੱਚਾ ਤਖ਼ਤ ਉਹ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਸਰੂਪ ਸਾਡੇ ਸਾਹਮਣੇ ਹੈ। ਇਹ ਸੱਚਾ ਤਖ਼ਤ ਹੈ ਗੁਰਸਿੱਖ ਪਿਆਰਿਓ, ਇਹ ਸੱਚੀ ਬਾਣੀ ਹੈ। ਉਹ ਪਦਵੀ ਗੁਰੂ ਰਾਮਦਾਸ ਜੀ ਤੁਸੀਂ ਪ੍ਰਾਪਤ ਕੀਤੀ ਹੈ। ਇੱਥੇ ਤੱਕ ਸਵਈਏ ਚੱਲ ਰਹੇ ਨੇ, 50 ਹੋ ਗਏ 51-52
1: ਪੰਜ ਤੇ
0: ਟੋਟਲ ਨੀ ਗਿਣਤੀ ਕਰੀ, 50 ਹੋ ਗਏ ਹੋਣੇ ਮੇਰੇ 50-52 ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਅਗਲੇ ਸਵਈਏ ਸਤਿਗੁਰ ਰਾਮਦਾਸ ਜੀ ਦੀ ਮਹਿਮਾ ਇਹ ਐਤਵਾਰ ਤੱਕ ਚੌਥੇ ਪਾਤਸ਼ਾਹ ਦੇ ਸਵਈਏ ਭਾਈ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਵੀਕ ਵਿੱਚ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਵਈਏ ਹੋ ਜਾਣਗੇ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ, ਬੜੇ ਪਿਆਰ ਸਤਿਕਾਰ ਸ਼ਰਧਾ ਨਾਲ ਬੈਠ ਕੇ ਤੁਸੀਂ ਗੁਰੂ ਕੇ ਬਚਨ ਸਰਵਣ ਕਰਦੇ ਹੋ। ਸਤਿਗੁਰ ਮਿਹਰ ਕਰਨ ਗੁਰੂ ਕੇ ਸੁਣੇ ਹੋਏ ਸ਼ਬਦ ਸਾਡੇ ਖਿਰਦੇ ਵਸਣ। ਇੱਕ ਇੱਕ ਤੁਗ ਵਿੱਚ ਮਹਾ ਗਿਆਨ ਆਨੰਦ ਦੀ ਪ੍ਰਾਪਤੀ ਸਤਿਗੁਰ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਬੇਅੰਤ ਸੰਗਤਾਂ ਵੱਲੋਂ ਮਾਇਆ ਹਾਜ਼ਰ ਹੁੰਦੀ ਹੈ, ਸਤਿਗੁਰ ਤੁਹਾਡੀ ਮਾਇਆ ਸਫਲੀਕਰਨ, ਦੇਸ਼ ਪ੍ਰਦੇਸ਼ ਗੁਰੂ ਘਰ ਨਾਲ ਸ਼ਰਧਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਸਾਹਿਬ ਜੀ

0: ਧੰਨ ਹੋ ਜੋ ਸਤਿਗੁਰਾਂ ਦੇ ਬਖਸ਼ੇ ਹੋਏ ਉੱਦਮ ਪ੍ਰੇਰਨਾ ਦੇ ਨਾਲ ਨਿਤਨੇਮ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਅੰਮ੍ਰਿਤ ਵੇਲੇ ਦੇ ਨਿਤਨੇਮ ਸੰਪੂਰਨ ਹੋਏ ਹਨ। ਆਓ ਸਤਿਗੁਰਾਂ ਦੀ ਚੱਲ ਰਹੀ ਬਾਣੀ ਦੇ ਵਿਚਾਰ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਭੱਟਾਂ ਦੇ ਸਵਈਏ ਸਰਵਣ ਕਰੀਏ।
1: ਮਨਸਾ ਕਰ ਸਿਮਰਨ ਤੁਜੈ ਨਰ।
0: ਹੇ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ, ਜੋ ਗੁਰਸਿੱਖ ਮਾਈ ਭਾਈ ਸਾਧ ਸੰਗਤ ਆ ਕੇ ਆਪ ਜੀ ਦੇ ਦਰਬਾਰ ਵਿੱਚ ਜਾਂ ਆਪੋ ਆਪਣੇ ਘਰਾਂ ਵਿੱਚ ਮਨਸਾ ਮਨ ਦੇ ਸਹਿਤ ਸ਼ੁੱਧ ਬਿਰਤੀ ਦੇ ਨਾਲ ਆਪ ਨੂੰ ਧਿਆਉਂਦੇ ਹਨ, ਸਿਮਰਦੇ ਹਨ, ਮਨਸਾ ਸਹਿਤ ਮਨ ਦੇ ਮਨ ਇਕਾਗਰ ਕਰਕੇ ਸ਼ੁੱਧ ਬਿਰਤੀ ਦੇ ਨਾਲ ਮਨਸਾ ਕਰ ਸਿਮਰੰਤ ਤੁਝੇ ਨਰ। ਜਿਹੜੇ ਜਿਹੜੇ ਪ੍ਰਾਣੀ ਗੁਰਮੁਖ ਪਿਆਰੇ ਮਾਈ ਭਾਈ ਸ਼ਰਧਾ ਦੇ ਨਾਲ ਮਨ ਸਹਿਤ ਸਹਿਤ ਸ਼ਰਧਾ ਦੇ ਜੋ ਆਪ ਜੀ ਦਾ ਸਿਮਰਨ ਕਰਦੇ ਹਨ,
1: ਕਾਮ ਕ੍ਰੋਧ ਮਿਟਿਓ ਜੋ ਤਣ,
0: ਉਹਨਾਂ ਦਾ ਕੀ ਫਲ ਮਿਲਦਾ ਹੈ ਆਪ ਜੀ ਦੇ ਸਿਮਰਨ ਕਰਨ ਦੇ ਨਾਲ, ਜੋ ਸਦਾ ਮਨ ਕਰਕੇ ਸਹਿਤ ਭਾਵਨਾ ਦੇ ਸਿਮਰਨ ਕਰਦੇ ਹਨ, ਬਾਣੀ ਦਾ ਨਾਮ ਜਪਦੇ ਹਨ। ਕਾਮ ਕ੍ਰੋਧ ਮਿਟਿਓ ਜੋ ਤਿਣੰਗ ਤਿਣੰਗ ਭਾਈ, ਇੱਥੇ ਨਾਣੇ ਦਾਨ ਮਹਾਰਾਜ ਨੇ ਲਿਖੇ ਹੈ, ਜੇ ਤਾਂ ਨੰਨਾ ਹੁੰਦਾ ਤਾਂ ਤਿੰਨਾਂ ਦਾ ਸ਼ਬਦ ਆ ਜਾਂਦਾ, ਉਹਦਾ ਕਾਮ ਕ੍ਰੋਧ ਮਿਟ ਜਾਂਦਾ, ਪਰ ਇੱਥੇ ਤਿੰਨ ਸ਼ਬਦ ਹੈ। ਤਿੰਨ ਪੰਜਾਬ ਵਿੱਚ ਤੁਸੀਂ ਜਾਣਦੇ ਹੋ, ਭੁੱਲੇ ਨਹੀਂ ਹੋਣੇ, ਅੱਖਾਂ ਦੇ ਵਿੱਚ ਤਿੰਨ ਪੈਂਦੇ ਹੁੰਦੇ ਸੀ, ਹੁਣ ਵੀ ਪੈ ਜਾਂਦੇ, ਇੱਥੇ ਹੀ ਪੈ ਜਾਂਦੇ, ਉਹ ਅੱਖ ਫਿਰ ਦੇਖਣ ਤੋਂ ਹਟ ਜਾਂਦੀ ਹੈ, ਨਿਗਾਹ ਘੱਟ ਜਾਂਦੀ ਹੈ। ਜਿਸ ਅੱਖ ਵਿੱਚ ਤਿੰਨ ਪੈ ਜਾਵੇ ਫੋਲਾ ਪੈ ਜਾਵੇ, ਸਾਡੀਆਂ ਜਿਹੜੀਆਂ ਇਹ ਅੱਖਾਂ ਨੇ ਪਾਈ ਹੈ ਤਾਂ ਬਾਹਰ ਸਰੂਪਕ ਦ੍ਰਿਸ਼ਟੀ ਹੈ ਇਹਨਾਂ ਦੀ, ਜਿਸ ਚੀਜ਼ ਦਾ ਸਰੂਪ ਹੋਵੇ ਉਹਨੂੰ ਇਹ ਅੱਖਾਂ ਦੇਖ ਸਕਦੀਆਂ ਨੇ, ਕਿਉਂਕਿ ਲੱਗੀਆਂ ਹੋਈਆਂ ਸਰੂਪ ਨਾਲ ਨੇ। ਹੁਣ ਹਵਾ ਦਾ ਕੋਈ ਸਰੂਪ ਨਹੀਂ, ਸਾਡੇ ਆਲੇ ਦੁਆਲੇ ਹੀ ਫਿਰਦੀ ਹੈ, ਸਾਨੂੰ ਦਿਖਦੀ ਉਹ ਨਹੀਂ। ਗੁਰਸਿੱਖ ਪਿਆਰਿਓ, ਸੁਗੰਧੀ ਫੁੱਲਾਂ ਦੀ ਸਾਡੇ ਹੱਥ ਵਿੱਚ ਹੁੰਦੀ ਹੈ, ਪਰ ਉਹਦਾ ਸਰੂਪ ਕੋਈ ਨਹੀਂ, ਉਹਨੂੰ ਸਾਡੀ ਅੱਖ ਦੇਖ ਨਹੀਂ ਸਕਦੀ ਪ੍ਰੇਮੀਓ, ਕਿਉਂਕਿ ਇਹ ਅੱਖ ਉਸੇ ਚੀਜ਼ ਨੂੰ ਦੇਖਦੀ ਹੈ ਜਿਹਦਾ ਆਕਾਰ ਹੈ, ਕਿਉਂਕਿ ਅੱਖ ਦਾ ਖੁਦ ਆਕਾਰ ਹੈ, ਅੱਖ ਦਾ ਖੁਦ ਸਰੂਪ ਹੈ, ਇਹਦੀ ਸਰੂਪਕ ਦ੍ਰਿਸ਼ਟੀ ਹੀ ਹੈ। ਸੁਗੰਧੀ ਕਦੇ ਅੱਖ ਨਾਲ ਨਹੀਂ ਦੇਖੀ ਜਾ ਸਕਦੀ ਗੁਰਸਿੱਖ ਪਿਆਰਿਓ, ਹਵਾ ਕਦੇ ਅੱਖ ਨਾਲ ਨਹੀਂ ਦੇਖੀ ਜਾ ਸਕਦੀ, ਉਹ ਆਕਾਰ ਨਹੀਂ ਹੈ। ਇਸੇ ਕਰਕੇ ਹੁਣ ਜਿਹੜੀਆਂ ਹਿਰਦੇ ਰੂਪੀ ਸਾਡੀਆਂ ਅੱਖਾਂ ਹਨ, ਜਿਨ੍ਹਾਂ ਨਾਲ ਵਾਹਿਗੁਰੂ ਨੂੰ ਦੇਖਣਾ, ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹੀ ਦੱਸਣ ਦੋ ਮਾਂ ਪੇਰੀ, ਉਹਨਾਂ ਅੱਖਾਂ ਵਿੱਚ ਜੋ ਕਾਮ ਤੇ ਕ੍ਰੋਧ ਦੇ ਤਿੰਨ ਪੈ ਜਾਂਦੇ ਗੁਰਮੁਖ ਪਿਆਰਿਓ ਫੁੱਲੇ, ਜਿਸ ਹਿਰਦੇ ਦੀ ਅੱਖ ਵਿੱਚ ਕਾਮ, ਜਿਸ ਹਿਰਦੇ ਅੱਖ ਵਿੱਚ ਕਾਮ ਦੀ ਵਾਸ਼ਨਾ ਗੁਰਸਿੱਖ ਪਿਆਰਿਓ, ਉਹ ਕਦੇ ਕਿਸੇ ਨੂੰ ਧੀ ਭੈਣ ਨਹੀਂ ਵੇਖੇਗਾ, ਨਿਰਮਲ ਅੱਖ ਨਾਲ ਦੇਖ ਹੀ ਨਹੀਂ ਸਕਦਾ, ਉਹ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਕਦੇ ਵੀ ਨਹੀਂ ਜਾਣੂਗਾ ਗੁਰਸਿੱਖ ਪਿਆਰਿਓ, ਕਿਉਂਕਿ ਅੱਖ ਦੀ ਨਿਗਾਹ ਵਿੱਚ ਕਾਮ ਦਾ ਤ੍ਰਿਣ ਪਿਆ ਵੇ, ਵਾਸ਼ਨਾ ਦਾ ਫੋਲਾ ਪਿਆ ਵੇ, ਉਹਨੂੰ ਕਿਸੇ ਦਾ ਸ਼ੁੱਧ ਸਰੂਪ ਦੇਖਣਾ ਹੀ ਨਹੀਂ, ਜੋ ਵੀ ਸਾਹਮਣੇ ਆਵੇਗਾ ਮਾੜੇ ਫੁਰਨੇ ਪੈਦਾ ਕਰੂਗੇ ਉਹ ਅੱਖ। ਕ੍ਰੋਧੀ ਜਿਹਦਾ ਤ੍ਰਿਣ ਪੈ ਜਾਣਾ ਅੱਖ ਦੇ ਵਿੱਚ ਗੁਰਮੁਖ ਪਿਆਰਿਓ, ਕ੍ਰੋਧੀ ਜੀਵ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ, ਕਿਤੇ ਭੁਲੇਖੇ ਨਾਲ ਉਹਨੂੰ ਮਿੱਤਰ ਨਾ ਸਮਝ ਬੈਠੇ ਹੋ। ਕ੍ਰੋਧ ਕਰਨ ਵਾਲਾ ਕਿਸੇ ਨੂੰ ਵੀ ਪਿਆਰ ਨਹੀਂ ਕਰਦਾ ਹੁੰਦਾ, ਬੰਦੇ ਨੂੰ ਵੀ ਪਿਆਰ ਨਹੀਂ ਕਰਦਾ, ਜੇ ਕਰੂਗਾ ਵੀ ਦੋ ਮਿੰਟ ਬਾਅਦ ਝਗੜਾ ਕਰ ਲੂ ਗੁਰਸਿੱਖ ਪਿਆਰਿਓ, ਦੋ ਮਿੰਟ ਬਾਅਦ ਲਾਠੀ ਸੋਟਾ ਇੱਕ ਜਗ੍ਹਾ ਹੋ ਜੂਗਾ। ਇਸੇ ਕਰਕੇ ਕ੍ਰੋਧੀ ਜੀਵ ਘਰਾਂ ਵਿੱਚ ਦੇਖੋ, ਹੋਰ ਸਭ ਤੋਂ ਵੱਧ ਰਿਸ਼ਤਾ ਤਾਂ ਪਤਨੀ ਦਾ ਸਭ ਤੋਂ ਨੇੜੇ ਦਾ ਰਿਸ਼ਤਾ, ਪਿਆਰ ਭਰਿਆ ਰਿਸ਼ਤਾ ਹੈ, ਉੱਥੇ ਵੀ ਕ੍ਰੋਧੀ ਜੀਵ ਮਾਰ ਕੁਟਾਈ ਕਰ ਦਿੰਦਾ ਗੁਰਸਿੱਖ ਪਿਆਰਿਓ। ਕ੍ਰੋਧ ਜਿਹੜਾ ਹੈ ਅੱਖ ਵਿੱਚ ਤਿਣ ਹੈ, ਇਹ ਦੇਖਣ ਨਹੀਂ ਦਿੰਦਾ ਕੀ ਕਰਨਾ ਹੈ ਕੀ ਮੇਰੇ ਸਾਹਮਣੇ ਹੈ, ਇਹ ਦੋ ਤਿਣ ਹਨ ਸਾਡੇ ਅੱਖਾਂ ਵਿੱਚ, ਅੰਤਸ਼ਕਰਨ ਦੀਆਂ ਅੱਖਾਂ ਵਿੱਚ ਪਏ ਹੋਏ ਨੇ, ਜਿਨ੍ਹਾਂ ਨਾਲ ਅਸੀਂ ਰੱਬ ਨੂੰ ਪਰਮਾਤਮਾ ਨੂੰ ਦੇਖਣਾ ਸੀ। ਇੱਕ ਕਾਮ ਦਾ ਤ੍ਰਿਣ ਹੈ ਭਾਈ ਫੋਲਾ ਅੱਖ ਵਿੱਚ, ਇੱਕ ਕ੍ਰੋਧ ਦਾ ਹੈ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋ ਆਪ ਦੇ ਨਾਮ ਦਾ ਸਿਮਰਨ ਕਰਦੇ ਹਨ, ਪਰ ਕਰਦੇ ਕਿਵੇਂ ਮਨਸਾ, ਇੱਥੇ ਆਉਣ ਖਾਤਰ ਵੀ ਤੁਹਾਨੂੰ ਇਹੀ ਸ਼ਬਦ ਵਰਤਿਆ ਬਾਣੀ ਵਿੱਚ, ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ। ਐਸੀ ਵਸਤਾ ਸ਼ਰਧਾ ਦੇ ਨਾਲ ਸਹਿਤ ਗੁਰਸਿੱਖ ਪਿਆਰਿਓ ਸ਼ਰਧਾ ਪ੍ਰਤੀਤ ਦੇ ਨਾਲ ਜਿਹੜੇ ਇੱਥੇ ਆਉਂਦੇ ਨੇ ਸੰਗਤ ਉਹਨਾਂ ਦਾ ਜਨਮ ਮਰਨ ਮਿਟਾ ਦਿੰਦਾ ਹੈ ਗੁਰਸਿੱਖ ਪਿਆਰਿਓ। ਤੂੰ ਸ਼ਬਦ ਇੱਥੇ ਮਨਸਾ ਕਰ ਸਿਮਰੰਤ ਤੁਜੈ ਨਰ। ਹੇ ਗੁਰੂ ਰਾਮਦਾਸ ਜੀ, ਜੋ ਸਹਿਤ ਸ਼ਰਧਾ ਦੇ ਮਨ ਬਿਰਤੀ ਕਾਗਰ ਕਰਕੇ ਤੁਹਾਨੂੰ ਧਿਆਉਂਦੇ ਹਨ, ਸਿਮਰਨ ਕਰਦੇ ਹਨ, ਉਹਨਾਂ ਦੇ ਅੰਤਸ਼ਕਰਨ ਰੂਪੀ ਨੇਤਰਾਂ ਵਿਚ ਜੋ ਕਾਮ ਕ੍ਰੋਧ ਦੇ ਤਿੰਨ ਪਏ ਹੋਏ ਨੇ ਫੋਲੇ, ਉਹ ਤੁਹਾਡੇ ਸਿਮਰਨ ਕਰਨ ਨਾਲ ਐਸੀ ਸ਼ੁੱਧ ਨਿਗਾਹ ਹੋ ਜਾਂਦੀ ਹੈ, ਐਸਾ ਕ੍ਰੋਧ ਸ਼ਾਂਤ ਹੋ ਜਾਂਦਾ ਹੈ। ਇਹ ਵਿਸੰਸਾਰ ਤੁਮ ਦੇਖਦੇ ਹਰਕਾ ਰੂਪ ਹੈ। ਜਿੰਨਾ ਚਿਰ ਕਾਮ ਦਾ ਤ੍ਰਿਸ਼ਨ ਸਾਡੇ ਅੰਦਰ ਤਿੰਨ ਪਿਆ ਵਾ ਨਾ ਅੱਖ ਵਿਚ, ਕਿਸੇ ਨੂੰ ਆਪਾਂ ਚੰਗਾ ਦੇਖਾਂਗੇ ਨੀ, ਉਹਦੇ ਦੇਖਦੇ ਸਾਰ ਮਨ ਵਿਚ ਬੁਰਿਆਈ ਆਜੂਗੀ। ਪਰ ਜਦੋਂ ਇਹ ਕਾਮ ਵਾਸ਼ਨਾ ਦਾ ਤਿੰਨ ਨਿਕਲ ਜਾਂਦਾ ਹੈ, ਫਿਰ ਇਹੀ ਸੰਸਾਰ ਵਾਹਿਗੁਰੂ ਦਾ ਰੂਪ ਦੇਖਣ ਲੱਗ ਜਾਂਦਾ। ਇਹ ਹਰਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਦੋਂ ਕ੍ਰੋਧ ਦਾ ਤਿਰਨ ਨਿਕਲ ਜਾਣਾ ਗੁਰਸਿੱਖ ਪਿਆਰਿਓ, ਵਾਹਿਗੁਰੂ ਦੇ ਸਿਮਰਨ ਕਰਕੇ ਐਸੀ ਸ਼ਾਂਤੀ ਤੁਹਾਡੇ ਸਾਹਮਣੇ ਹੀ ਆਈ ਹੈ। ਕੋਈ ਗੱਲਾਂ ਕਹਿਣ ਦੀਆਂ ਨੀ, ਗੁਰਸਿੱਖ ਧਰਮ ਵੀ ਜੋ ਵੀ ਗੱਲਾਂ ਹਨ ਹੋਈਆਂ ਨੇ। ਆਰਾ ਸਿਰ ਪਰ ਚੀਰ ਰਹੇ ਸੀ ਭਾਈ ਮਤੀ ਦਾਸ ਨੂੰ, ਉਨ੍ਹਾਂ ਨੂੰ ਮਾੜਾ ਕਿਹਾ ਹੀ ਨੀ, ਕ੍ਰੋਧ ਆਇਆ ਹੀ ਨੀ। ਰੇਤਾ ਪਾ ਰਹੇ ਸੀ ਗੁਰੂ ਅਰਜਨ ਦੇਵ ਦੇ ਸਿਰ ਪਰ ਤੇ ਹੇਠ ਅੱਗ ਮਚਾ ਰਹੇ ਸੀ, ਤਵੀ ਕਿਹਾ ਹੀ ਨੀ ਥੋੜੀ ਕੁਲ ਦਾ ਨਾਸ ਹੋ ਜਾਵੇ, ਤੁਸੀਂ ਪਾਪੀ ਹੋ। ਉਥੇ ਬੈਠ ਕੇ ਵੀ ਕ੍ਰੋਧ ਨਹੀਂ ਆਇਆ, ਸਗੋਂ ਕਹਿਤਾ ਤੇਰਾ ਕੀਆ ਮਿੱਠਾ ਲਾਗੈ ਨਾਮ ਪਦਾਰਥ ਨਾਨਕ ਮੰਗੈ। ਉਹ ਵਾਹਿਗੁਰੂ ਨੇ ਐਸਾ ਕ੍ਰੋਧ ਦਾ ਤਿਣ ਕੱਢਤਾ ਅੱਖ ਵਿਚੋਂ, ਜਿਹੜੇ ਭੱਠੀਆਂ ਵਿਚ ਦੇਗ ਵਿਚੋਂ ਵਾਲਦੇ ਤੇ ਉਹਨਾਂ ਉਤੇ ਵੀ ਗੁੱਸਾ ਨਹੀਂ ਆਇਆ, ਉਹਨਾਂ ਉਤੇ ਵੀ ਕ੍ਰੋਧ ਨਹੀਂ ਸਤਿਗੁਰਾਂ ਨੇ ਕੀਤਾ। ਗੁਰਸਿੱਖ ਪਿਆਰਿਓ, ਨਾਮਦੇਵ ਭਗਤ ਜੀ ਨੂੰ ਬੰਨ ਬੰਨ ਕੇ ਹਾਥੀਆਂ ਮੂਹਰੇ ਕੀਤਾ, ਉਹਨਾਂ ਉਤੇ ਕ੍ਰੋਧ ਆਇਆ ਹੀ ਨਹੀਂ। ਕਬੀਰ ਸਾਹਿਬ ਦੀ ਕਿੰਨੀ ਬੇਇੱਜ਼ਤੀ ਕੀਤੀ, ਕ੍ਰੋਧ ਆਇਆ ਹੀ ਨਹੀਂ। ਇਹ ਸਾਡੀ ਅੰਤਸ਼ਕਰਨ ਰੂਪੀ ਅੱਖ ਵਿਚ ਕ੍ਰੋਧ ਦਾ ਫੋਲਾ ਪਿਆ ਵੇ, ਤਿਣ ਪੈ ਜਾਣਾ ਅੱਖ ਵਿਚ। ਮਾੜੀ ਜੀ ਗੱਲ ਕੋਈ ਕਹਿੰਦਾ ਹੈ, ਉਦੋਂ ਹੀ ਅਸੀਂ ਭਾਈ ਅੱਗ ਭੂਕੇ ਹੋ ਜਾਂਦੇ। ਜਦੋਂ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਉਹ ਕ੍ਰੋਧ ਤੇ ਕਾਮ ਦੇ ਤਿੰਨ ਅੱਖਾਂ ਵਿਚੋਂ ਨਿਕਲ ਜਾਂਦੇ ਹਨ।
1: ਬਾਚਾ ਕਰ ਸਿਮਰਤ ਤੁਜਾ,
0: ਦੂਜਾ ਨੰਬਰ ਹੈ ਬਾਚਾ ਕਹੀਏ, ਬਚਨ ਦੁਆਰਾ, ਬਾਣੀ ਦੁਆਰਾ। ਮਨ ਬਚ ਕਰਮ, ਤਿੰਨੇ ਕਰਮ ਨੇ ਭਾਈ, ਇੱਕ ਅਸੀਂ ਮਨ ਨਾਲ ਕਰਦੇ ਹਾਂ, ਇੱਕ ਅਸੀਂ ਬਚਨਾਂ ਨਾਲ ਕਰਮ ਕਰ ਰਹੇ ਹਾਂ, ਇੱਕ ਕਰਮ ਕਹੀਏ ਸਰੀਰ ਦੇਹੀ ਨਾਲ ਕਰ ਰਹੇ ਹਾਂ। ਹੇ ਸਤਿਗੁਰ ਗੁਰੂ ਰਾਮਦਾਸ ਜੀ, ਜਿਹੜੇ ਤੁਹਾਨੂੰ ਬਚਨ ਕਰਕੇ ਬਾਣੀ ਕਰਕੇ, ਜੋ ਸਤਿਗੁਰ ਗੁਰੂ ਨਾਨਕ ਦੇਵ ਜੀ ਦਾ ਨਾਮ ਬਾਣੀ ਤੁਸੀਂ ਵਰਤਾ ਰਹੇ ਹੋ, ਜਿਹੜੇ ਮੁਖ ਦੁਆਰਾ ਇਹੀ ਬਚਨ ਕਰਦੇ ਨੇ, ਧੰਨ ਧੰਨ ਰਾਮਦਾਸ ਗੁਰ, ਆਪ ਨੂੰ ਧੰਨ ਕਹਿੰਦੇ ਹਨ, ਸਿਮਰਦੇ ਹਨ ਬਾਣੀ ਕਰਕੇ ਮੁਖ ਦੁਆਰਾ।
1: ਤੈਨੂੰ ਦੁੱਖ ਦਰਿਦਰ ਮਿਟਿਓ ਜੋਖਣ,
0: ਉਹਨਾਂ ਦੇ ਦੁੱਖ ਸਰੀਰ ਦੇ ਭਾਈ ਜਨਮ ਮਰਨ ਦੇ, ਦਰਿਦਰ ਤਿੰਨ ਨੇ ਅਵਿਦਿਆ ਦੇ। ਮਨ ਦਾ ਦਲਿੱਦਰ ਹੈ ਗੁਰਸਿੱਖ ਪਿਆਰੇ, ਅੰਮ੍ਰਿਤ ਵੇਲੇ ਜਾਗਣ ਤੋਂ ਦਲਿੱਦਰੀ ਹੋਇਆ, ਇਸ਼ਨਾਨ ਕਰਨ ਤੋਂ ਦਲਿੱਦਰੀ, ਇਹ ਮਾਨਸਿਕ ਅਵਿਦਿਆ ਦਾ ਦਰਿੱਦਰ ਹੈ ਸਾਡੇ ਅੰਦਰ। ਤਨ ਦਾ ਦਲਿੱਦਰ ਹੈ ਸੇਵਾ ਕਰਨ ਤੋਂ, ਪਰਪਕਾਰ ਕਰਨ ਤੋਂ, ਭਲਾ ਕਰਮ ਕਰਨ ਤੋਂ, ਇਹਦੇ ਵੀ ਦਲਿੱਦਰ ਹੈ। ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਇਹ ਦਰਿੱਦਰ ਹੈ ਗੁਰਸਿੱਖ ਪਿਆਰੇ ਅਵਿਦਿਆ ਦਾ। ਤੇ ਸਾਡੀ ਬਚਨ ਬਾਣੀ ਵਿਚ ਅਵਿਦਿਆ ਦਾ ਇਕ ਆਲਸ ਦਲਿੱਦਰ ਹੈ, ਕਿਹੜਾ ਹੋਰ ਕੱਚੀਆਂ ਪਿਲੀਆਂ ਗੱਲਾਂ ਕਰਨ ਤੋਂ ਆਪਾਂ ਬਹੁਤ ਛੇਰ ਉੱਚੀ ਉੱਚੀ ਬੋਲਦੇ ਹਾਂ, ਪਰ ਬਾਣੀ ਕਰਕੇ ਅਸੀਂ ਸਤਿਗੁਰਾਂ ਦੀ ਬਾਣੀ, ਸਤਨਾਮ ਵਾਹਿਗੁਰੂ ਦਾ ਉਚਾਰਨ ਕਰਨ ਨੂੰ ਅਸੀਂ ਦਰਿੱਦਰੀ ਹੈ ਸਾਡੀ ਬਾਣੀ, ਸਾਡੇ ਬੋਲ ਉਹੀ ਦਰਿੱਦਰੀ ਹੈ। ਹੋਰ ਕੱਚੀਆਂ ਪਿਲੀਆਂ ਕਵਿਤਾ ਹਿਸਟਰੀਆਂ ਬੜੀਆਂ ਯਾਦ ਹੋ ਜਾਣੀਆਂ ਸਾਡੇ ਜ਼ਬਾਨੀ, ਪਰ ਦੁੱਖ ਦੀ ਗੱਲ ਹੈ ਕਿ ਜਪਜੀ ਸਾਹਿਬ ਯਾਦ ਨਹੀਂ ਹੁੰਦੀ। ਇਹ ਦਲਿੱਦਰ ਹੈ ਬਾਣੀ ਦਾ, ਗੁਰਸਿੱਖ ਪਿਆਰੇ ਉਹ ਪਿਆ ਹੋਇਆ ਸਾਡੇ ਉੱਤੇ ਅਵਿਦਿਆ ਦਾ। ਇਹ ਤਿੰਨ ਦਲਿੱਦਰ ਹਨ। ਮਨ ਦਾ ਦਲਿੱਦਰ ਹੈ ਬੁਰੇ ਸੰਕਲਪ ਸੋਚੀ ਜਾਣੇ, ਐਵੇਂ ਚਿਤਵਨੀਆਂ ਕਰੀਆਂ ਜਾਣੀਆਂ, ਘਰ ਬੈਠੇ ਹੀ ਸੋਚੀ ਜਾਣਾ ਮੈਂ ਇਹ ਕੁਝ ਕਰ ਲੂੰਗਾ, ਇਹ ਬਣ ਜੂੰਗਾ, ਇਹ ਕੁਝ ਕਰਾਂਗਾ, ਇਹ ਬਣੇਗਾ। ਇਹ ਦਲਿੱਦਰੀ ਮਨ ਦੇ, ਕਰਨਾ ਹੈ ਨੀ, ਬਸ ਸੰਕਲਪ ਕਰੀ ਜਾਣੇ ਬੈਠੇ, ਸੋਚੀਓ ਜਾਣਾ ਗੁਰਸਿੱਖ ਪਿਆਰਿਓ। ਇਹ ਦਲਿੱਦਰੀ ਮਨ ਦੇ ਸੁਭਾਅ ਹੁੰਦੇ ਨੇ ਅਵਿਦਿਆ ਦੇ ਕਾਰਨ। ਸਰੀਰ ਉਦਮੀ ਨਾ ਹੋਣਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਨਹੀਂ ਕਰਨਾ, ਭਾਂਡੇ ਨੀ ਮਾਂਜਣੇ, ਜੋੜੇ ਨੀ ਸਾਫ਼ ਕਰਨ ਕੇ ਚੱਲ ਕੇ ਸ਼ੁਭ ਕਰਮ ਵਿਚ ਕਿਸੇ ਦਾ ਕਾਰਜ ਹੈ ਉਹਦੇ ਵਿਚ ਸਹਾਇਤਾ ਨਾ ਦੇਣੀ, ਇਹ ਸਾਡੇ ਸਰੀਰ ਦਾ ਦਲਿੱਦਰ ਹੈ ਅਵਿਦਿਆ ਕਰਕੇ ਬਾਣੀ ਨੀ ਬੋਲਣੀ ਸ਼ੁਭ ਬਚਨ ਦੀ ਮੁਖ ਤੋਂ ਬੋਲਣੇ ਇਹ ਵਾਚਨ ਬਾਣੀ ਦੇ ਦਲਿੱਦਰ ਹਨ ਪਰ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜਿਹੜੇ ਮਾਈ ਭਾਈ ਤੁਹਾਨੂੰ ਬਚਨਾ ਕਰਕੇ ਰਸਨਾ ਦੁਆਰਾ ਵਾਹਿਗੁਰੂ ਦਾ ਉਚਾਰਨ ਕਰਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਦੇ ਦੁੱਖ ਤੇ ਦਲਿੱਦਰ ਜਨਮ ਮਰਨ ਦਾ ਦੁੱਖ ਦੇਹ ਦੇ ਦੁੱਖ ਤੇ ਦਲਿੱਦਰ ਅਵਿਦਿਆ ਦੇ ਮਨ ਦੇ ਬਚਨ ਦੇ ਕਰਮ ਦੇ ਉਹ ਖਿਣਨ ਕਹੀਏ ਇੱਕ ਖਿਣ ਵਿਚ ਹੀ ਨਾਸ਼ ਕਰ ਦਿੰਦੇ ਉਹ ਇੱਕ ਖਿਣ ਵੀ ਤੁਸੀਂ ਸਮਰਾਥੋ ਆਪਣੇ ਸੇਵਕਾਂ ਦੇ ਸਾਰੇ ਦੁੱਖ ਦਲਿੱਦਰ ਨਾਸ਼ ਕਰਨ ਵਿਚ
1: ਕਰਮ ਕਰ ਜਿਹੜੇ
0: ਕਰਮ ਕਰਦੇ ਨੇ ਸਰੀਰ ਕਰਕੇ ਦੇਖੋ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਰਾਮਦਾਸ ਮਹਾਰਾਜ ਕਿਵੇਂ 1 ਵਜੇ ਤੋਂ ਹੀ ਸੰਗਤਾਂ ਝਾੜੂ ਲੈ ਕੇ ਪ੍ਰਕਰਮਾ ਵਿਚ ਸਾਫ ਕਰ ਰਹੇ ਨੇ ਕੋਈ ਗੁਰਮੁਖ ਪਿਆਰੇ ਉਹ ਜੋੜਿਆਂ ਨੂੰ ਪਾਲਿਸ਼ ਕਰ ਰਹੇ ਨੇ ਦੇਖੋ ਸਾਰੀ ਸੰਗਤ ਦੇ ਜੋੜੇ ਪਾਲਿਸ਼ ਕਰਕੇ ਆਉਂਦਿਆਂ ਨੂੰ ਤਿਆਰ ਰੱਖੇ ਪਏ ਹੁੰਦੇ ਨੇ ਕੋਈ ਭਾਈ ਬਾਲਟੀਆਂ ਲੈ ਕੇ ਉੱਥੇ ਪ੍ਰਕਰਮਾ ਧੋ ਰਹੇ ਨੇ ਗੁਰਸਿੱਖ ਪਿਆਰਿਓ ਐਸੇ ਜਿਹੜੇ ਸਰੀਰ ਕਰਕੇ ਕਰਮ ਕਰਦੇ ਨੇ ਤੁਹਾਡੇ ਦੱਸੇ ਹੋਏ ਸੇਵਾ ਭਾਵਨਾ ਕਰਕੇ ਸੇਵਾ ਕਰਦੇ ਨੇ 24 ਘੰਟੇ ਝਗੜਾ ਹੁੰਦਾ ਉੱਥੇ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਕੇ ਭਾਂਡੇ ਮੈਨੂੰ ਮਾਂਜਣ ਦੋ ਜਿੱਥੇ ਭਾਂਡੇ ਮਾਂਜਦੀ ਹੈ ਨਾ ਸੰਗਤ ਉੱਥੇ 2 ਮਿੰਟ ਖੜ ਕੇ ਦੇਖਿਓ ਉੱਥੇ ਲਾਈਨ ਲੱਗੀ ਹੁੰਦੀ ਹੈ ਕਿ ਪਹਿਲਾਂ ਕਦੋਂ ਉੱਠੇ ਮੈਂ ਬੈਠਾ ਉਹ ਜਗ੍ਹਾ ਨੀ ਮਿਲਦੀ ਸੀਟ ਨੀ ਮਿਲਦੀ ਭਾਂਡੇ ਮਾਂਜਣ ਦੀ ਗੁਰਸਿੱਖ ਪਿਆਰਿਓ ਉਹ ਕਾਹਦਾ ਕਰਮ ਹੈ ਉਹ ਸਰੀਰ ਕਰਕੇ ਉਦਮ ਕਰਦੇ ਨੇ ਸੇਵਾ ਕਰਨ ਦਾ ਸਰੀਰ ਕਰਕੇ ਆਉਂਦੇ ਨੇ ਅੰਮ੍ਰਿਤ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਦੇ ਆਪ ਜੀ ਦੇ ਜੋ ਦਰਸ਼ਨ ਕਰਦੇ ਨੇ ਸਰੀਰ ਕਰਕੇ
1: ਪਾਰਸ ਸਰ ਬਲ ਭੱਟ ਜਸ ਗਾਇਓ
0: ਉਹ ਤਾਂ ਫਿਰ ਕੀ ਬਣ ਗਏ ਦੇਖੋ ਤਿੰਨਾਂ ਨੂੰ ਇੱਥੇ ਇਕੱਠੇ ਕਰ ਲਓ ਫਿਰ ਉਹਨਾਂ ਨੂੰ 1 ਡਿਗਰੀ ਦਿੱਤੀ ਹੈ ਪਹਿਲਾਂ ਤਾਂ ਉੱਪਰ ਡਿਗਰੀ ਦਿੱਤੀ ਹੈ ਨਾ ਜਿਹਨੇ ਮਨ ਕਰਕੇ ਤੈਨੂੰ ਧਿਆਉਂਦੇ ਨੇ ਉਹਨਾਂ ਦੇ ਕਾਮ ਕ੍ਰੋਧ ਦੇ ਅੱਖਾਂ ਵਿਚੋਂ ਨਿਗਾਹ ਵਿਚੋਂ 3 ਫੋਲੇ ਖਤਮ ਹੋ ਜਾਂਦੇ ਨੇ ਜੋ ਤੁਹਾਨੂੰ ਬਾਣੀ ਕਰਕੇ ਗਾਉਂਦੇ ਨੇ ਉਹਨਾਂ ਦੇ ਦੁੱਖ ਦਰਿੱਦਰ ਦੂਰ ਕਰ ਦਿੰਦੇ ਹੋ ਪਰ ਤੀਜੀ ਗੱਲ ਆ ਗਈ ਗੁਰਮੁਖ ਪਿਆਰਿਓ ਕਰਮ ਸਰੀਰ ਕਰਕੇ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਬਾਣੀ ਵੀ ਸਰੀਰ ਨਾਲੇ ਪੜ੍ਹਨੀ ਹੈ ਜੇ ਸਰੀਰ ਹੋਵੇਗਾ ਤਾਂ ਹੀ ਮੂੰਹ ਹੋਇਆ ਤੇ ਤਾਂ ਹੀ ਬਾਣੀ ਪੜ੍ਹੇਗਾ ਜੇ ਸਰੀਰ ਹੋਵੇਗਾ ਤਾਂ ਹੀ ਮਨ ਹੈ ਮਨ ਸਰੀਰ ਤੋਂ ਬਿਨਾਂ ਰਹਿ ਨਹੀਂ ਸਕਦਾ ਕੱਲਾ ਗੁਰਸਿੱਖ ਪਿਆਰਿਓ ਇਹ ਸਰੀਰ ਵਿਚ ਰਹਿਣ ਵਾਲੀ ਚੀਜ਼ ਹੈ ਇਹ ਵੀ ਸਰੀਰ ਹੋਵੇਗਾ ਤਾਂ ਹੀ ਹੁਣ ਜੇ ਸਰੀਰ ਆ ਜਾਵੇ ਗੁਰੂ ਦੇ ਦਰ ਤੇ ਮਨ ਵੀ ਆਊਗਾ ਹੀ ਹੌਲੀ ਹੌਲੀ ਆਜੂਗਾ 1 ਦਿਨ ਨੀ ਦੂਜੇ ਦਿਨ ਆਜੂਗਾ ਟਿਕ ਜੂਗਾ ਜੇ ਸਰੀਰ ਗੁਰੂ ਦੇ ਚਰਨਾਂ ਵਿਚ ਆ ਜਾਵੇ ਬਾਣੀ ਵੀ ਸੁਣੇਗਾ ਕੰਨਾਂ ਦੁਆਰਾ ਮੁਖ ਤੋਂ ਬੋਲਣ ਵੀ ਲੱਗ ਜੂਗਾ ਇਹ 3 ਕੰਮ ਜਿਹੜੇ ਹੋ ਜਾਣ ਫੇਰ ਉਹਨਾਂ ਨੂੰ ਤਾਂ ਮਹਾਰਾਜ ਨੇ ਪਾਰਸ ਕਹਿ ਦਿੱਤਾ ਗੁਰਮੁਖੋ ਧੰਨ ਗੁਰੂ ਰਾਮਦਾਸ ਮਹਾਰਾਜ ਜੋ ਤੁਹਾਡੇ ਦਰ ਤੇ ਆ ਕੇ ਮੁਖ ਦੁਆਰਾ ਬਾਣੀ ਉਚਾਰਦੇ ਨੇ ਤਨ ਦੁਆਰਾ ਸੇਵਾ ਕਰਦੇ ਨੇ ਅੱਖਾਂ ਦੁਆਰਾ ਤੁਹਾਡਾ ਦਰਸ਼ਨ ਕਰਦੇ ਨੇ ਤੇ ਸ਼ੁੱਧ ਬਿਰਤੀ ਨਾਲ ਸਿਮਰਨ ਕਰਦੇ ਨੇ ਕਥਾ ਕੀਰਤਨ ਸੁਣਦੇ ਨੇ ਉਹ ਤਾਂ ਪਾਰਸ ਹੀ ਬਣ ਗਏ
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ ਸਿੰਘ ਸਭਾ 2@gmail.com ਇੱਕ ਵਾਰ ਫਿਰ ਨੋਟ ਕਰੋ ਜੀ ਸਿੰਘ ਸਭਾ 2@gmail.com
4: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

Shabbat Shalom.

Thank you.

नाम से आ

ਆਇਆ

Rati Chaa.

Thank you.

Thank you.

Thank you.

Thank you.

Woo! Woo! Woo!

تو ہستا کر آئے

நாளைக்கு குரமுக்கு I'm sorry.

I'm gonna go to the hospital.

I'm sorry.

Amen.

I'm going to go to the next one.

Yeah.

Thank you.

Thank you.

से निशान

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: Yeah.

Ah!

Yeah.

Okay.

Thank you.

उत्तर साथ मनुख है आता माया

白鼠，白鼠，白鼠，白鼠，白鼠。

कर छड़ गवार बना, फूलन का मन माहे

রাখ না থাক

ਚੰਗਾ ਮਾਰ ਕੇ ਆਏ।

ਕਾਮੇ ਰਾਜ ਪਰੀਆਂ ਰਾਜ ਨਾ ਕੀ ਜੈ।

prophetic

संसार अमृत पी गई, नहाना संसार अमृत पी गई। एक नाच नाच पूरे

संसार अमृत की जय। नाम संसार अमृत की।

ਜੈਨ ਜੈਨ ਹੋ ਤੁਮ

झूठे लाल जला गया back

ਅੱਜ ਹੂੰ

Back, back, back, back.

Hey, get out, get out.

ਅੱਜ ਹੂੰ ਸਮਝ।

Okay.

ਮਰ

आयो तेरे कम आया ना

ਅੱਜ ਮਨ ਮੇਰੇ ਇੱਕੋ ਨਾ ਜੀ ਤੇਰੇ ਕੈ ਆਵੇ ਕਾਂ ਅਬ ਨਾ ਭਜਸ ਭਜਸ ਕਬ ਪਾਈ ਆਵੇ ਅੰਤ ਨਾ ਭਜਿਆ ਜਾਈ ਹਰ ਕੇ ਸੰਤ ਸੁਣੋ ਜਨ ਪਾਈ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵੇ ਓ ਵੇਗ ਵਿਗਾਲੀ ਸਤਿਗੁਰ ਸੇ ਖਰਚ ਹਰ ਬਾਧੋ ਮਤ ਜਾਣੋ ਆਜ ਕਾਲੀ ਖਰਚ ਹਰ ਬਾਧੋ ਮਤ ਜਾਣੋ ਆਜ ਕਾਲੀ ਮਤ ਮਨ ਜਾ

माने

जम्मू की पावन

गुरमुख नाम सदा लेला है।

Christ

Thank you.

哎呀！

ho seu tu pahorne sukhvasu gormel ka dirkar sikha tud kade na lage dukh sabla thore vandena sab mukh na marha nanak ban sohagani ਜਿਨ ਸਹਿਨਾਲ ਪਿਆਰ ਸਹਿਨਾਲ ਪਿਆਰ ਨਿਰੰਕਾਰ ਕੈ ਦੇਸ

Bye.

ਮਾਤੀ ਤੇ ਜਮ ਸਾਜਿਆ ਕਰ ਦੋ ਲੱਭਦੇ ਅਣਖ ਛਿਦਰ ਮਨ ਮੈਂ ਟਕੇ ਨਿਰਮਲ ਦ੍ਰਿਸ਼ਟੇ ਕਿਉਂ ਵਿਸਰੈ ਪ੍ਰਭ ਮਨੈ ਤੇ ਜਿਸਦੇ ਗੁਣ ਪ੍ਰਭ ਤਜ ਰਚੈ ਜੇ ਆਨ ਸਿਓ ਤੋਰ ਲੀਐ ਹਰੇ ਸਿਮਰੋ ਸਿਮਰੋ ਸਾਸ ਸਾ ਮਤ ਬਿਲਮ ਕਰੇ ਸਿਮਰੋ ਸਿਮਰੋ ਸਾਸ ਸਾ ਮਤ ਬਿਲਮ ਕਰੇ ਛੋੜ ਪਰਪੰਚ ਪ੍ਰਭ ਸਿਓ ਰਚੋ ਤਜ ਕੂੜੇ ਦਿਖੈ ਬਾਤ ਹਰ ਰਾਤ ਸਮਝ ਮਨ ਗੌਰਾਰੀ ਮਨ ਪਿਆਰ

I'm not going to be able to do that.

Yeah.

I'm sorry.

ਕੋਈ ਨਾ ਬੇਲੀ ਹੋਏ ਤੇਰਾ ਕੋਈ ਨਾ ਬੇਲੀ

बाबा माया साथ न होए इन माया जग होया फिर लागू कैसे बाबा माया

ਆ

जब लग जो बन सास है तब लग ए कंधे मेरे गुण यार ए आलिया।

Oh.

आस अलत त्या को सकल

وہ پردے

आप सागर चलो संग अगन सागर अखन के

Who are you, Jitra Khalsa? Who are you, Jitra Khalsa?

ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਕੀ ਵਾਰ ਸਲੋਕ ਮਹਲਾ ਤੀਜਾ। ਹਸਤੀ ਸਿਰਜਿਆ

ਹਸਤੀ ਸਿਰ ਜਉ ਅੰਕਸ਼ ਹੈ ਅਹਰਣ ਜਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੋਲ ਉਧਾਰੇ ਆਪਣਾ ਦਰਗਾਹ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ

ਗੁਰ ਸਿੱਖਾਂ ਏਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ ਗੁਰ ਸਿੱਖਾਂ ਏਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਈ ਰਹਾਂਗੇ ਉਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣਪ ਲਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੇ ਨਾ ਕੋਏ ਗਾਵੈ ਕੋ ਦਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰਭੀ

ਰਹਦੂਰ ਕਥਨਾ ਕਥੀਨਾ ਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੂ ਆਖਹੇ ਮੰਗੈ ਦੇਹ ਦਾਤ ਕਰੀ ਦਾ ਤਾਰੂ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੂ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰ ਨਾਨਕ ਏ ਬਹਿ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨਉ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਨਿਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਗਏ ਜਸ ਕੀਰਤ ਜਗ ਲਏ ਜੇ ਤੈਸੋ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤੈਸ ਗੁਣ ਕੋਈ ਕਰੇ

ਸੁਣਿਆ ਈਸ਼ਵਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾਹਣ ਮਰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਤੋ ਗਿਆਨ, ਸੁਣਿਆ ਅਠੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ।

ਸੁਣਿਆ ਸ਼੍ਰੀ ਕਬੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਆਥੋ ਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਈ, ਜੇ ਕੋ ਕਹੈ ਪਿਛੈ ਪਛਤਾਈ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਇ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਦਸੰ ਪ੍ਰਗਟ ਜਾਈ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਕਰਮ ਸਿਧੀ ਸਨ ਬੰਧ, ਐਸਾ ਨਾਮ ਨਿਰੰਜਨ ਹੋਇ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਹੈਂ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਾਭ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਉਵੈ ਸਚਿਆਰ, ਕਬਲੇ ਉਪਰ ਕਿਰਪਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਗੇਤਾ ਹੋਏ, ਗੇਤਾ ਦਾਨ ਸਵਾਲ ਰੂਪ, ਗੇਤੀ ਦਾਤ ਜਾਣੈ ਕੌਣ ਕੂਤ, ਕੀਤਾ ਬਸਾਉ ਇੱਕ ਕਵਾਉ, ਦਿਸਦੇ ਹੋਏ ਲਖ ਦਰੀਆਉ, ਗੁਦਰ

ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਹ ਲਗਲਾਏ ਤਾਰ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ

ਜੋੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰ ਮਿੰਗਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੂ ਦਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੈ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੁਖ ਪਊ ਸਦ ਮਾਰੇ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪ ਗਈ ਗਈ ਜਿਸਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਅਵਹੇ ਮੁੱਲ ਲੈ ਜਾਹੀ ਅਮੁੱਲ ਭਾਈ ਮੁੱਲਾਂ ਸਮਾਈ ਅਮੁੱਲ ਧਰਮ ਮੁੱਲ ਦੀਵਾਣ ਅਮੁੱਲ ਤੌਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਅਮੁੱਲੋ ਮੁੱਲ ਆਖੇ ਨਾ ਜਾਈ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕਈ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗ ਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣਹਾਰੇ ਕੀਤੇ ਰਾਗ ਪਰੀ ਸੰ ਕਹੀ ਅਨ ਕੀਤੇ ਗਾਵਣਹਾਰੀ ਗਾਵੇ ਤੋਨ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲੇ।

ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਨ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣ ਯਾ ਮਨ ਮੋਹਣ ਸੁਰਗਾ ਮਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਛੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਰੱਖੇ ਤਾਰੇ

ਸੋਈ ਸੋਈ ਸਦਾ ਸੱਚ ਹੋ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ

ਕਾਮਨਾ ਕਰਣਾ ਜਾਈ ਸੋ ਬਾਦਸ਼ਾਹ ਸ਼ਾਮ ਬਾਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਚ ਝੋਲੀ ਧਿਆਨ ਕੀ ਕਰੇ ਮੈਂ ਭੂਤ ਸਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਜਗਜੀਤ ਆਦੇਸ਼ ਦਿਸ਼ਾ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ਼ ਏਕਾ ਮਾਈ ਜੁਗਤ ਵਿਆਹੀ ਦਿਨ ਜਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਵਾਣ ਜਿਵ ਦਿਸ ਭਾਵੈ ਜਵੈ ਜਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਦਿਸ਼ਾ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ਼

ਕੋਵੇ ਇੱਕ ਦੂਜੀ ਪਉ ਲੱਖ ਹੋ ਹੈ ਲੱਖ ਹੋਵੈ ਲੱਖ ਵੀਸ ਲੱਖ ਲੱਗੜਾ ਆਖੀਐ ਏਕ ਨਾਮ ਜਗਦੀਸ਼ ਇਤਰਾ ਪਤ ਪਵੜੀਆ ਚੜੀਆ ਹੋਈ ਅਖੀਸ ਸੁਣ ਗੱਲਾ ਆਕਾਸ਼ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਗੂੜੀ ਗੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾੜਤ ਘੜੀਆਂ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ

ਜਾਪ ਸਾਹਿਬ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪਦ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਵਰਨ ਜਾਤ ਅਰ ਪਾਤ ਨਹਿਨ ਦੇਹ ਰੂਪ ਰੰਗ ਅਰ ਦੇਖ ਭੇਖ ਕਹੂ ਕਹਿ ਨਾ ਸਕਤ ਕਹਿ। ਅਚਲ ਮੂਰਤਨ ਭਉ ਪ੍ਰਕਾਸ਼ ਮਿਤੋ ਜਗ ਹਿਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ। ਨਮਸਤੰਗਾ ਕਾਲੇ ਨਮਸਤੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਈ ਨਮਸਤੰਗਾ ਜਾਈ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੁਏਖੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਦੂਤੇ ਨਮਸਤੰਗ ਨਿਰਭੂ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਤਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਸ ਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਅਸਤਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਲੋ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਕਾਮ ਹੈ ਅਦੇਹ ਹੈ ਅਪੇਹ ਹੈ ਜੀਤ ਹੈ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਪੰਜ ਹੈ ਚੂਝ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਾਹ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਅਪੀਤ ਹੈ ਬਾਹ ਗਾਇ ਮਾਨ ਨਦਾਨ ਅਨੇਕ ਹੈ ਬਰੇਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਤਿ ਨਦਾਨੇ ਨਮੋ ਦੇਵ ਦੇਵੇ ਅਪੇਖੇ ਅਪੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਰਿਤ ਨਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਤੀ ਸਰੂਪੇ ਪਰਪੰਗੀ ਪਰਮਾਥੇ ਸਮਾਤੀ ਬਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ
නමෝ සස්ත්‍ර පාණේ නමෝ වාස්ත්‍ර මාණේ නමෝ පරම ඥාතා නමෝ ලෝක මාතා පේඛිය පර්මීය භෝගිය පුගතේ නමෝ යෝග යෝගේශ්වරං පරම ජුගතේ නමෝ නත නරණේ ක්‍රූර කර්මේ නමෝ ප්‍රේත ප්‍රේත දේවසෝ ධර්මේ නමෝ රෝගාර්ත නමෝ රෝග රාග රූපේ නමෝ ශාශාං නමෝ පූප පූපේ නමෝ දාන දානේ නමෝ මාන මානේ නමෝ රෝග රෝගේ නමෝ සංසනානේ නමෝ මන්ත්‍ර මන්ත්‍රං නමෝ යන්ත්‍ර යන්ත්‍රං නමෝ ඉෂ්ඨේ ඉෂ්ඨේ නමෝ දාන්ත්‍ර දාන්ත්‍රං සදා සච්චිදානන්ද සර්වං ප්‍රණාසී රූපේ රූපේ සමාකලනේ වාසී සදා සද්දදා බුද්ධදා අබ්‍රද කර්තා අදෝර්ධර්ධං ගංගෝ ඝර්තා පරං පරම් පරමේශ්වරං ප්‍රෝෂ බාලං සදා සර්වදා සද්දදාතා දයාලං අශේධිය පෙදිය නාමං අකාමං සමස්තෝ බ්‍රාජී සමස්තස්තතාමං තේරාජෝර්චාජනීශං ජලේහ සලේහ පීදා වේහ ප්‍රභු ආජුවා දේස පේසයි පුජංග ප්‍රයාදිශං අගාධය අබාධය නන්දී ස්වරූපේ නමෝ සර්වමාන්‍ය සමාතින දාන්නේ නමාස්තුං නිර්ණාතේ නමාස්තුං පරමාතේ නමාස්තුං අගංජේ නමාස්තුං අපංජේ නමාස්තුං අකාලේ නමාස්තුං අපාලේ නමෝ සර්වදේශේ නමෝ සර්වපේසේ නමෝ රාජ රාජේ නමෝ සාධ සාධේ නමෝ ශාශාහි නමෝ මහමාහි නමෝ ගීත ගීතේ නමෝ ප්‍රීත ප්‍රීතේ නමෝ රෝග රෝගේ නමෝ සෝක සෝකේ නමෝ සර්ව රෝගේ නමෝ සර්ව භෝගේ නමෝ සර්ව ජීතං නමෝ සර්ව පීතං නමෝ සර්ව ඥානං නමෝ පරමතානං නමෝ සර්ව මන්ත්‍රං නමෝ සර්ව ජාන්තරං නමෝ සර්ව දරේසං නමෝ සර්ව ක්‍රේසං නමෝ සර්ව රංගේ දර්පංගීය නංගේ නමෝ ජීව ජීවං නමෝ බීජ බීජය අකිජය පජය සමාතං ප්‍රසජේ කිරපාලං ස්වරූපේ ගෝ කර්මං ප්‍රණාසී සදා සර්වදා ආරද සදං නවාසී චර්පට ශාන්ද තව ප්‍රසාද අමෘත කර්මය අමෘත ධර්මය අකල් යෝගය ජල භෝගය ජල රාජය ටල සාජය අකල් ධර්මං ලක් කර්මං සර්වං දාතා සර්වං ඥාතා සර්වං පානේ සර්වං මානේ සර්වං ප්‍රාණං සර්වං ත්‍රාණං සර්වං භුක්තා සර්වං ජුගතා සර්වං දේවං සර්වං පේවං සර්වං කාලේ සර්වං පාලේ රුවාල ශාන්ද තව ප්‍රසාද ආදරූපනාද මූර්ද යෝන ප්‍රඛ පාරු සර්වමාන් තරමාන් දේව පේවාදුදාරු සර්ව බාලක සර්ව කාලක සර්ව කෝපන කාල ජතර තතර බ්‍රාජී අවදූත රූප රසාල නාම ඨාමන ජාජ්‍ය කර රූප රංග නරේඛ ආද පුරුඛ දාර මූර්ද යෝන ආද සේඛ දේසෝර නම් බේසජා කර රූප රේඛ නරාග ජතර තතර දෙසා බෙසා හුයි ඵල වන රාගු

ਅੰਨ ਚੰਜ ਗਾਤ ਅੰਨ ਰੰਜ ਬਾਤ ਅੰਨ ਟੁੱਟ ਭੰਡਾਰ ਅੰਨ ਠੱਟ ਅਪਾਰ ਅਡੀਠ ਧਰਮ ਅਤ ਡੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਉ ਪ੍ਰਸਾਦ ਕਰੁਣਾਲਿਆ ਹੈ ਅਰ ਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਵਾਰਣ ਹੈ ਤ੍ਰਿਤ ਕੇ ਦਰਣ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਹੈ ਖਲ ਖੰਡ ਹੈ ਵਰਤੇ ਪਰ ਹੈ ਕਰੁਣਾ ਕਰ ਹੈ ਜਪ ਜਪ ਥਪ ਥਪ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਧਰਣੀ ਦ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਤ ਛੰਦ ਨਮੋ ਸੂਰਯ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਬੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅੰਗੀ ਅਨੰਗੀ ਅਕਾਮੇ ਕਛਰੀ ਛੰਭ ਅਜੈ ਅਪੈ ਅਲੈ ਅਪੈ ਅਭੈ ਪੂ ਅਜੂ ਅਨਾਸ ਕਾਸ ਗੰਜ ਪੰਜ ਲੱਖ ਪੱਖ ਅਕਾਲ ਦਿਆਲ ਅਲੇ ਬੇਖ ਨਾਮ ਕਾਮ ਘਾਟ ਨਾਥੇ ਪ੍ਰਮਾਥੇ ਜੋਨੀ ਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪਰਿਆਤ ਛੰਦ ਨਮਾਜ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਗੰਜਲ ਨਾਮੇ ਸਮਾਜ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਜ ਤੁਲ ਸਰੂਪੇ ਗੁਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਗੁਨਿੰਦਾ ਸਮਾਜ ਤੁਲ ਨਿਵਾਸੀ ਅਜੈਬ ਬਭੂਤੇ ਗਜੈਬ ਗਨੀਮੈ ਹਰੀਅੰਗ ਹਰੀਅੰਗ ਗਰੀਮਲ ਰਹੀਮੈ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰ ਪਉ ਸੁਭੰਗ ਸਰਵਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਪੰਗੰਗ ਬਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰ ਪਉ ਸੁਭੰਗ ਸਰਵਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਪੰਗੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਉ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਬ ਗੁਸੁੱਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤੇ ਕੋ ਨੇ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਬਾਈ ਕਿਰਪਾ ਹੂੰ ਤੇ ਏਕ ਰਤੀ ਬਨੇਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਗੁਰੰਗ ਸੇ ਗੁਰਦ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪਲੀ ਵਿਦ ਨਿਆਬਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਾਮ ਪਏ ਭੂਪਤ ਅੰਤ ਕੋ ਨਹਿੰਗੇ ਪਾਏ ਪਦਾਰੇ ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੀ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਦੇਵ ਪੁਰਾਣ ਜਮੀਨ ਜਵਾਨ ਸੁਵਾਨ ਕੇ ਪੇਖੈ ਪੌਣ ਆਹਾਰ ਜਤੀ ਜਗਧਾਰ ਸਵੈ ਸਵ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਕਰਤੀ ਬਿਨੇ ਗਣ ਲੇਖੈ ਸ਼ੁੱਧ ਸਬਹਾਦੁਰ ਅੰਤ ਦਬਾਸ ਸਾਲ ਸੁਨਾ ਦੁਰਜਾਨ ਦਲਹਿੰਗੇ ਪਾਰੀ ਗੁਮਾਨ ਪਰੇ ਮਨ ਮੈਂ ਕਰ ਪਰਵਤ ਬੰਖ ਹਲੇ ਨਾ ਲਹਿੰਗੇ ਦੂਰ ਰੀਨ ਮਰੋਰਮ ਵਾਸਨ ਮਾਧਿਵ ਦੰਗਨ ਮਾਨ ਮਲਹਿੰਗੇ ਸਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਹਿੰਗੇ ਬੀਰੋ ਪਾਰ ਵੱਡੇ ਬਰਿਆਰ ਵਿਚਾਰੇ ਸਰ ਕੀ ਧਾਰ ਪਛਈਆ
तौरत देश मलंद मवासने माते गिजान के मान मलैया घड़ी गिड़ान को तोड़ नहार सुबात नहीं जग चार लवैया साहेब श्री सबको सरनायक जाच का नेक सो एक दवैया दान बदे फनंदर साचर भूत भवेख भवान जपेंगे जीव जते जल में थल में पल ही पल में सब थाप थपेंगे पुन प्रतापन बाढ़ जैत तोन पापन के बहु पुंज खपेंगे साध समूह पर सन फिर जग सदर सब अब लोग जपेंगे मान वेंद्र गजेंद्र नाथ अब जो अंतर कवराज करेंगे कोटि स्नान गजा दिक दान अनेक स्वयं बरसाज भरेंगे ब्रह्म महेश्वर विष्णु सचिव।

ਤਾਂ ਪੈ ਜੋ ਦੋ ਲੋਚਨ ਮੂੰਦ ਕੇ ਬੈਠੋ ਉਪਕ ਧਿਆਨ ਲਗਾਇਓ। ਨਹਾਤ ਫਿਰੇ ਵਲੀਏ ਸਾਤ ਸਮੁੰਦਰਨ ਲੋਕ ਉਪਰ ਲੋਕ ਗਵਾਇਓ। ਬਾਸਕੀ ਉਪਖਿਆਨ ਤੋਂ ਬੈਠ ਗਏ। ਐਸੇ ਹੀ ਐਸੇ ਸੁਬੈ ਸੁਤਾਇਓ, ਸਾਚ ਕਹੋ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਜਨੀ ਪ੍ਰਭ ਪਾਇਓ। ਕਾਹੂ ਲੈ ਪਾਨ ਪੂਜ ਕਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਵਾਰ ਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋਸੀ ਸੁਨਵਾਇਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਤੁਮਰਾ ਲਖਾਣਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਧਜ ਕੇਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਭੂਲ ਰਾਜਾ ਵਾ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸਜਮ ਪਵ ਅਪ੍ਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੋਸ਼ ਜਿਤੇ ਉਠ ਬਦੋ ਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਬ ਸਰਣੀ ਪਰੇ ਦਿਨ ਕੇ ਦੋਸ਼ਟ ਦੁਖਤਾ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋਈ ਕਵਾਰ ਤਿਆਏ ਹੈ ਤਾਂ ਕੇ ਕਾਲੂ ਨਿਕਟ ਨਹਿ ਆਏ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਡਰੈ ਤਤਕਾਲਾ ਕਿਰਪਾ ਦ੍ਰਿਸ਼ਟ ਦਨ ਜਾਇਨ ਹਰਿਓ ਤਾਂ ਕੇ ਤਾਪ ਦਨ ਕਮੋ ਹਰਿਓ।

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋਵਰ ਨਾਲ ਨਹੀਂ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਤਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਗਰਸ ਬਾਗੇ ਸ਼ਬਦ ਵਾਜੇ ਕਲਾ ਜਿਤ ਗਰਧਾਰੀ

ਭੇਜਿਆ ਰਿਹਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਲਿਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।

ਮਾਇਆ ਦਾ ਮੋਣੀ ਦਿਨਾਂ ਕੀਤੀ ਜਿਨ ਠਗੌਲੀ ਪਾਈ ਆ ਕੁਰਬਾਨ ਕੀਤਾ ਦਿਸਾ ਬਿਟੋ ਜਿਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਪਾਈ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਬਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਘੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਈ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੋ ਦਿੱਖੀ ਵਾਲੋ ਨਿੱਕੀਏ ਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਦਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਈ ਤਿਵ ਚੱਲਾਂ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੀ ਜਿਵ ਤੂੰ ਚਲਾਈ ਤਿਵੈ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ

ਸ਼ਬਦ ਸੁਹਾ ਵਸ ਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਦਿਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ। ਇੱਕ ਫਿਰ ਕਨੇਰੇ ਕਰੇ ਗੱਲਾਂ, ਗੱਲੀ ਕਹਿ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ, ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨ ਉਪਜੈ ਬਿਨ ਸਹਿਜ ਸਹਿਸ ਨ ਜਾਏ, ਨਹਿ ਜਾਏ ਸਹਿ ਸਗਤ ਸੰਜਮ ਰਹੇ, ਕਰਮ ਕਮਾਏ ਸਹਿਸਾ ਜੀਵ ਮਲੀਣ ਹੈ, ਗਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰਿ ਸਿਰਹਾਉ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਵੇਦਾ ਮੈਂ ਨਾਮ ਉਤਮ ਸੁਸਣੇ ਨਾਹੀਂ ਫਿਰੇ ਜੋ ਬੇਦਾ ਲਿਆ, ਕਹੇ ਨਾਨਕ ਜਿਨ ਸੱਚ ਤਰਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ, ਗੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਬਲੇ ਸੇਵਣ ਯਾਰੀ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਧੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੀ, ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਾਂ ਵਰਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਦੇ ਕੋਈ। ਪੁੱਛੋ ਭਵੇਂ ਕੀਆਂ ਜਾਏ, ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ।

ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ

ਸਿਵ ਸਕਦਾ ਬੁਭਾਈ ਕਹਿ ਕਰਦਾ ਪੇ ਹੁਕਮਰ ਦਾਈ ਹੁਕਮ ਬਰਦਾਈ ਆਪ ਵੇਖੈ ਗੁਰਮੁਖ ਸਿਵ ਜਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਅਸਟਿਓ ਲਿਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸ਼ਾਸਤਰ ਪੁਨ ਬਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਇਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਬਾਈ ਜਿਸਨੂੰ ਅਨ ਦਿਨ ਹਰ ਲਿਵਲਾ ਕੇ ਜਾਗਦ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਬ੍ਰਿਤ ਬਾਲ ਕਰੇ ਸੋ ਕਿ ਮਨੋ ਵਸਾਰੀਐ ਮਨੋ ਕਿ ਵਸਾਰੀਐ ਉੱਡਦਾ ਤਾਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁ ਨਾ ਸਕੇ ਜਿਸਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹੇ ਤੈਸੀ ਬਾਰ ਮਾਇਆ ਮਾਇਆ ਅਗਨ ਸਵੇ ਕੋ ਜਿਹੀ ਕਰਦਾ ਖਿਲ ਰਚਾਇਆ ਜਾ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ

ਜਾਈ ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹੇ ਲੋਕ ਮਿਲ ਰਾਹੀ ਐਸਾ ਸਤਿਗੁਰ ਜੀ ਮਿਲੇ ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨਿਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ।

ਖਟਿਓ ਦਿਹਾੜੀਏ ਤਨ ਤਿਨਾ ਮਿਲਿਆ ਜਨ ਹਰਿਆ ਪੇ ਪਾਣ ਕਹਿ ਨਾਨਕ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਇਹ ਪਿਆਸ ਨਾ ਜਾਏ ਹੋਰ ਦਗਿਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਦ੍ਰਿਸ਼ਨਾ ਲਾ ਗਿਆ ਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਨ ਰਸਾ ਵਿਸਰੇ ਜਾਂ ਹਰ ਬਸੈ ਮਨ ਆਏ ਇਹ ਸਰੀਰ ਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਜਲ ਤਹੋ ਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੈ ਅਨ ਹਤ ਵਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨੇ ਹੱਲਿਆ ਹੇ ਵਿਸ ਸੰਸਾਰ ਤੁਮ ਦੇਖਦੇ ਹੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਾ ਹਰਿ ਕਹੇ ਹਰ ਬਿਨਾ ਵਰਨਾ ਕੋਈ ਕਹੇ ਨਾਨਕੇ ਨੇਤਰਾਂ ਦਸੇ ਸਤਿਗੁਰ ਮਿਲਿਆ ਦੇ ਬਦਰੈ ਟੋਈ ਇਹ ਸਰਬਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਤ ਬਾਣੀ ਸੱਚ ਲੱਖ ਵਡਾਣੀ ਦਾ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦਿਆਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਗਏ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਇਹ ਸਾਚਾ ਸੁਹਿਲਾ ਸੱਚ ਕਰ ਗਾਵ ਗਾਵ ਤਾਂ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਬਟ ਭਾਗੀ ਹੋ।

ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂ ਠਾਕੁਰ ਸੰਤ ਹਰਦਾਸ ਜੀ ਉਹ ਕਵੀ ਸਤਿ ਸ੍ਰੀ ਅਕਾਲ।

ਸਾਰੇ ਸਾਰੇ ਸਾਰੇ

महाराज जी आपने जो

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ

तिना भगत जना जो हर नामा हर मुख कहते हैं।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਨੂੰ ਦੋ ਬੇਨਤੀਆਂ ਬੜੀਆਂ ਜ਼ਰੂਰੀ ਕੀਤੀਆਂ ਜਾ ਰਹੀਆਂ, ਧਿਆਨ ਦੇ ਨਾਲ ਸਰਵਣ ਕਰਨ ਦੀ ਕਿਰਪਾ ਕਰਨੀ ਜੀ। ਅੱਜ ਗੁਰੂ ਨਾਨਕ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਪ੍ਰਿੰਸ ਜੋਰਜ ਵਿਖੇ ਰੈਣ ਸਭਾਈ ਕੀਰਤਨ ਹੋ ਰਿਹਾ ਹੈ ਅਤੇ ਅੱਜ ਸ਼ਾਮ ਨੂੰ 5 ਵਜੇ ਅੰਮ੍ਰਿਤ ਸੰਚਾਰ ਹੋਵੇਗਾ, ਖੰਡੇ ਦੀ ਪੌਲ ਤਿਆਰ ਹੋਵੇਗੀ। ਸੋ ਜਿਨ੍ਹਾਂ ਪ੍ਰਾਣੀਆਂ ਨੇ ਖੰਡੇ ਦੀ ਪੌਲ ਲੈ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਹੈ, ਗੁਰੂ ਦੀ ਗੋਦ ਵਿੱਚ ਬਹਿਣਾ ਹੈ, ਉਹਨਾਂ ਨੂੰ ਬੇਨਤੀ ਹੈ ਕਿ ਅਸੀਂ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ 3:30 ਵਜੇ ਨੂੰ ਪ੍ਰਿੰਸ ਜੋਰਜ ਵਿਖੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਕਰਨੀ। ਦੁਬਾਰਾ ਫਿਰ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਉੱਥੇ ਰੈਣ ਸਵਾਈ ਕੀਰਤਨ ਹੈ ਰਾਤ ਦਾ ਅਤੇ 5 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। 5 ਪਿਆਰੇ ਸਾਹਿਬਾਨ ਖੰਡੇ ਦੀ ਪੌਲ ਤਿਆਰ ਕਰਕੇ ਸੰਗਤਾਂ ਨੂੰ ਛਕਾਉਣਗੇ। ਸੋ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਖੰਡੇ ਦੀ ਪੌਲ ਲੈ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਹੈ, ਉਹ 3:30 ਵਜੇ ਲਗਭਗ ਉੱਥੇ ਪਹੁੰਚਣ ਦੀ ਕਿਰਪਾ ਕਰਨ ਜੀ। 5 ਪਿਆਰੇ ਸਾਹਿਬਾਨਾਂ ਵੱਲੋਂ ਕਕਾਰਾਂ ਦੀ ਸੇਵਾ ਕੀਤੀ ਜਾਵੇਗੀ, ਸਾਰੀਆਂ ਸੰਗਤਾਂ ਨੂੰ ਕਕਾਰ ਦਿੱਤੇ ਜਾਣਗੇ। ਦੂਸਰੀ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ, ਮਨੁੱਖਤਾ ਦੇ ਇਨਸਾਫ ਦੀ ਗੱਲ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਜੀਵਨ 'ਤੇ ਆਧਾਰਿਤ ਬਣੀ ਹੋਈ ਫਿਲਮ ਸਤਲੁਜ ਪੰਜਾਬ 1995 ਉਹ ਦਿਖਾਈ ਜਾਵੇਗੀ 6:30 ਵਜੇ ਸ਼ਾਮ ਨੂੰ। 6:45 ਵਜੇ ਸੋਦਰ ਦੀ ਬਾਣੀ ਦਾ ਪਾਠ ਸ਼ੁਰੂ ਹੋਵੇਗਾ। ਸਮਾਪਤੀ ਤੋਂ ਉਪਰੰਤ 6:30 ਵਜੇ ਗੁਰਦੁਆਰਾ ਸਾਹਿਬ ਵਿਖੇ ਸਤਲੁਜ ਪੰਜਾਬ 95 ਫਿਲਮ, ਜਿਹਦੇ ਵਿੱਚ ਮਨੁੱਖਤਾ ਦੇ ਹੋਏ ਘਾਣ ਦੀ ਵਾਰਤਾ ਪਾਈ ਗਈ ਹੈ। ਜਸਵੰਤ ਸਿੰਘ ਜੀ ਖਾਲੜਾ ਨੇ 25,000 ਲਗਭਗ ਉਹ ਲਾਸ਼ਾਂ ਲੱਭੀਆਂ ਜਿਨ੍ਹਾਂ ਨੂੰ ਲਾਵਾਰਸ ਕਹਿ ਕੇ ਸਾੜਿਆ ਗਿਆ ਸੀ। ਜੋ ਜੋ ਜ਼ੁਲਮ ਉਸ ਸਮੇਂ ਹੋਇਆ, ਜਿਹੜਾ ਜ਼ੁਲਮ ਭਾਈ ਜਸਵੰਤ ਸਿੰਘ ਜੀ 'ਤੇ ਹੋਇਆ, ਉਹਦਾ ਦਰਦ ਇਹ ਫਿਲਮ ਬਿਆਨ ਕਰਦੀ ਹੈ। ਸੋ ਇਹ 6:30 ਵਜੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਜਾਏਗੀ। ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਸਮੇਤ ਬੱਚਿਆਂ ਨੂੰ ਖਾਸ ਕਰਕੇ ਨਾਲ ਲੈ ਕੇ ਆਉਣ ਦੀ ਕਿਰਪਾ ਕਰਨੀ, ਕਿਉਂਕਿ ਜੇ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੇਗਾ ਤਾਂ ਬੱਚਿਆਂ ਦਾ ਪ੍ਰੇਮ ਜਾਗੇਗਾ, ਔਰ ਇਹਨਾਂ ਫਿਲਮਾਂ ਦੇ ਵਿੱਚੋਂ ਬੱਚੇ ਬਹੁਤ ਕੁਝ ਜਲਦੀ ਸਿੱਖ ਜਾਂਦੇ ਆ। ਇਸ ਕਰਕੇ ਬੇਨਤੀ ਹੈ ਕਿ ਸ਼ਾਮ ਨੂੰ 6:30 ਵਜੇ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਸਤਲੁਜ ਫਿਲਮ ਦੇਖਣ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁੰਦਿਆਂ ਗੁਰਬਿੰਦ ਕੌਰ ਦਾ ਮਹਿਲਾ ਪਹਿਲਾ ਨਾਨਕ ਗੁਰੂ ਨਾ ਜਿਤਨੇ ਮਨ ਆਪਣੇ ਸੋਚੇ ਛੁੱਟੇ ਤਲਬੋਆੜ ਜਿਉਂ ਸੁੰਜੇ ਅੰਦਰ ਖੇਤ ਖੇਤਾਂ ਚੁਟਕ ਹੋ ਨਾਨਕ ਸੁਣਾਓ ਫੁੱਲ ਫੁਲੰਬ ਪੁੜੇ ਵੀ ਤਨ ਵਿੱਚ ਸਵਾਓ ਪੌੜੀ ਪਾਤੀ ਨੇ।

0: ਠਗਨ ਵਾਲਿਆ ਲਿਖਣਾਵੇ ਧਰਮ ਮਹੱਲਿਆ ਵਾਹਿਗੁਰੂ ਵਾਹਿਗੁਰੂ ਜੀ
1: ਪੌੜੀ ਨਾਨਕ ਜੀ ਉਪਾਇ ਕੇ ਲਿਖਣਾਵੇ ਧਰਮ ਮਹੱਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਕੱਢੇ ਜਜ ਮਾਲਿਆ ਖਾਉਣਾ ਪੈਣ ਕੁੜਿਆਰ ਮੁਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜਿੰਦੇ ਹਾਰ ਗਏ ਸੀ ਛੱਗਣ ਵਾਲਿਆ।

ਨਜ਼ਰ ਕਰੇ ਆਪਣੀ ਕੰਨ ਸੁਪਾਇਆ ਇਹ ਜੇ ਬੁੱਤੇ ਜਨਮ ਪਰਮਿਆ ਤਾਂ ਸਤਗੁਰ ਸਬਦ ਸੁਣਾਇਆ ਸਤਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤ ਮਿਲਿਆ ਸੱਚ ਪਾਇਆ ਜਿੰਨੇ ਵਿੱਚੋਂ ਆਪ ਗਵਾਇਆ ਜਿਨ ਸੱਚ ਸੱਚ

0: ਸਗਲ ਜਹਾਨ ਸਿਰਖ ਤੇਵੇ ਚਮਚੜਾ ਭਿੰਨੀ ਰੰਗਣਾ ਮੰਚਾਓ ਸਿੱਖੀ ਕਬਰ ਵਿਚਾਰ ਨਦਰੀ ਕਰਮ ਲਗਾਏ ਪਾਰ
1: ਚਰਖਾ ਚੱਕੀ।

ਵਰਤਿਆ ਕਲ ਕਲ ਬੇਤਾ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਮੁਰਤ ਹੋਏ ਨਾਨਕ ਭਾਈ ਬਾਹਰ ਘੋਰ ਰੰਗ ਨਾ ਪੈ ਖੁੰਚ ਰਹੇ ਸੰਪਾਵਤਨ ਹੋਏ ਨਾਨਕ।

ਕੀਤਾ ਅਤ ਦੀਰਘ ਅਤ ਮੁੱਚ ਓ ਜੀ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਮਿਟ ਨਿਵੀ ਨਾਨਕਾ ਗੁਣ ਚੰਗੀਆਂ ਤੱਤ।

ਪਹਿਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁਕ ਸੁਵਿੰਚ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜਿਹਵਾ ਤਗਨ ਅੱਖੀ ਹੋ ਤਗਾ ਪ੍ਰਮੱਤੇ ਵਣ ਤਾਗੇ ਔਰਾ ਤੱਟੇ।

0: ਪਾਇਸੀ ਖਰਚ ਪਾਇ ਸੋ ਕਰੇ ਮਨ ਕਿੰਦੇ ਸਫਲ ਪਾਇਸੀ ਤਾਂ ਦਰਗਾਹ ਪੈਂਦਾ ਜਾਇਸੀ
1: ਓ ਨੀ ਗਾਵੇ ਰਾਗੀ ਨਦੀ ਬੇਦੀ ਬਹੁ ਭਾਤ ਕਰ

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Gauri Sukhmani Mahalla Panjava Salok Ek Oankar Sargur Parasad Aad Gur E Namah Jugad Gur E Namah Sat Gur E Namah Sri Gurudev E Namah Astupadin ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਵਿਸੁਮ ਪਹਰ ਏਕੈ, ਨਾਮ ਜਪਤ ਆਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਰੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਓਨ ਸੰਗ ਮੋਹਿ ਉਧਾਰੋ। ਸੁਖਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਾਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬਿਨੰਦ ਹਰ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਅਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਪਹਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰਹਿ ਸੇ ਧਨਵੰਤੇ, ਪ੍ਰਭ ਕਉ ਸਿਮਰਹਿ ਸੇ ਪਤਵੰਤੇ। ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕਉ ਸਿਮਰਹਿ ਸੇ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕਉ ਸਿਮਰਹਿ ਸੇ ਪਰਿ ਉਪਕਾਰੀ, ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕਉ ਸਿਮਰਹਿ ਤਿਨ ਅਨੰਦ ਕਨਹੇਰੇ, ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਹਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਤ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ

ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀਤ ਨਾ ਪਹਾਈ, ਮਾਨ ਊਹਾ ਨਾਮ ਤੇਰੇ ਸੰਗ ਸਹਾਈ, ਜਹਿ ਮਹਾਂ ਭਯਾਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜਹਿ ਮੁਸਕਲ ਹੋਵੇ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੂਖ ਕਨਹੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਸਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗ ਹਵੈ, ਜਿਹੇ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਵਿਘਨ ਜਹਿ ਆਏ ਸਿੰਘਹਾਰੈ, ਹਰ ਕਾ ਨਾਮ ਤਤਕਾਲ ਉਦਹਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮਹਿਲਾ ਮਲਕ ਬਹੁ ਅਨੰਤ ਹੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹੇ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹਿ ਮਹਾਂ ਭਯਾਨ ਤਪਤ ਬਹੁ ਕਹਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਕਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰੱਤੇ ਰੰਗ ਏਕੈ, ਨਾਨਕ ਜਾਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕਉ ਮੁਗਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਰਿਡਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ

ਪ੍ਰਤਾਪ ਗਿਆਨ ਸਭ ਧਿਆਨ ਹਰ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਭਾਂਤੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪੁਰਾਨ ਕਣਕ ਅਸਵ ਹੈਵਰ ਭੂਮਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਭੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸਮਸਨ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁੱਟੈ ਗਰਭ ਗੁਮਾਨ ਨਾ ਮਨ ਤੇ ਹੁੱਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਕਰੈ ਜਲ ਧੋਵੈ ਬਹੁ ਦੇਹ ਅਨੀਤ ਸੁੱਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪਹੁ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟਿ ਉਪਾਵ ਦਰਗਹਿ ਨਹੀਂ ਸਿੱਜੈ ਝੂਠ ਸਨਾਹੀ ਊਪ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਣਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨੈ ਅਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਣਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਤਨ ਤੇ ਰੋ ਨਾਓ ਨਿਥਾਵੇ ਕਉ ਨਾਓ ਤੇਰਾ ਥਾਓ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਅਵਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਪਹਲਾ ਹਰ ਕਾ ਨਾਮ ਜਪਹੁ ਜੀ ਅਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੋਨ ਰਤਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਰ ਹਰ ਜੋਬਨ ਭੋਜਨ ਸੁਖ ਸੂਰ ਬਿਰਧ ਭਇਆ ਉਪਰ ਸਾਕ ਸੈਨ ਮੁਖਿ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲੇਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਵਸੈ ਹੈ ਸੁਤ ਪ੍ਰਹਾਤ ਮੀਤ ਬਨਤਾ ਸੰਗ ਹਸਤਾ ਹੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹੱਥ ਪਾਵ ਕਰਨ ਨੇਤਰ ਰਸਨਾ ਤਿਤਹਿ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ ਆਦ ਅੰਤ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕਉ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਆਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਦ ਵਪ੍ਰੀਤ ਭਸਮ ਸੰਗ ਹੋਏ
ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਬੇਗ ਅੰਤਰ ਮਲ ਮਾਇਆ ਸ਼ਬਸ ਨਾਹਿ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਵਿਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਾਰ ਗਹਿ ਲੇਹੋ ਓਡ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਤ ਕਹੀਐ ਤਉ ਸਮਝੈ ਭੋਰਾ ਕਹਾ ਵਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪਿਹੀ ਸੁਰ ਭੰਗੈ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਣਾਮੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦਿਰੜ ਕਰ ਮਾਨੈ ਮਨਹ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾਂ ਲੋਭ ਧੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹਿਆਨ ਸੁਆਏ ਨਾਨਕ ਕਹੂ ਨਾ ਸੀਜਾਈ ਬਿਨ ਨਾਵੈ ਪਾਤ ਜਾਏ ਅਸਤਪਾਦੀ ਦਸ ਬਾਤੂ ਲੇ ਪਾਸ਼ੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕਹੋ ਕੀਜੈ ਸਤ ਨਮਸਕਾਰ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਮੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਪਹਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਵਟ ਰਹਿਓ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਉ ਹਾਥ ਨਾ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਤਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੇ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਦ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਆਸਿਰ ਭਗਤ ਸਾਧਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨਹ ਮਿਥਿਆ ਹੱਥ ਪਰ ਦਰਬ ਕਉ ਹਿਰਹਿ ਮਿਥਿਆ ਨੇਤਰ ਪੇਖਤ ਪਰਤ੍ਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਰ ਮਿਥਿਆ ਚਰਨ ਪਰ ਬਿਕਾਰ ਕਉ ਧਾਵ ਹੈ ਮਿਥਿਆ ਮਾਨ ਪਰ ਲੋਭ ਲੁਭਾਵ ਹੈ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਪਹਿ ਸਫਲ ਦੇਹ ਨਾਨਕ ਹਰ ਹਰ ਨਾਮ ਲਾਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਬਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਤਹਨ ਤਹਨ ਤੇ ਜਾਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕੁਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪ ਹੈ ਮਾਨੈ
ਆਪਹਿ ਆਪ ਆਪ ਕਰਤਨ ਮੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਾਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਕ ਪਟੰਬਰ ਹੜਾਵਹਿ ਤਿਸਹਿ ਤਿਆਗ ਕਦ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਤੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਾਤੇ ਤੀ ਘਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵਹੁ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਾਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਾਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਾਨ ਸਾਸ ਸਾਸ ਸਿਮਰਹੁ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜਿਹ ਪ੍ਰਸਾਦ ਆਭੂਖਣ ਪਹਿਰੀਜੈ ਮਾਨ ਤਿਸ ਸਿਮਰਤ ਕਿਉਂ ਆਲਸ ਕੀਜੈ ਜਿਹ ਪ੍ਰਸਾਦ ਅਸਵਹਸਤ ਅਸਵਾਰੀ ਮਾਨ ਤਿਸ ਪ੍ਰਭ ਕਉ ਕਬਹੂ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਤਹਨਾ ਰਾਖ ਪ੍ਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠਤ ਸਦ ਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਹੈ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਦ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨਹਿ ਕਰਨਨਾਦ ਜਿਹ ਪ੍ਰਸਾਦ ਪੇਖਹਿ ਬਿਸਮਾਰ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲਹਿ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵਹਿ ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨਹੁ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹਿ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪਹੁ ਕਛੂ ਨ ਕਿਨਹੂ ਲਇਆ ਜਿਤ ਜਿਤ ਲਾਵਹੁ ਤਿਤ ਲੱਗਹਿ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁੱਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
साध संग होए सब की रेन, साध के संग मनोहर बैन, साध के संग नकत हूं तावै, साध संग आस्थित मन पावै, साध के संग माया ते पिहन, साध संग नानक प्रभु सो प्रसन्न, साध संग दुश्मन सब मीत, साधु कै संग महापुनीत, साध संग किस स्यों नहीं बैर, साध कै संग ना बीगा पैर, साध कै संग नाही को मंदा, साध संग जाने परमानंदा, साध कै संग नाही होताप, साध कै संग तजै सब आप, आपे जाने साध बडाई, नानक साध प्रभु बाने आई, साध कै संग ना कबहू तहावै, साध कै संग सदा सुख पावै, साध संग बस अगोचर लह, साधु कै संग अजर सह, साध कै संग बसै थान ऊचै, साधु कै संग महल पहुचै, साध कै संग दृढ़ सब धर्म, साध कै संग केवल पार ब्रह्म, साध कै संग पाए नाम निधान, नानक साधु कै कुर्बान, साध कै संग सब कुल उधार, साध संग साजन मीत कुटुंब निस्तार, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग सोभा सुर देवा, साधु कै संग पाप पलायन, साध संग अमृत गुण गायन, साध कै संग सरब थान गम, नानक साध कै संग सफल जनम, साध कै संग नहीं कट कहाल, दर्शन भेट तो होत निहाल, साध कै संग कलूख तहारै, साध कै संग नरक पर हरै, साध कै संग इहां उहां सुहेला, साध संग विशत हार मेला, जो इच्छै सोई फल पावै, साध कै संग ना बिरथा जावै, पार ब्रह्म साध हृद बसै, नानक उदरै साध सुन रसै, साध कै संग सुनौ हर नाउ, साध संग हर के गुण गाउ, साध कै संग ना मन ते बिसरै, साध संग सर पर निस्तरै, साध कै संग लगै प्रभ मीठा, साधु कै संग घट घट दीठा, साध संग पहे आज्ञाकारी, साध संग गत पही हमारी, साध कै संग मिटे सब रोग, नानक साध पेटे संजोग, साध की महिमा वेद ना जान है, जेता सुन है तेता बढ़े आन है, साध की उपमा त्यो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बन आई, नानक साध प्रभ भेद ना पाई, सलोक मन साचा मुख साचा सोए, अवर ना पीखै एक सभिन कोए, नानक यह लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल मह कमल अलेप, ब्रह्म ज्ञानी सदा निर्दोख, जैसे सूर सर्व कौ सोख, ब्रह्म ज्ञानी कै दृष्ट समान, जैसे राज रंक कौ लागै तुल पवान, ब्रह्म ज्ञानी कै धीरज एक, ज्यो बसदा कोउ खोदै कोउ चंदन लेप, ब्रह्म ज्ञानी का इह गुनाव, नानक ज्यो पावक का सहज सुभाव, ब्रह्म ज्ञानी निर्मल ते निर्मला, जैसे मैल ना लागै जला, ब्रह्म ज्ञानी कै मान होए परगास, जैसे तर ऊपर आकाश, ब्रह्म ज्ञानी कै नितर सतर समान, ब्रह्म ज्ञानी कै नाही अभिमान, ब्रह्म ज्ञानी ऊंच ते ऊंचा, मन अपना है सब ते नीचा, ब्रह्म ज्ञानी से जन पहे, नानक जिन प्रभ आप करे, ब्रह्म ज्ञानी सगल ईरीना, आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी से काश बुरा ना पया, ब्रह्म ज्ञानी सदा समदर्शी, ब्रह्म ज्ञानी की दृष्ट अमृत वर्षी, ब्रह्म ज्ञानी बंधन ते मुक्ता, ब्रह्म ज्ञानी की निर्मल युक्ता, ब्रह्म ज्ञानी का भोजन ज्ञान, नानक ब्रह्म ज्ञानी का ब्रह्म त्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी सुमाह, ब्रह्म ज्ञानी पर उपकार उमाह, ब्रह्म ज्ञानी कै नाही धंधा, ब्रह्म ज्ञानी ले तावत बंदा, ब्रह्म ज्ञानी कै होए सो पहला, ब्रह्म ज्ञानी सुफल फला, ब्रह्म ज्ञानी संग सगल उदहार, नानक ब्रह्म ज्ञानी जपै सगल संसार, ब्रह्म ज्ञानी कै एकै रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा सद जागत, ब्रह्म ज्ञानी अंबुद्ध त्यागत, ब्रह्म ज्ञानी कै मान परमानंद, ब्रह्म ज्ञानी कै कार सदा आनंद,
ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी ब्रह्म का वेता, ब्रह्म ज्ञानी एक संग हिता। ब्रह्म ज्ञानी का होए अचिंत, ब्रह्म ज्ञानी का निर्मल मंत। ब्रह्म ज्ञानी जिस करे पर्याप, ब्रह्म ज्ञानी का बड़ प्रताप। ब्रह्म ज्ञानी का दर्श बड़ भागी पाई है, ब्रह्म ज्ञानी को बल बल जाई है। ब्रह्म ज्ञानी को खोजा है महेश्वर, नानक ब्रह्म ज्ञानी आप परमेश्वर। ब्रह्म ज्ञानी की कीमत नाहे, ब्रह्म ज्ञानी का सगल मन माहे। ब्रह्म ज्ञानी का कौन जाने भेद, ब्रह्म ज्ञानी को सदा आदेश। ब्रह्म ज्ञानी का कथया ना जाए अदाक्षर, ब्रह्म ज्ञानी सर्व का ठाकुर। ब्रह्म ज्ञानी की मित कौन बखान, ब्रह्म ज्ञानी की गात ब्रह्म ज्ञानी जाने। ब्रह्म ज्ञानी का अंत ना पार, नानक ब्रह्म ज्ञानी को सदा नमस्कार। ब्रह्म ज्ञानी सब सृष्टि का कर्ता, ब्रह्म ज्ञानी सार जीव है नहीं मरता। ब्रह्म ज्ञानी मुक्त जुगत जीव का दाता, ब्रह्म ज्ञानी पूर्ण पुरख विधाता। ब्रह्म ज्ञानी अनाथ का दास, ब्रह्म ज्ञानी का सब ऊपर हाथ। ब्रह्म ज्ञानी का सगल आकार, ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बानी, नानक ब्रह्म ज्ञानी सर्व का धनी। सलोक पुर तार जो अंतर नाम, सर्वमय पीख भगवान। निमख निमख ठाकुर नमस्कार, नानक ओह अपारस सगल निस्तार। अष्टपदी मिथ्या नाही रसना परस, मन मह प्रीत निरंजन दर्शन। तरत्रया रूप ना पेखै नेत्र, साधक टहल संत संग हेत। कारण ना सुनै काहू की निंदा, सब ते जानै आपस को मंदा। गुर प्रसाद बिखिया पर हर, मन की बासना मन ते टर। इंद्रि गित पंच दोख ते रहत, नानक कोट मध्य को ऐसा अपरस। वैष्णो सो जिस ऊपर सो प्रसन्न, विष्ण की माया ते होए भिन्न। कर्म करत होवै निकर्म, इस वैष्णो का निर्मल धर्म। काहू फल की इच्छा नहीं बांछै, केवल भक्त कीर्तन संग राचै। मन तन अंतर सिमरन गोपाल, सब ऊपर होवत किरपाल। आप दृढ़ अवरह नाम जो पावै, नानक ओह वैष्णो परमगत पावै। भगौती भगवंत भगत का रंग, सगल ते आगै दुष्ट का संग। मन ते बिनतै सगला भरम, कर पूजै सगल पार ब्रह्म। साध संग पापा मल खूवै, तिस भगौती की माता उत्तम होवै। भगवंत की टहल करै नितनीत, मन तन अर्पै विष्ण परीत। हर के चरण हृदय बसावै, नानक ऐसा भगौती भगवंत को पावै। सो पंडित जो मन प्रबुद्ध है, राम नाम आत्म मह सोधै। राम नाम सार रस पीवै, उस पंडित कै उपदेश जग जीवै। हर की कथा हृदय बसावै, सो पंडित फिर जोन ना आवै। वेद पुराण सिमरत बूझै मूल, सूक्ष्म मह जानै असतूल। चौं वरना कौ दे उपदेश, नानक उस पंडित कौ सदा आदेश। बीज मंत्र सर्व को ज्ञान, चौं वरना मह जपै को नाम। जो जो जपै तिसकी गत होय, साध संग पावै जन कोय। कर कृपा अंतर उर तारै, पस प्रेत मुग्ध पाथर कौ तारै। सर्व रोग का औखद नाम, कल्याण रूप मंगल गुण गाम। काहू जुगत कितै ना पाइय धर्म, नानक तिस मिलै जिस लिखिया तुर कर्म। जिसकै मान पार ब्रह्म का निवास, तिसका नाम सत रामदास। आत्म राम तिस नदी आया, दास संतन पहाय तिन पाया। सदा निकट निकट हर जान, सो दास दरगह परवान। अपने दास को आप कृपा करै, तिस दास को सब सोझी परै। सगल संग आत्म उदास, ऐसी जुगत नानक रामदास। प्रभु की आज्ञा आत्म हितावै, जीवन मुक्त सौ कहावै। तैसा हर्ष तैसा उस सोग, सदा आनंद तह नहीं वियोग। तैसा सुवर्ण तैसी उस माटी, तैसा अमृत तैसी बिख खाटी। तैसा मान तैसा अभिमान, तैसा रंक तैसा राजान। जो वर्ताय साई जुगत, नानक ओह पुरख कहिए जीवन मुक्त। पार ब्रह्म के सगले ठाओ, जित जित कर राख तैसा तिन नाव। आपे करन करावन जोग, प्रभ पावै सोई फुन होग। पसर्यो आप होए अनंत तरंग, लखे न जाहे पार ब्रह्म के रंग। जैसी मत दे तैसा प्रकाश, पार ब्रह्म करता अविनाश। सदा सदा सदा दयाल, सिमर सिमर नानक पहे निहाल। सलोक
ਉਹ ਸਤ ਕਰ ਹੈ ਅਨੇਕ ਜਾਨ ਅੰਤ ਨ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ। ਅਸਪਦੇ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਾਨ ਪ੍ਰਮਹ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਵ ਕਾਵ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨਾ ਪਾਵ ਹੈ। ਕਈ ਕੋਟ ਪਹੇ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰਾ ਹੈ, ਕਈ ਕੋਟ ਪਰ ਦੁੱਖ ਨਾ ਕਰਹਿ, ਕਈ ਕੋਟ ਮਾਇਆ ਸ਼ਰਮ ਵਾਹੇ, ਕਈ ਕੋਟ ਪਰਦੇਸ਼ ਪ੍ਰਮਾਹੇ। ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬਹਿ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਲ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ। ਸਗਲ ਸਮੱਗਰੀ ਆਪਣੇ ਸੂਤ ਤਹਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖਯ ਕਿੰਨਰ ਪੇਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇੜੈ ਸਭੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕੱਲ ਹੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜਹ ਜਹਿ ਪਹਾਣਾ ਤਹਿ ਤਹਿ ਰਾਖੇ, ਨਾਨਕ ਸਭ ਕੇਸ਼ ਪ੍ਰਭ ਕੈ ਹਾਥੇ। ਕਈ ਕੋਟ ਪਹੇ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਵਿਨਾਸ਼। ਕਈ ਕੋਟ ਮੰਗ ਹੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਕਈ ਕੋਟ ਕੀਨੇ ਬਹੁ ਪਹਾਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾ ਕਾ ਅੰਤ ਨਾ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰ ਹੈ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵ ਹੈ, ਅਮਰ ਪਹੇ ਸਾਧ ਸਦ ਹੀ ਜੀਵ ਹੈ, ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਸਹਿਜ ਸੰਭਾਵ ਹੈ, ਆਪਣੇ ਜਨ ਕਉ ਸਾਸ ਸਾਸ ਸੰਵਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ। ਅਸ਼ਟਪਦੀ ਤਰਨ ਕਰਾਵਨ ਕਰਨੈ ਜੋਗ, ਜੋ ਤਿਸ ਪਾਵੈ ਸੋਈ ਹੋਗ, ਛਿਨਮ ਹੈ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਤਹਾਰ ਅਤਹਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ, ਪ੍ਰਭ ਪਾਵੈ ਮਾਨੁਖ ਗਤ ਪਾਵੈ, ਪ੍ਰਭ ਪਾਵੈ ਤਾਂ ਪਾਥਰ ਤਰਾਵੈ, ਪ੍ਰਭ ਪਾਵੈ ਬਿਨ ਸਾਸ ਤੇ ਰਾਖੈ, ਪ੍ਰਭ ਪਾਵੈ ਤਾਂ ਹਰ ਗੁਣ ਭਾਖੈ, ਪ੍ਰਭ ਪਾਵੈ ਤਾਂ ਪਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਪਾਵੈ ਸੋਈ ਕਰੇ, ਅਨਜਾਨਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣ ਆਪ ਬਚੈ, ਪਰਮੇ ਪੂਲਾ ਦਹਿਰ ਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਰ ਮਹਿ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ,
ਜਾ ਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦਹਿਦਿਸ ਪ੍ਰਗਟਾਵੈ ਜਾ ਕਉ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਣੈ ਜਗਦੀਸ ਜੀਓ ਪਿੰਡ ਸਭ ਤੇਤੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਾਲ ਨਾਹੀ ਕਿਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬੱਪਰਾ ਜੀਓ ਜੋਤ ਸੁਪਾਵੈ ਸੋਈ ਫੁਨ ਸੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ ਪਾਇਆਰ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਤ ਕਰੈ ਬਹੁ ਪਹਾਂਤ ਕਬਹੂ ਸੋਏ ਰਹਿ ਦਿਨ ਰਾਤ ਕਬਹੂ ਮਹਾਂਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਵੱਡ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ ਕਬਹੂ ਅਪ ਕੀਰਤ ਮਹਿ ਆਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹਿ ਗੁਰ ਪ੍ਰਸਾਦ ਨਾਨਕ ਸੱਚ ਕਹਿ ਕਬਹੂ ਹੋਏ ਪੰਡਿਤ ਕਰੈ ਬਖਿਆਨ ਕਬਹੂ ਮੋਨ ਤਹਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉਂ ਸੁਆਂਗੀ ਦਿਖਾਵੈ ਜਿਉਂ ਪ੍ਰਭ ਪਹਾਵੈ ਤਿਵੈ ਨਚਾਵੈ ਜੋਤਿਸ ਪਹਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਇ ਕਬਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ ਜਿਉਂ ਜਲਮ ਹੈ ਜਲ ਆਏ ਖਟਾਨਾ ਜਿਉਂ ਜੋਤੀ ਸੰਗ ਜੋਤ ਸਮਾਨ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸਤਪਾਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਪੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਚਰਨ ਸਮਾਨ ਕਛ ਸੰਗ ਨਾ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਭੀਤਰ ਤਾ ਕਾ ਹੋਏ ਬਿਨਾਸੈ ਸਭ ਤੇ ਆਪ ਜਾਣੈ ਬਲਵੰਤ ਖਿਨਮਹਿ ਹੋਏ ਜਾਏ ਭਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹਉ ਤਹਾਰੇ ਸੰ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੁ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਸੈ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਉ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਤਾਰੈ ਕੋਉ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਖੱਟੇ ਲੱਕ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਾਰੈ ਬਿਨਾ ਸੰਤੋਖ ਨਹੀਂ ਕੋਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਕਿਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭੋਂ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪਹਿ ਏਕ ਆਪਹਿ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸ ਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਸਨੰਤਰ ਏਕੈ ਸੋਏ ਆਪਣੇ ਚਲਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੇ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ
भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी सावन बखयाने पवित्र पवित्र पवित्र पुनीत नाम जपै नानक मन प्रीत। सलोक संत सरण जो जन पर सो जन उधर नार संत की निंदा नानका बहुर बहुर अवतार। अष्ट पदे संत कै दुखन आर जा कटै संत कै दुखन जमते नहीं छुटै संत कै दुखन सुख सब जाय संत कै दुखन नरक मह पाए संत कै दुखन मत होए मलीन संत कै दुखन सोभा देहीन संत के हते कौ रखै ना कोय संत कै दुखन थान प्रस्ट होए संत कृपाल कृपा जे कर नानक संत संग निंदक पीतर संत के दुखन ते मुख पवै संतन कै दुखन काग ज्यों लवै संतन कै दुखन सर्प जोन पाए संत कै दुखन त्रिगत जोन किरमाए संतन कै दुखन तृष्णा मह जलै संत कै दुखन सब को चलै संत कै दुखन तेज सब जाय संत कै दुखन नीच नीच आए संत दोखी का थाओ को नाहे नानक संत भावै ता कोय भी गात पाहे संत का निंदक महा अतताई संत का निंदक खिन टिकन ना पाई संत का निंदक महा हत्यारा संत का निंदक परमेश्वर मारा संत का निंदक राजतेहीन संत का निंदक दुखिया अरदीन संत के निंदक कौ सर्वरोग संत के निंदक कौ सदा बिजोग संत की निंदा दोख मह दोख नानक संत पहावै ता उसका पी होए मोख संत का दोखी सदा अपवित संत का दोखी किसै का नहीं मित संत के दोखी कौ दान लागै संत के दोखी कौ सब त्यागै संत का दोखी महा अहंकारी संत का दोखी सदा बेकारी संत का दोखी जन्मै मरै संत की दुखना सुख दे टरै संत के दोखी कौ नाही ठाओ नानक संत पहावै ता लय मिलाए संत का दोखी अध बीच दे टूटै संत का दोखी कितै काज ना पहुँचै संत के दोखी कौ उद्यान प्रमाहियै संत का दोखी उजड़ पाइय संत का दोखी अंतर ते थोथा जो साथ बिना मृतक की लोथा संत के दोखी की जड़ किश नाहे आपन बीज आपे ही खाहे संत के दोखी कौ अवर न राखन हार नानक संत पावै ता लय उबार संत का दोखी इउं बिल लाए ज्यों जल बिहून मछली तड़फड़ाए संत का दोखी भूखा नहीं राजै ज्यों पावक ईंधन नहीं त्रापै संत का दोखी छुटै अकेला ज्यों बुआर तेल खेत माहे दुहेला संत का दोखी धर्म ते रहत संत का दोखी सत मिथिया कहत किरत निंदक का तुर ही पया नानक जो तिस पावै सोई थिया संत का दोखी बिगड़ रूप होए जाए संत के दोखी कौ दरगह मिलै सजाए संत का दोखी सदा सहकाइय संत का दोखी ना मरै ना जीवाइय संत के दोखी की पुजै ना आसा संत का दोखी उठ चलै निरासा संत कै दोख ना त्रिष्टै कोय जैसा पावै तैसा कोई होय पया किरत ना मेटै कोय नानक जानै सच्चा सोय सब घट तिसके ओह करनै हार सदा सदा तिसको नमस्कार प्रभ की उस्तत करहो दिन रात तिसै ध्यावहो सास गिरास सब कछ वरतै तिसका किया जैसा करे तैसा कोथिया अपना खेल आप करना हार दूसर कौन कहे विचार जिसनु कृपा करे तिस आपन नाम दे बड़ भागी नानक जन से। सलोक तजहो सियानप सुर जनहो सिमरहो हर हर राय एक आस हर मन रखहो नानक दुख परम पहो जाए। अष्टपद मानव की टेक बिरथी सब जान देवन कौ एक भगवान जिसकै दिए रह आगहाय बहुर न तृष्णा लागै आए मारै राखै एको आप मानुख कै केश नाही हाथ तिसका हुक्म बूझ सुख होए तिसका नाम रख कंठ परोए सिमर सिमर सिमर प्रभ सोए नानक विघ्न न लागै कोय उस्तत मर्म है कर निरंकार कर मन मेरे सत व्यवहार निर्मल रसना अमृत पियो सदा सुहेला कर लेह जियो नैनो पेख ठाकुर का रंग साध संग बिनसै सब संग चरण चलो मार्ग गोबिंद मिटह पाप जपिय हर बिंद कर हर कर्म श्रवण हर कथा हर दरगह नानक उज्जल मत्था बड़ भागी तेजान जग माहे सदा सदा हर के गुण गाहे
राम नाम जो कर है विचार से धनवंत गानी संसार मन तन मुख बोल है हर मुखी सदा सदा जान होते सुखी एको एक एक पछान इत उत की ओह सोजी जान नाम संग जिसका मन मानिया नानक तिन्ह निरंजन जानिया गुर प्रसाद आपन आप सुझै तिसकी जान तृष्णा बुझै साध संग हर हर जस कहत सर्व रोग ते ओह हर जन रहत अन दिन कीर्तन केवल बखियान गिरहस्थ मह सोई निर्वाण एक ऊपर जिस जन की आसा तिसकी कटिय जम की फासा पार ब्रह्म की जिस मन भूख नानक तिसह ना लागह दूख जिसको हर प्रभ मन चेत आवे सो संत सुहेला नहीं डुलावे जिस प्रभ अपना कृपा करे सो सेवक कहो केते डरे जैसा था तैसा दृष्टाया अपने कार्य में है आप समाया सोदत सोदत सोदत सीजिया गुर प्रसाद तत सब बूझिया जब देखो तब सब किश मूल नानक सो सूखम सोई असूल नह किस जन्म नह किस मर आपन चलत आप ही कर आवन जावन दृष्ट अनदृष्ट आज्ञाकारी तहारी सब सृष्ट आपे आप सगल मह आप अंत जुगत राज उथाप उथाप अविनाशी नाही किस खंड तारण तार रहो ब्रह्मांड अलाख अभेव पुरख प्रताप आप ज पाए ता नानक जाप जिन प्रभ जाता सो सोभावंत सगल संसार उतरे तिन मंत प्रभ के सेवक सगल उदाहरण प्रभ के सेवक दुख विसारण आपे मेल लाए किरपाल गुर का शब्द जप पहे निहार उनकी सेवा सोई लागै जिसनो कृपा कर है बड़ भागै नाम जपत पाव है विश्राम नानक तिन पुरख को उत्तम कर मान जो किसी कर सो प्रभ कै रंग सदा सदा बस हर संग सहज सुभाए होवे सो होए करण हार पछाण सोए सब का किया जन मीठ लगाना जैसा सा तैसा दृष्टाना जैसे उपजे इस माहे समाए ओए सुख निदान उनहु बन आए आप सकाओ आप दीनो मान नानक प्रभ जान एको जान सलोक सर्व कला भरपूर प्रभ बिरथा जान नहार जा कै सिमरन उदरिय नानक तिस बलिहार अष्टपारी टूटी गांडन हार गोपाल सर्व जिया आपे प्रतपाल सगल की चिंता जिस मन माहे तिससे बिरथा कोई नाहे अरे मन मेरे सदा हर जाप अविनाशी प्रभ आपे आप आपन किया कछु ना होए जे सौ प्राणी लोचै कोय तिस बिन नाही तेरे किस काम गत नानक जप एक हर नाम है रूपवंत होए ना ही मोह है प्रभ की जोत सगल कट सो है धनवंता होए क्या को गर्व है जा सब किश तिसका दिया दर्ब है हत सूरा जे को कहावे प्रभ की करा बिना कहता वै जे को होए बह दातार तिस देन हार जाने गावार जिस गुर प्रसाद तूटे हो रोग नानक सो जान सदा आरोग जो मंदर को थम है थमन जो गुर का शब्द मन है अस थमन ज्यों पाखाण नाव चढ़ता रह प्राणी गुर चरण लगत नित्ता रह ज्यों अंधकार दीपक प्रगास गुर दर्शन देख मन होए विगास ज्यों महा उद्यान मह मार्ग पावै त्यों साधु सांग मेर ज्योत प्रगटावै तिन संतन की बांछौ तुहूर नानक की हर लोचा पूर मन मूर्ख काहे बिल लाइय पुरब लिखे का लिखिया पाइय दुख सुख प्रभ देवनहार अवर त्याग तू तिसह चितार जो कछ कर सोई सुखमान उला काहे फिर है आजान कौन बस आई तेरे संग लपट रहो रस लोभी पतंग राम नाम जप हिरदे माहे नानक पाप से ती घर जाहे जिस वखर कौ लैन तू आया राम नाम संतन घर पाया तज अभिमान लेहो मन मोर राम नाम हिरदे मह तोर लाद खेप संत है संग चाल अवर त्याग बिघिया जंजाल तहन तहन कह सब कोय मुख उज्जल हर दरगह सोय इहो वापार विरला वापार है नानक ताक है साध बलिहार है चरण साध के तोहोए तोहोए पियो अर्थ साध कहो अपना जियो साध की तूर करो स्नान साध ऊपर जाइए कुर्बान साध सेवा वड भागी पाइए साध संग हर कीर्तन गाइए अनक बिघन ते साधु राख हर गुण गाय अमृत रस चाख कोट गही संत है दर आया सर्व सुख नानक ते पाया मृतक कौ जीवालन हार ऊखे कौ देवत आधार सर्व निदान जाकी दृष्टि माहे पुरब लिखे का लहना पाहे
सब किस तिसका ओह करण योग तिस बिन दूसर हुआ ना होग जप जन सदा सदा दिन रहनी सब ते ऊच निर्मल एक करनी कर कृपा जिसको नाम दिया नानक सो जन निर्मल थिया जाके मन गुर की प्रतीत तिस जन आवै हर प्रवचीत भगत भगत सुनिए त्यो लोय जाके हृदय एक होय सच करनी सचता की रहत सच हृदय सतमुख कहत साची दृष्ट साचा आकार सच वरत साचा पासार पार ब्रह्म जिन सच कर जाता नानक सो जान सच समाता सलोक रूप न रेख न रंग केश त्रिहुगुण ते प्रभ भिन्न तिसह दुज हरे नानक जित होवै सो प्रसन्न अष्ट पदे अविनाशी प्रभ मन मह राग मानुख की तू प्रीत त्याग तिसे पर नाही किश कोय सर्व निरंतर एको सोय आपे पीना आपे दाना गहर गंभीर गहीर सुजाना पार ब्रह्म परमेसर गोबिंद कृपा निधान दयाल बखसंद साध तेरे की चरणी पाओ नानक कह मान एहो अनराओ मनसा पूर्ण सरना जोग जो कर पाया सोई होग हरन भरन जाका नेतर फोर तिसका मंत्र ना जाने होर अनद रूप मंगल सद जाकै सर्व थोक सुनिय घर ताकै राज महराज योग मह जोगी तब मह तपीसर गृहस्थ मह भोगे त्याय त्याय भगत है सुख पाया नानक तिस पुरख का किनै अंत ना पाया जाकी लीला की नित नाहे सगल देव हारे अवगाहे पिता का जन्म के जाने पूत सगल परोई अपने सूत सुमत ज्ञान ध्यान जिन दे जनदास नाम त्यावह से यो गुण मह जाको परमाए जन्म मरे फिर आवै जाए ऊच नीच तिसके अस्थान जैसा जनावै तैसा नानक जान नाना रूप नाना जाके रंग नाना पेख कर है एक रंग नाना बेद कीनो विस्थार प्रभ अविनाशी एक ओंकार नाना चलत करे खिन माहे पूर रहो पूर्ण सब ठाए नाना बिद कर बनत बनाई अपने कीमत आपे पाई सब घट तिसके सब तिसके ठाओ जप जप जीवै नानक हर नाओ नाम के तहारे सगले जंत नाम के तहारे खंड ब्रह्मांड नाम के तहारे सिमरत वेद पुराण नाम के तहारे सुनन ज्ञान ध्यान नाम के तहारे आगास पाताल नाम के तहारे सगल आकार नाम के तहारे पुरिया सब पवन नाम के सांग उदरे सुन श्रवन कर कृपा जिस अपने नाम लाए नानक चौथे पद में है सो जान गद पाए रूप सत जा का सत अस्थान पुरख सत केवल प्रधान करतूत सत सत जाकी बाणी सत पुरख सब माहे समाणी सत कर्म जाकी रचना सत मूल सत सत उत्पात सत करणी निर्मल निर्मले जिस है बुझाए तिस है सब भाले सत नाम प्रभ का सुखदाई विश्वास सत नानक गुर ते पाई सत वचन साधु उपदेश सत ते जान जाकर हृदय प्रवेश सत नित बूझै जी कोय नाम जपत ताकी गत होय आप सत किया सब सत आपे जान अपनी मित गात जिसकी श्रेष्ठ सो करण हार अवर न बूझ करत विचार करते की मित न जान किया नानक जो तिस पावै सो वर्ती बिस्मन बिस्म पहे बिस्माद जिन बूझिया तिस आया स्वाद प्रभ कै रंग राज जन रहे गुर कै वचन पदार्थ लहे कोय दाते दुख काटन हार जाकै संग तरै संसार जन का सेवक सो वड भागी जन कै संग एक लिव लागे गुण गोबिंद कीर्तन जन गावै गुर प्रसाद नानक फल पावै सलोक आदि सच जुगादि सच है पे सच नानक होसी पे सच अष्ट परे चरण सत सत परसनहार पूजा सत सत सेवदार दर्शन सत सत पेखनहार नाम सत सत ध्यावनहार आप सत सत सब तारी आपे गुणकारी शब्द सत सत प्रभ भक्ता सुरत सत सत जस सुनता बुझनहार कौ सत सब होय नानक सत सत प्रभ सोय सत स्वरूप हृदय जिन मानिया करण करावन तिन मूल पछानिया जाकर हृदय विश्वास प्रभ आया तत् ज्ञान तिस मन प्रगटाया पैते निरपौ होय बसाना जिस ते उपजिया तिस माहे समाना
ਬਸ ਮਾਹਲੇ ਬਸ ਗਡਾਈ ਤਾਂ ਕਹੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਬਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਦ ਮਿਤ ਕੋਏ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿਦਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਥ ਨਾ ਕਾਟਤ ਆਪ ਤਾ ਕਉ ਰਾਸਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸ ਕੇ ਕਰਤਵ ਬਿਰਥੇ ਜਾਤ ਮਾਰੈ ਨਾ ਰਾਖੈ ਅਵਰ ਨਾ ਕੋਇ ਸਰਬ ਜੀਆਂ ਕਾ ਰਾਖਾ ਸੋਇ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਿਡਾਣੇ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ ਊਠਤ ਬੈਠਤ ਸੋਭਤ

ਜਿਸਕੀ ਸਰਨ ਸਰਬ ਸੁਖ ਪਾਵ ਹੈ, ਤਿਸਕੈ ਦਰਸ ਸਭ ਪਾਪ ਮਿਟਾਵ ਹੈ। ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਾਣ ਕੇ ਪੂਜਾ ਸਾਧ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸਪਰੇ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਿਹ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿਸਾ ਹੈ। ਆਪਸ ਕਉ ਕਾਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਤ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕਉ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮਹਿ ਜਾਨ, ਜਾਨ ਮਹਿ ਪਾਰ ਬ੍ਰਹਮ, ਇੱਕ ਹੈ ਆਪ ਨਹੀ ਕਜ ਭਰਮ। ਸਹਿਸ ਸਿਆਨਕ ਲਇਆ ਨਾ ਜਾਈਐ, ਨਾਨਕ ਐਸਾ ਗੁਰ ਵਡ ਭਾਗੀ ਪਾਈਐ। ਸਫਲ ਦਰਸ਼ਨ ਭੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨ ਆਗਹਨੇ, ਮਨ ਸੰਤੋਖ ਆਤਮ ਪਤਿਆਨੇ। ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲਏ ਮਿਲਾਏ। ਜਿਹ ਬਾ ਏਕ ਉਸਤਤ ਅਨੇਕ, ਸਤਪੁਰਖ ਪੂਰਨ ਵਿਵੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੇ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮਹਿ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿਤੇ ਨਾਸੇ। ਤਪਤ ਮਾਹੇ ਠਾਨ ਵਰਤਾਈ, ਅਨੰਦ ਭਇਆ ਦੁੱਖ ਨਾਠੇ ਪਹਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨੇ ਉਪਦੇਸੇ। ਪਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਤਹਾਰੀ, ਸਾਧ ਸੰਗ ਜਪ ਨਾਮ ਮੋਰਾਰੀ। ਚਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਾਵਨ। ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਤਹਾਰ ਜਿਨ ਸਗਲੀ ਮੋਹੀ। ਆਪਣੇ ਚਰਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਪੋਤ ਪੋਤ ਰਵਿਆ ਰੂਪ ਰੰਗ, ਭਏ ਪ੍ਰਕਾਸ਼ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਤਹਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸਪਦੇ ਸੰਤ ਜਨਾ ਮੇਰ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਭ ਮੀਤ ਬਿਸਾਰਹੁ, ਚਰਨ ਕਮਲ ਰਿਦਮਹਿ ਉਰਧਾਰਹੁ। ਕਰਨ ਕਾਰਨ ਸੋ ਪ੍ਰਭ ਸਮਰੱਥ, ਦਿਲ ਕਰ ਗਾਹੋ ਨਾਮ ਹਰ ਵੱਥ। ਇਹੋ ਧਨ ਸੰਚਾਹੋ ਹੋ ਬਹੁ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰੱਖੋ ਮਨ ਮਾਹੇ, ਸਰਬਰੂਪ ਨਾਨਕ ਮਿਟ ਜਾਹੇ। ਜਿਸ ਧਨ ਕਉ ਚਾਰ ਕੁੰਟ ਉੱਠ ਧਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ। ਜਿਸ ਸੁਖ ਕਉ ਨਿਤ ਬਾਸ਼ ਹੈ ਮੀਤ, ਸੋ ਸੁਖ ਸਾਧੂ ਸੰਗ ਪਰੀਤ। ਜਿਸ ਸੋਭਾ ਕਉ ਕਰਹਿ ਭਰੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਤ ਲਾਏ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਹਿਦ ਧਾਵਤ ਆਵੈ ਠਾਏ। ਤਾ ਕਉ ਵਿਘਨ ਨਾ ਲਾਗੈ ਕੋਏ, ਜਾ ਕੈ ਹਿਰਦੈ ਵਸੈ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਪਹੁ ਬਿਨਸੈ ਪੂਰਨ ਹੋਏ ਆਸ, ਭਗਤ ਪਹਾਏ ਆਤਮ ਪ੍ਰਗਾਸ। ਚਿਤ ਘਰ ਜਾਏ ਬਸੈ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੇ।
सात विचार कह जान।

को सहस मूरत नन्ना एक तू ही सहस पद विमल।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ, ਸੋਹਿਲਾ ਸਾਹਿਬ ਜੀ ਦੀ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੋਹਿਲਾ ਸਾਹਿਬ ਵਿੱਚ ਦਰਜ ਤੀਸਰੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੀ ਉਥਾਨਕਾ ਦੇ ਸੰਬੰਧੀ ਕੁਛ ਗੁਰਮੁਖ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਇਹ ਅੰਮ੍ਰਿਤ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਜੀ ਦੇ ਮੰਦਰ ਵਿੱਚ ਆਰਤੀ ਉਤਾਰਦੇ ਹੋਏ ਪਾਂਡਿਆਂ ਨੂੰ ਉਸ ਸਰਬ ਵਿਆਪਕ ਪਰਮਾਤਮਾ ਦੀ ਆਰਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਕਿਉਂਕਿ ਅਸੀਂ ਅੰਮ੍ਰਿਤ ਬਚਨ ਜਦੋਂ ਪੜ੍ਹਨੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਾਂ ਸਤਿਗੁਰੂ ਜੀ ਦੇ ਸੰਬੰਧੀ, ਖਾਸ ਕਰਕੇ ਭਾਈ ਗੁਰਦਾਸ ਜੀ ਦੇ, ਤੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਦਾਸੀ, ਇੱਥੇ ਉਦਾਸੀ ਦਾ ਆਖਰੀ ਅਰਥ ਸੰਸਾਰ ਤੋਂ ਭਵੋੜਾਪਨ ਨਹੀਂ, ਨਿਰਲੇਪਤਾ ਔਰ ਇਸ ਸੜਦੇ ਬਲ ਦੇ ਸੰਸਾਰ ਨੂੰ ਠੰਡ ਪਹੁੰਚਾ ਲਈ। ਭਾਈ ਸਾਹਿਬ ਕਹਿੰਦੇ ਨੇ ਖਜ਼ੂਰ ਜਿੱਥੇ ਗਏ ਤੇ ਜਿਸ ਨਾਲ ਵੀ ਕੋਸ਼ਟ ਹੋਈ ਉਹਨੂੰ ਕਦੀ ਵੀ ਦਵੈਸ਼ ਦੇ ਨਜ਼ਰੀਏ ਨਾਲ ਨਾ ਤੱਕਣਾ, ਚਾਹੇ ਮੁਸਲਮਾਨ ਵੀਰ ਨਾਲ ਗੋਸ਼ਟ ਹੋਈ, ਚਾਹੇ ਕਿਸੇ ਹਿੰਦੂ ਵਿਦਵਾਨ ਪੰਡਿਤ ਨਾਲ ਹੋਈ, ਭਾਵਾਂ ਕਿਸੇ ਜੋਗੀ ਸੰਨਿਆਸੀ ਸਰੇਵੜੇ ਬੋਧੀ ਨਾਲ ਹੋਈ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਕਸਦ ਆਪਣੇ ਅਨੁਭਵ ਨਾਲ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ, ਇੱਕ ਜਾਗਿਆ ਹੋਇਆ ਉੱਚੀ ਸਾਰੀ ਢੰਡੋਰਾ ਦੇ ਕੇ ਮਾਇਆ ਤੇ ਕਰਮ ਕਾਂਡਾਂ ਦੀ ਨੀਂਦ ਵੀ ਸੁੱਤੇ ਹੋਇਆਂ ਨੂੰ ਜਗਾਉਣ ਵਾਸਤੇ ਗਏ। ਫਿਰ ਬੇਨਤੀ, ਆਪਣੀ ਬੇਨਤੀ ਸਮਝਿਓ, ਇੱਕ ਜਾਗਿਆ ਹੋਇਆ ਜਦੋਂ ਸੁੱਤੇ ਹੋਏ ਨੂੰ ਝੂਣ ਕੇ ਜਗਾਉਂਦਾ ਹੈ ਤੇ ਕੁਦਰਤੀ ਤੌਰ ਤੇ ਕਈ ਵਾਰੀ ਸਿਆਣੇ ਬੰਦੇ ਜਿਹੜੇ ਨੇ ਉਹ ਸ਼ੁਕਰ ਕਰਦੇ ਨੇ ਕਿ ਤੇਰਾ ਕੋਟਾਨ ਕੋਟ ਧੰਨਵਾਦ, ਸੁੱਤੇ ਨਿਕਲ ਜਾਣਾ ਸੀ ਸਾਰਾ ਸਮਾਂ, ਤੂੰ ਸਾਨੂੰ ਆਵਾਜ਼ ਮਾਰ ਕੇ ਝੂਣ ਕੇ ਜਗਾ ਦਿੱਤਾ। ਤੇ ਕਈਆਂ ਦਾ ਸੁਭਾਅ ਹੈ ਕਿ ਜਗਾਉਣ ਵਾਲੇ ਤੂੰ ਨਫ਼ਰਤ ਕਰਨ ਲੱਗ ਪੈਣਗੇ, ਤੂੰ ਸਾਨੂੰ ਸੁੱਤਿਆਂ ਹੋਇਆਂ ਨੂੰ ਕਿਉਂ ਜਗਾਇਆ, ਅਸੀਂ ਤਾਂ ਆਪਣੀ ਨੀਂਦ ਦਾ ਆਨੰਦ ਪੈਮਾਣਦੇ ਸੀ। ਇਹਨੂੰ ਕਦੀ ਬਾਹਰ ਮੁਖੀ ਲੈ ਕੇ ਆਪਾਂ ਦੇਖੀਏ, ਕੁਝ ਲੋਕ ਕਰਮ ਕਾਂਡਾਂ ਵਿੱਚ ਸੰਸਾਰ ਦੇ ਭਰਮ ਜਾਲ ਵੀ ਸੁੱਤੇ ਨੇ ਤੇ ਉਹਨਾਂ ਦੇ ਭਰਮ ਦੀ ਨੀਂਦ ਹੀ ਉਹਨਾਂ ਦਾ ਸਕੂਨ ਹੈ। ਜੇ ਕੋਈ ਜਗਿਆਸੂ ਹੋਵੇ, ਭਰਮ ਜਾਲ ਉਹਦੇ ਕੋਈ ਤੋੜਨ ਵਾਲਾ ਜਾਗਿਆ ਹੋਇਆ ਸਤਿਪੁਰਸ਼ ਮਹਾਂਪੁਰਸ਼ ਆਵੇ ਤੇ ਭਰਮ ਜਾਲ ਟੁੱਟਦਿਆਂ ਸਾਰ ਉਹ ਕਹਿੰਦਾ ਤੁਹਾਡਾ ਕੋਟਾਨ ਕੋਟ ਚੁਕਰ, ਮੇਰੀ ਸਾਰੀ ਜ਼ਿੰਦਗੀ ਕਰਮ ਕਾਂਡਾਂ ਵਿੱਚ ਨਿਕਲ ਜਾਣੀ ਸੀ, ਤੁਸੀਂ ਮੈਨੂੰ ਸੁੱਤੇ ਨੂੰ ਜਗਾ ਕੇ ਜ਼ਿੰਦਗੀ ਦੇ ਦਿਨ ਸਾਂਭਣ ਵਾਸਤੇ ਸੁਚੇਤ ਕਰ ਦਿੱਤਾ। ਤੇ ਪਿਆਰਿਓ, ਜਿਹਨੂੰ ਸਮਝ ਕੋਈ ਨਹੀਂ
ਉਹ ਕਹੇਗਾ ਸਾਡੀ ਸ਼ਰਧਾ ਨੂੰ ਸੱਟ ਮਾਰ ਕੇ ਚਲਾ ਗਿਆ। ਬਸ ਇੰਨਾ ਹੀ ਫਰਕ ਹੈ ਕਿ ਇੱਕ ਸੁੱਤਾ ਜਾਗ ਕੇ ਸ਼ੁਕਰ ਕਰਦਾ ਹੈ ਤੇ ਦੂਜਾ ਜਦੋਂ ਜਾਗਦਾ ਜੇ ਸਮਝ ਨਹੀਂ ਤੇ ਜਗਾਉਣ ਵਾਲੇ ਲਈ ਨਫ਼ਰਤ ਮਨ ਵਿੱਚ ਪੈਦਾ ਕਰ ਲੈਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਰੇ ਨੇ ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਇਸ ਦੀ ਉਥਾਨਕਾ ਸੰਬੰਧੀ ਅਰਜ਼ ਜ਼ਰੂਰ ਕਰਨੀ ਹੈ। ਭਾਈ ਸਾਹਿਬ ਕਹਿੰਦੇ ਨੇ ਜਦੋਂ ਬਾਬਾ ਜੀ ਤੁਰੇ ਨੇ ਸੁਲਤਾਨਪੁਰ ਦੀ ਧਰਤੀ ਤੋਂ ਤੇ ਹਜ਼ੂਰ ਨੇ ਕੀ ਤੱਕਿਆ? ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਕੋਈ ਥਾਂ ਐਸੀ ਨਹੀਂ ਜਿੱਥੇ ਬਾਬੇ ਦੀ ਨਜ਼ਰ ਨਹੀਂ। ਉਹਨਾਂ ਦਾ ਬਚਨ ਹੈ ਕਿ ਬਾਬਾ ਦੇਖੈ ਧਿਆਨ ਧਾਰ, ਆਪਣੇ ਅੰਤਰ ਆਤਮੇ ਸੰਸਾਰ ਨੂੰ ਤੱਕਿਆ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰਾ ਸੰਸਾਰ ਸੜਦਾ ਪਿਆ ਸੀ, ਅੱਗ ਲੱਗੀ ਸੀ ਸੰਸਾਰ ਨੂੰ। ਤੇ ਅੱਜ ਵੀ ਅਸੀਂ ਦੇਖਦੇ ਹਾਂ, ਭਾਵੇਂ ਬਾਹਰੋਂ ਇੰਜ ਪ੍ਰਤੀਤ ਹੁੰਦਾ ਵੀ ਅੱਗ ਨਹੀਂ, ਪਰ ਗੁਰਮੁਖੋ ਕਿਸੇ ਦੇ ਕੋਲ ਬੈਠ ਕੇ ਦੇਖੋ, ਸੱਚ ਜਾਣੋ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ, ਨਹੀਂ ਤੇ ਸਾਰਿਆਂ ਦੇ ਅੰਦਰ ਅੱਗ ਬਲਦੀ ਪਈ ਹੈ। ਬਾਬਾ ਜੀ ਨੇ ਨਾ, ਮੈਂ ਇੱਕ ਖਿੰਨ ਸਿਰਫ ਥੋੜਾ ਵਿੱਚੋਂ ਨਿਕਲਣਾ, ਕਈ ਵਾਰੀ ਵਿਚਾਰ ਇਹੋ ਜਿਹੇ ਚੱਲ ਪੈਂਦੇ ਨੇ। ਬਾਬਾ ਫਰੀਦ ਜੀ ਨੇ ਦੋ ਬਚਨ ਕਹਿ ਲਏ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਅੱਗ ਅੱਖਾਂ ਵਿੱਚੋਂ, ਜ਼ਬਾਨ ਵਿੱਚੋਂ, ਚਿਹਰੇ ਤੋਂ ਪ੍ਰਗਟ ਹੋ ਜਾਂਦੀ ਹੈ, ਤੇ ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਅੰਦਰ ਅੱਗ ਬਲਦੀ ਏ, ਪਰ ਉਹਨਾਂ ਦਾ ਚਿਹਰਾ ਦੇਖ ਕੇ ਇੰਜ ਪ੍ਰਤੀਤ ਹੁੰਦਾ ਇਹ ਬੰਦੇ ਤਾਂ ਬਿਲਕੁਲ ਸ਼ੀਤਲ ਹੋਣਗੇ। ਉੱਥੇ ਉਹਨਾਂ ਦੋ ਪ੍ਰਮਾਣ ਦਿੱਤੇ, ਕਹਿੰਦੇ ਨੇ ਜਿਨ੍ਹਾਂ ਦੀ ਅੱਗ ਪ੍ਰਗਟ ਹੋ ਗਈ ਅੱਖਾਂ ਵਿੱਚੋਂ, ਜ਼ਬਾਨ ਵਿੱਚੋਂ, ਬੋਲਾਂ ਵਿੱਚੋਂ, ਸਰੀਰ ਵਿੱਚੋਂ, ਕਹਿੰਦੇ ਨੇ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਮਨ ਨੂੰ ਭਖਦੇ ਹੋਏ ਅੰਗਿਆਰ ਸਾਹਮਣੇ ਹੋਣ ਜਾਂ ਬਲਦੀ ਹੋਈ ਅੱਗ ਹੋਵੇ। ਤੇ ਕਹਿੰਦੇ ਨੇ ਜਿਹੜੇ ਲੋਕ ਬਾਹਰੋਂ ਸ਼ੀਤਲ ਪ੍ਰਤੀਤ ਹੋਣ, ਮਤ ਸਮਝਿਓ ਉਹ ਅੰਦਰੋਂ ਠੰਡੇ ਹੋਣਗੇ। ਕਹਿੰਦੇ ਨੇ ਪੁਰਾਤਨ ਸਮੇਂ ਅੱਗ ਬਾਲਣ ਵਾਲੇ ਕੀ ਕਰਦੇ ਸਨ ਕਿ ਅੱਗ ਦੀਆਂ ਅੰਗਿਆਰੀਆਂ ਲੈਣੀਆਂ, ਕੋਲੇ ਲੈਣੇ ਤੇ ਉਸ ਅੱਗ ਨੂੰ ਸਵਾਹ ਦੇ ਵਿੱਚ ਨੱਪਦੇ। ਪੁਰਾਣੇ ਸਮੇਂ ਇਹ ਕਰਦੇ ਰਹੇ ਸਨ ਜਦੋਂ ਅੱਗ ਨਹੀਂ ਸੀ ਮਿਲਦੀ। ਹੁਣ ਸਵੇਰੇ ਕੋਈ ਬੰਦਾ ਉੱਠੇ ਤੇ ਉਸ ਸਵਾਹ ਦੇ ਨਿੱਕੇ ਜਿਹੇ ਢੇਰ ਨੂੰ ਹੱਥ ਵਿੱਚ ਪਕੜੇ, ਬਾਹਰੋਂ ਤਾਂ ਸਵਾਹ ਬਿਲਕੁਲ ਠੰਡੀ ਹੈ, ਹੱਥ ਲਾ ਕੇ ਦੇਖੋਗੇ ਤੇ ਸਵਾਹ ਉਹ ਰਾਖ, ਉਹਦੇ ਵਿੱਚ ਤਪਸ਼ ਨਹੀਂ, ਸੋਜ ਨਹੀਂ, ਗਰਮੀ ਨਹੀਂ। ਪਰ ਕਹਿੰਦੇ ਨੇ ਮਤ ਸੋਚੀ ਕਿ ਜਿਹੜੀ ਰਾਖ ਬਾਹਰੋਂ ਮੁੱਠੀ ਵਿੱਚ ਪਕੜਿਆ ਠੰਡੀ ਹੈ, ਨਹੀਂ ਥੋੜੀ ਜਿਹੀ ਹਵਾ ਚੱਲਣ ਦੀ ਦੇਰ ਏ, ਇਸ ਠੰਡੀ ਰਾਖ ਨੇ ਉੱਡ ਜਾਣਾ ਤੇ ਅੰਦਰ ਵਾਲੀਆਂ ਚਿੰਗਿਆਰੀਆਂ ਭੜਕ ਕੇ ਬਾਹਰ ਆ ਜਾਣਗੀ। ਬੇਨਤੀ ਸਮਝੀ, ਕਿਹੜੀ ਅੱਗ ਸੀ ਜਿਹੜੇ ਬਾਬਾ ਜੀ ਨੇ ਦੇਖੀ? ਇੱਕ ਅੱਗ ਤਾਂ ਪ੍ਰਗਟ ਸੀ ਕੋਲਿਆਂ ਦੀ ਤਰ੍ਹਾਂ, ਲੱਕੜਾਂ ਦੀ ਤਰ੍ਹਾਂ, ਤੇ ਕੁਝ ਲੋਕ ਐਸੇ ਸਨ ਜਿਹੜੇ ਧਰਮ ਦੀ ਠੰਡੀ ਸਵਾਹ ਪਿੰਡੇ ਤੇ ਮਲੀ ਬੈਠੇ ਸਨ, ਜ਼ਬਾਨ ਤੋਂ ਬੜੇ ਮਿੱਠੇ ਬੋਲਣਾ, ਦੇਖਣ ਵਿੱਚ ਬੜੇ ਸ਼ਰੀਫ ਲੱਗਣਾ, ਗੱਲਬਾਤ ਵਰਤਨ ਵਿਹਾਰ ਚ ਲੱਗਣਾ, ਇਸ ਬੰਦੇ ਦੇ ਅੰਦਰ ਆਵਾਜ਼ ਹੀ ਨਹੀਂ। ਕਹਿਣ ਲੱਗੇ ਚੇਤੇ ਰੱਖੀ ਇਹ ਠੰਡੀ ਅੱਗ, ਠੰਡੀ ਸਵਾਹ ਥੱਲੇ ਅੱਗ ਪਈ ਏ, ਇਹਨੂੰ ਅਸਲ ਵਿੱਚ ਅਜੇ ਹਵਾ ਨਹੀਂ ਮਿਲੀ, ਜਦੋਂ ਹਵਾ ਲੱਗ ਗਈ ਇਹਦੀ ਬਾਹਰ ਦੀ ਸ਼ਰਾਫਤ ਉੱਡ ਜਾਣੀ, ਅੰਦਰ ਵਾਲੀ ਚਿਣਗ ਪ੍ਰਗਟ ਹੋ ਜਾਏ। ਕੋਈ ਬੰਦਾ ਐਸਾ ਨਹੀਂ ਜਿਹੜਾ ਅੱਗ ਤੋਂ ਬਚਿਆ ਹੋਵੇ। ਬਾਬਾ ਜੀ ਨੇ ਫਿਰ ਇੱਕ ਬਚਨ ਕਿਹਾ, ਦੇਖੋ ਪਹਿਲਾਂ ਤਾਂ ਉਹਨਾਂ ਆਪਣੇ ਆਪ ਨੂੰ ਵਿੱਚ ਗਿਣ ਲਿਆ। ਤੁਸੀਂ ਇਹ ਸਲੋਕ ਪੜ੍ਹਦੇ ਹੋ, ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸੋਚਿਆ ਕੱਲਾ ਮੈਂ ਦੁਖੀ, ਪਰ ਬਾਬਾ ਫਰੀਦ ਦੁਖੀ ਨਹੀਂ, ਉਹ ਪਰਮ ਸੁਖੀ ਨੇ, ਪਰਮ ਆਨੰਦਿਤ ਨੇ, ਉਹਨਾਂ ਦੇ ਅੰਦਰ ਪੂਰਨ ਤੌਰ ਤੇ ਆਨੰਦ ਹੈ। ਪਰ ਸਾਨੂੰ ਸਮਝਾਉਣ ਲਈ ਕਹਿ ਰਹੇ ਨੇ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਖ। ਉੱਚੇ ਚੜ ਕੇ ਦਾ ਅਰਥ ਹੈ ਆਤਮਕ ਅਵਸਥਾ ਉੱਚੀ ਕਰਕੇ, ਇਹ ਘਰ ਘਰ ਇਹ ਅੱਗ, ਇਹਦਾ ਮਤਲਬ ਜਿਨ੍ਹਾਂ ਦੀ ਅੱਗ ਪ੍ਰਗਟ ਹੋ ਗਈ, ਦਿੱਤੀ ਤਾਂ ਜੇ ਪ੍ਰਗਟ ਹੋਈ, ਪਰ ਕਹਿਣ ਲੱਗੇ ਇੱਕ ਦੂਜੀ ਤਰ੍ਹਾਂ ਦੀ ਅੱਗ, ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਦੁਨੀਆਂ ਬੁੱਝੀ ਪਾਏ।
ਗੁੱਜੀ ਭਾਏ ਦਾ ਅਰਥ ਹੈ ਜਿਹੜੀ ਪ੍ਰਗਟ ਨਾ ਹੋਵੇ ਪਰ ਅੰਦਰ ਬਲਦੀ ਹੋਵੇ, ਅੰਦਰ ਅੱਗ ਹੋਵੇ ਕਿ ਜਿੰਨਾ ਗੁੱਜਾ ਕਿ ਜਿੰਨਾ ਸੁੱਜਾ। ਦੁਨੀਆਂ ਗੁੱਜੀ ਭਾਏ ਤੇ ਕਹਿਣ ਲੱਗੇ ਸਾਈ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਪੀ ਦੱਜਾਂ ਆਹੇ। ਮੇਰੇ ਮਾਲਕਾਂ ਮੈਂ ਤੇਰਾ ਸ਼ੁਕਰ ਕਰਨਾ ਜਿਹੜਾ ਕਿਰਪਾ ਕਰਕੇ ਤੂੰ ਮੈਨੂੰ ਗੁੱਜੀ ਅੱਗ ਤੋਂ ਵੀ ਬਚਾ ਲਿਆ ਹੈ। ਖੈਰ ਜਿਹੜੀ ਬੇਨਤੀ ਮੈਂ ਕਰਨ ਲੱਗਾ ਸਾਂ ਕਿ ਬਾਬਾ ਜੀ ਨੇ ਦੇਖਿਆ ਹਜ਼ੂਰ ਬਾਰੇ, ਫਿਰ ਭਾਈ ਸਾਹਿਬ ਬਚਨ ਕਰਦੇ ਨੇ ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿੱਤ ਆਈ। ਦੁਨੀਆਂ ਸੜ ਰਹੀ ਸੀ, ਕਿਉਂ ਸੜਦੀ ਪਈ ਸੀ? ਬਾਜੋ ਗੁਰੂ ਗੁਬਾਰ ਹੈ, ਗੁਰੂ ਤੋਂ ਬਿਨਾਂ ਅੰਧਕਾਰ, ਗੁਰੂ ਤੋਂ ਬਿਨਾਂ ਖਨੇਰਾ। ਬਾਜੋ ਗੁਰੂ ਗੁਬਾਰ ਹੈ, ਖੈ ਹੈ ਕਰਦੀ ਸੁਣੀ ਲੁਕਾਈ, ਲੋਕ ਹਾਏ ਖਾਏ ਕਰਦੇ ਸਨ ਬਿਲਕ ਰਹੇ ਸਨ। ਬਾਜੋ ਗੁਰੂ ਗੁਬਾਰ ਹੈ, ਖੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ। ਤੇ ਭਾਈ ਸਾਹਿਬ ਕਹਿਣ ਲੱਗੇ ਜਾਣ ਦਾ ਮਕਸਦ ਸੀ ਕਿ ਚੜਿਆ ਸੋਧਣ ਧਰਤ ਲੁਕਾਈ। ਦੂਸਰਾ ਬਚਨ ਭਾਈ ਸਾਹਿਬ ਨੇ ਇੱਕ ਹੋਰ ਕੀਤਾ, ਕਹਿਣ ਲੱਗੇ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ। ਡਿੱਠੀ ਦਾ ਅਰਥ ਅੰਤਰ ਆਤਮੇ ਸਭ ਕੁਝ ਤੱਕਿਆ, ਜਿੱਥੇ ਜਿੱਥੇ ਕੋਈ ਜੀਵ ਰਹਿ ਰਿਹਾ ਸੀ। ਤੀਜਾ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕੱਲੀ ਡਿੱਠੀ ਹੀ ਨਹੀਂ, ਕੇਵਲ ਅੱਗ ਬਲਦੀ ਨਹੀਂ ਵੇਖੀ। ਦੇਖੋ ਗੁਰਮੁਖੋ, ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ ਦੂਰ ਖਲੋ ਕੇ ਦੇਖਣਾ ਹੋਰ ਬਾਤ ਹੈ, ਪਰ ਉਸ ਅੱਗ ਵਿੱਚ ਕੁੱਦ ਕੇ ਦੌੜ ਕੇ ਉਸ ਅੱਗ ਨੂੰ ਬੁਝਾ ਦੇਣਾ ਇਹ ਪਰਉਪਕਾਰੀ ਸੁਭਾਅ ਹੈ। ਦੋ ਬਚਨ ਭਾਈ ਸਾਹਿਬ ਨੇ ਕਹਿਣ ਲੱਗੇ ਬਾਬਾ ਜੀ ਨੇ ਅੱਗ ਦੇਖੀ, ਨੌ ਖੰਡ ਪ੍ਰਿਥਵੀ ਵਿੱਚ ਦੇਖੀ, ਪਰ ਅਗਲਾ ਬਚਨ ਕੀਤਾ ਕਹਿਣ ਲੱਗੇ ਕੱਲੀ ਦੇਖ ਕੇ ਤਮਾਸ਼ਗੀਰ ਨਹੀਂ ਬਣ ਕੇ ਦੇਖਦੇ ਰਹੇ। ਕਹਿਣ ਲੱਗੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਬਾਬਾ ਜੀ ਨੇ ਦੇਖਿਆ ਤੇ ਸ਼ਾਂਤੀ ਵਰਤਾਈ, ਬਾਬਾ ਜੀ ਨੇ ਦੇਖਿਆ ਤੇ ਬਾਣੀ ਦੇ ਤਰੌਂਕੇ ਦਿੱਤੇ। ਇਸੇ ਹੀ ਜਗਤ ਜਲੰਦੇ ਨੂੰ ਠਾਰਨ ਦੇ ਲਈ ਹਜ਼ੂਰ ਜਗਨਨਾਥਪੁਰੀ ਪਹੁੰਚਦੇ, ਉੱਥੇ ਇਹ ਬਚਨ ਕੀਤਾ ਜਾਂਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਗਨਨਾਥ ਦੇ ਮੰਦਰ ਤੋਂ ਬਾਹਰ ਜਾ ਬੈਠੇ। ਇਸ ਬੇਨਤੀ ਨੂੰ ਸਮਝਿਓ, ਮੈਂ ਆਰੰਭ ਵਿੱਚ ਅਰਜ ਕੀਤੀ, ਕਈ ਵਾਰੀ ਜਗਾਉਣ ਵਾਲੇ ਨੂੰ ਕਈ ਨਫ਼ਰਤ ਨਾਲ ਦੇਖਦੇ ਨੇ, ਕਈ ਜਗਾਉਣ ਵਾਲੇ ਦਾ ਸ਼ੁਕਰ ਕਰਦੇ। ਧੰਨ ਗੁਰੂ ਨਾਨਕ ਸਾਹਿਬ ਜੀ ਗਏ, ਹਜ਼ੂਰ ਉੱਥੇ ਬੈਠੇ ਨੇ ਤੇ ਬਾਬਾ ਜੀ ਦਾ ਲਿਬਾਸ ਵੀ ਉੱਥੇ ਭਗਵਾਂ ਸੀ। ਤੇ ਲਿਬਾਸ ਦਾ ਅਰਥ ਕੇਵਲ ਇੱਕ ਰੰਗ ਤੱਕ ਬੱਧਿਆ ਹੋਇਆ ਬਾਬਾ ਜੀ ਦਾ ਜੀਵਨ ਨਹੀਂ, ਪੇਖ ਤਾਂ ਪਾਇਆ ਸੀ ਕਿ ਲੋਕ ਹੋ ਸਕਦਾ ਕੱਪੜਿਆਂ ਨਾਲ ਜੁੜੇ ਹੋਏ ਕਿਤੇ ਮੇਰੇ ਨੇੜੇ ਆ ਜਾਣ ਤੇ ਉਹਨਾਂ ਨੂੰ ਇਸ ਅਸਲੀਅਤ ਤੋਂ ਜਾਣੂ ਕਰਾ ਦਿਆਂ ਕਿ ਆਹ ਕੱਪੜਿਆਂ ਵੀ ਜੁੜੇ ਹੋਇਆ, ਜਿਹੜਾ ਸਰੀਰ ਕੱਪੜਾ ਰੱਬ ਨੇ ਦਿੱਤਾ ਇਹਨੂੰ ਖੰਡਾਣ ਲੱਗਿਆਂ ਪਰਮਾਤਮਾ ਤੱਕ ਪਹੁੰਚ ਜਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ, ਉੱਥੇ ਵਿਚਾਰ ਚਰਚਾ ਹੋਈ। ਸ਼ਾਮ ਦਾ ਵੇਲਾ ਹੋਇਆ ਤੇ ਉਸ ਵੇਲੇ ਪਾਂਡਿਆਂ ਨੇ ਜਗਨਨਾਥ ਜੀ ਦੀ ਆਰਤੀ ਉਤਾਰਨੀ ਸੀ ਤੇ ਆਰਤੀ ਉਤਾਰਨ ਵਾਸਤੇ ਉਹ ਇਕੱਠੇ ਹੋਏ ਤੇ ਆਰਤੀ ਦੇ ਵਿੱਚ ਥਾਲ ਲਿਆਏ, ਦੀਵੇ ਜਗਾਏ, ਸੁਗੰਧੀ ਵਾਲੇ ਪਦਾਰਥ ਰੱਖੇ, ਚਮਕਦੇ ਹੋਏ ਕੀਮਤੀ ਮੋਤੀ ਰੱਖੇ ਤੇ ਨਾਲ ਆਰਤੀ ਉਤਾਰਦਿਆਂ ਕਈ ਤਰ੍ਹਾਂ ਦੇ ਨਾਦ ਭੇਰੀਆਂ ਵੱਜਣ ਲੱਗੀਆਂ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉੱਠੇ ਨਹੀਂ, ਹਜ਼ੂਰ ਉੱਠੇ ਨਹੀਂ, ਪਰ ਇਹਨੂੰ ਇਸ ਨਜ਼ਰੀਏ ਨਾਲ ਨਾ ਤੱਕਿਓ ਕਿ ਸ਼ਾਇਦ ਇੱਕ ਫਿਰਕਾ, ਇੱਕ ਬੰਦੇ, ਇੱਕ ਧਰਮ ਸਥਾਨ ਲਈ। ਬਾਬਾ ਜੀ ਤਾਂ ਉੱਥੇ ਵੀ ਨਹੀਂ ਸਨ ਉੱਠੇ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਨਮਾਜ਼ ਪੜ੍ਹਨ ਵਾਸਤੇ ਨਵਾਬ ਤੇ ਕਾਜ਼ੀ ਦੋਵੇਂ ਉੱਠਦੇ ਤੇ ਬੈਠਦੇ ਸਨ। ਇਸ ਨਜ਼ਰੀਏ ਨਾਲ ਤੱਕਿਓ, ਉੱਥੇ ਬੈਠਕ ਕੇਵਲ ਪਖੰਡ ਸੀ ਤੇ ਇੱਥੇ ਕੇਵਲ ਦੀਵੇ ਬਾਲੇ ਜਾ ਰਹੇ ਸਨ ਤੇ ਅੰਦਰ ਹਨੇਰਾ ਸੀ। ਹਜ਼ੂਰ ਕਿਰਪਾਲੂ ਜੀ ਉੱਠੇ ਨਹੀਂ ਤੇ ਆਰਤੀ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿਣ ਲੱਗੇ ਤੂੰ ਪਰਮਾਤਮਾ ਨੂੰ, ਪਰਮੇਸ਼ਵਰ ਨੂੰ ਮਾਨਾ ਹੈ? ਦਾਤਾਰ ਜੀ ਨੇ ਕਿਹਾ, ਕਿਉਂ ਨਹੀਂ, ਉਸ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ।
ਕਹਿਣ ਲੱਗੇ ਜੇ ਮੰਨਦੇ ਹੋ ਤੇ ਫਿਰ ਜਦੋਂ ਆਰਤੀ ਉਤਾਰੀ ਗਈ ਤੁਸੀਂ ਉਸ ਆਰਤੀ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਮਿਹਰ ਕਰਕੇ ਫਿਰ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਇਤਿਹਾਸ ਕਹਿੰਦਾ ਕਿ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ। ਕਹਿਣ ਲੱਗੇ ਅਸੀਂ ਕੌਣ ਖਾਂ ਸਾਈਂ ਦੀ ਆਰਤੀ ਉਤਾਰਨ ਵਾਲੇ? ਦੇਖੋ ਉਸ ਭਗਵਾਨ ਦੀ, ਉਸ ਜਗਨਨਾਥ ਦੀ, ਜਗਤ ਦੇ ਨਾਥ ਵਾਹਿਗੁਰੂ ਜੀ ਦੀ, ਸਰਬ ਵਿਆਪਕ ਦੀ ਆਰਤੀ ਉਤਰਦੀ ਪਈ ਹੈ। ਆਓ ਉਹਦੀ ਆਰਤੀ ਵਿੱਚ ਸ਼ਾਮਲ ਹੋ ਕੇ ਅੰਦਰ ਦੇ ਅਨੁਭਵ ਵਿੱਚ ਉਤਰ ਕੇ ਆਰਤੀ ਦੀ ਆਵਾਜ਼ ਨੂੰ, ਉਸ ਦੀਵੇ ਦੇ ਰੋਸ਼ਨੀ ਨੂੰ ਆਪਣੇ ਅੰਦਰ ਮਹਿਸੂਸ ਕਰੀਏ। ਹਜ਼ੂਰ ਨੇ ਉੱਥੇ ਸ਼ਬਦ ਉਚਾਰਨ ਕੀਤਾ। ਦਾਤਾਰ ਜੀ ਦੇ ਸ਼ਬਦ ਵੱਲ ਚੱਲਣ ਤੋਂ ਪਹਿਲਾਂ ਦੇਖੋ ਗੁਰਮਤ ਦਾ ਮਾਰਗ ਅੰਤਰ ਯਾਤਰਾ ਦਾ ਮਾਰਗ ਹੈ, ਇਹ ਬਾਹਰ ਦੀ ਭਟਕਣਾ ਦਾ ਮਾਰਗ ਨਹੀਂ। ਜੇ ਅਸੀਂ ਸੋਚੀਏ ਵੀ ਪਰਮਾਤਮਾ ਜਾਂ ਖੁਦਾ ਜਾਂ ਰੱਬ ਜਾਂ ਵਾਹਿਗੁਰੂ ਕਿਸੇ ਚਾਰ ਦੀਵਾਰੀ ਵਿੱਚ ਬੰਦ ਹੈ, ਉੱਥੇ ਜਾਵਾਂਗੇ ਤੇ ਤਾਂ ਹੀ ਰੱਬ ਮਿਲੇਗਾ, ਇਸ ਗੱਲ ਨੂੰ ਮਨ ਵਿੱਚੋਂ ਆਪਾਂ ਕੱਢ ਦਈਏ। ਕਈ ਵਾਰੀ ਅਸੀਂ ਦਿਸ਼ਾਵਾਂ, ਨਾਵਾਂ, ਥਾਵਾਂ ਦੇ ਨਾਂ ਤੇ ਝਗੜੇ ਖੜੇ ਕਰ ਦਿੰਦੇ ਹਾਂ, ਦਿਸ਼ਾਵਾਂ ਥਾਵਾਂ ਤੇ ਨਾਵਾਂ ਤੇ ਝਗੜੇ ਕਰਨੇ ਆ, ਪਰ ਜਿਹਦੇ ਨਾਮ ਤੇ ਝਗੜੇ ਪਾਉਂਦੇ ਆ ਉਸ ਪਰਮਾਤਮਾ ਦਾ ਨਾਮ ਕਦੀ ਹਿਰਦੇ ਵਿੱਚ ਟਿਕਿਆ? ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਤੇ ਹਰ ਇੱਕ ਗੱਲ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਮਿਲੇਗਾ। ਹਜ਼ੂਰ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ ਹੋ, ਮੈਂ ਕੁਝ ਭਗਤਾਂ ਦੇ ਬਚਨ ਸਾਂਝੇ ਕਰਨੇ ਨੇ, ਰਵਿਦਾਸ ਜੀ, ਉਸ ਤੋਂ ਬਾਅਦ ਪੀਪਾ ਜੀ, ਕਬੀਰ ਸਾਹਿਬ ਜੀ, ਧੰਨਾ ਜੀ, ਇਹਨਾਂ ਦੀ ਰਚਨਾ ਵਿੱਚੋਂ ਇਸ ਸ਼ਬਦ ਦੀ ਆਪਾਂ ਵਿਆਖਿਆ ਕਰਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ ਅੱਲਾਹ ਏਕ ਮਸੀਤ ਬਸਤ ਹੈ। ਤੂੰ ਕਹਿੰਦਾ ਵੀ ਰੱਬ ਪਰਮਾਤਮਾ, ਅੱਲਾਹ ਸ਼ਬਦ ਵਰਤਿਆ ਵੀ ਅੱਲਾਹ ਕੇਵਲ ਇੱਕ ਮਸੀਤ ਵਿੱਚ ਰਹਿੰਦਾ, ਤੇ ਮੈਨੂੰ ਇੱਕ ਗੱਲ ਸਮਝਾ, ਇੱਕ ਪਾਸੇ ਅੱਲਾਹ ਨੂੰ ਪਰਵਤਗਾਰ ਕਹਿੰਦਾ ਤੇ ਜੇ ਉਹ ਪਰਵਤਗਾਰ ਹੈ ਤੇ ਚਾਰ ਦੀਵਾਰੀ ਵਿੱਚ ਬੰਦ ਰਹਿਣ ਵਾਲਾ ਅੱਲਾਹ, ਜਿਹੜੇ ਚਾਰ ਦੀਵਾਰੀ ਤੋਂ ਬਾਹਰ ਜੀਵ ਪੈਦਾ ਕੀਤੇ ਉਹਨਾਂ ਦੀ ਸੰਭਾਲ ਕੌਣ ਕਰਦਾ? ਜੇ ਪਰਵਤਗਾਰ ਹੈ ਤੇ ਫਿਰ ਚਾਰੀਆਂ ਦਿਸ਼ਾਵਾਂ ਵੱਲ ਕਿਹੜੀ ਥਾਂ ਜਿੱਥੇ ਉਹ ਨਹੀਂ? ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕਿਹੜਾ? ਇੱਕ ਨੇ ਮਸੀਤ ਚ ਕਿਹਾ ਤੇ ਦੂਸਰੇ ਨੇ ਕਿਹਾ ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮੈਂ ਤਤ ਨਾ ਖੇੜਾ। ਸਾਹਿਬ ਨੇ ਕਿਹਾ ਕੱਲਾ ਇਹ ਥਾਂ ਹੀ ਨਹੀਂ, ਤੂੰ ਦਿਸ਼ਾ ਤੇ ਵੀ ਝਗੜਾ ਕਰ ਲਿਆ। ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕਿਹੜਾ? ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮੈਂ ਤਤ ਨਾ ਖੇੜਾ। ਦੱਖਣ ਦੇਸ਼ ਹਰੀਕਾ ਵਾਸਾ ਜਗਨਨਾਥਪੁਰੀ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾਹ ਮੁਕਾਮਾ, ਮੱਕਾ ਕਾਬਾ ਪੱਛਮ ਵੱਲ। ਤੇ ਗੁਰਮਤ ਨੇ ਕਿਹਾ ਭਲਿਆ, ਕਿਉਂ ਦੱਖਣ ਤੇ ਪੱਛਮ ਮੂਰਤ ਤੇ ਮਸੀਤ ਦੇ ਝਗੜੇ ਵਿੱਚ ਪੈ ਗਿਆ? ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ। ਪਰਮਾਤਮਾ ਤਾਂ ਤੇਰੇ ਦਿਲ ਵਿੱਚ ਵੱਸਦਾ, ਅੰਦਰ ਵਾਲੇ ਮੰਦਰ ਵਿੱਚ ਝਾਤੀ ਮਾਰ ਕੇ ਦੇਖ, ਅੰਦਰ ਵਾਲੀ ਮਸੀਤ ਵਿੱਚ ਨਿਗਾਹ ਗਡਾ ਕੇ ਦੇਖ, ਪਰਮਾਤਮਾ ਤਾਂ ਤੇਰੇ ਅੰਦਰ ਦੀ ਮਸੀਤ ਵਿੱਚ ਹੈ, ਅੰਦਰ ਦੇ ਇਸ ਮੰਦਰ ਵਿੱਚ ਹੈ। ਹੁਣ ਇਸ ਦੀ ਵਿਆਖਿਆ ਲਈ ਇੱਕ ਬੇਨਤੀ ਕੋ ਹੈ, ਹਾਂ ਜਦੋਂ ਆਪਾਂ ਅੰਦਰ ਅਨੁਭਵ ਕਰਾਂਗੇ, ਕਿਉਂਕਿ ਅੱਜ ਦਾ ਸ਼ਬਦ ਜਿਹੜਾ ਹੈ ਨਾ ਉਹ ਬਾਹਰ ਮੁਖੀ ਦੀ ਵੀ ਬਹੁਤ ਵਿਆਖਿਆ ਕਰੇਗਾ। ਜਦੋਂ ਅਸੀਂ ਅੰਦਰ ਦੇਖਾਂਗੇ ਤੇ ਪਿਆਰਿਓ ਅੰਦਰ ਦਾ ਸਕੂਨ ਬਾਹਰ ਵੀ ਪ੍ਰਤੀਤ ਹੋਵੇਗਾ। ਬਾਬਾ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਸਰੀਰ ਘਰ ਵਿੱਚ ਇੱਕ ਖਿਰਦੇ ਘਰ ਵਿੱਚ ਸੁੱਖ ਹੈ ਤੇ ਬਾਹਰ ਸੁੱਖ ਹੈ, ਜੇ ਅੰਦਰੋਂ ਬੰਦਾ ਕਲਪਿਆ ਤੇ ਬਾਹਰ ਭਾਵੇਂ ਫੁੱਲਾਂ ਦੀ ਬਗੀਚੀ ਵਿੱਚ ਵੀ ਤੁਰਿਆ ਫਿਰੇ। ਬਾਬਾ ਜੀ ਨੇ ਤੇ ਕਹਿ ਦਿੱਤਾ ਬਸੰਤ ਵਿੱਚ ਸਾਰੇ ਗੀਤ ਗਾਉਂਦੇ ਨੇ ਖੁਸ਼ੀ ਦੇ, ਪਰ ਜਿਹੜਾ ਅੰਦਰੋਂ ਭੁੱਜਾ ਉਹ ਬਸੰਤ ਦੀ ਰੁੱਤ ਵਿੱਚ ਵੀ ਸੜਿਆ ਰਹਿੰਦਾ। ਨਾਨਕ ਤਿੰਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ ਤੇ ਐਨਸ ਫਿਰੈ ਜਲੰਤ। ਉਹ ਸੜਦੇ ਪਹਿਣ ਤੜਪਦੇ। ਹਜ਼ੂਰ ਨੇ ਕਿਹਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਜੇ ਅੰਦਰ ਸੁੱਖ ਹੈ ਤੇ ਬਾਹਰ ਸੁੱਖ ਹੈ,
ਪਿਆਰਿਆ ਬਾਹਰ ਪਰਮਾਤਮਾ ਨੂੰ ਢੂੰਡਣ ਵਾਲਿਆ, ਜੇ ਅੰਦਰੋਂ ਢੂੰਡ ਲਿਆ ਤੇ ਬਾਹਰ ਕੋਈ ਥਾਂ ਐਸੀ ਨਹੀਂ ਜਿੱਥੇ ਪਰਮਾਤਮਾ ਨਹੀਂ। ਜੇ ਅੰਦਰ ਹਨੇਰੇ ਵਿੱਚ ਡੁੱਬੇ ਤੇ ਬਾਹਰ ਕਿੱਧਰ ਭਟਕਣਾ ਪਿਆ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਪਰ ਕਦੋਂ ਕਹੋ ਨਾਨਕ ਗੁਰ ਮੰਤਰ ਬਿਰੜਾ ਹੈ। ਹਜ਼ੂਰ ਨੇ ਕਿਹਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਪੀਪਾ ਜੀ ਦੇ ਬਚਨ ਪੜ੍ਹੇ ਤੇ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜ ਤੇ ਨਵ ਨਿਤ ਪਾਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਇਹਦੇ ਅਰਥ ਅੱਗੇ ਮੈਂ ਚੱਲ ਕੇ ਕਰਨਾ ਤੇ ਯਤਨ ਸਿਰਫ ਗੁਰਮੁਖੋ ਇਤਨਾ ਹੁੰਦਾ, ਮੈਨੂੰ ਰਸ ਆ ਰਿਹਾ ਕਿਉਂਕਿ ਤੁਸੀਂ ਬਾਣੀ ਸਮਝਣ ਵਾਲੇ ਹੋ, ਕਿਉਂਕਿ ਕਈ ਵਾਰੀ ਬਾਣੀ ਦੇ ਪ੍ਰਮਾਣਾਂ ਦੀ ਵਿਆਖਿਆ ਬਾਣੀ ਵਿੱਚ ਰਹਿ ਕੇ ਕਰਨੀ ਹੋਵੇ ਜੇ ਸਮਝ ਨਾ ਪਏ ਤੇ ਕਈ ਵਾਰੀ ਸੋਚਨੇ ਸ਼ਬਦ ਹੀ ਪੜੀ ਗਏ। ਅਸਲ ਵਿੱਚ ਜੇ ਸੱਚ ਜਾਣੂ ਸਾਨੂੰ ਬਾਹਰ ਮਜਬੂਰੀ ਵਸ ਕਈ ਵਾਰੀ ਵਿਚਾਰ ਵਿੱਚੋਂ ਨਿਕਲਣਾ ਪੈਂਦਾ। ਹਰ ਇੱਕ ਦਾ ਤਲ ਉਤਨਾ ਬਾਣੀ ਨੂੰ ਸਮਝਣ ਵਾਲਾ ਨਹੀਂ ਹੁੰਦਾ। ਜੇ ਬਾਣੀ ਵਿੱਚ ਰਹਿ ਕੇ ਬਾਣੀ ਦੀ ਵਿਆਖਿਆ ਕਰਾਂਗੇ ਨਾ ਗੁਰਮੁਖੋ, ਸਹੀ ਅਰਥਾਂ ਵਿੱਚ ਉਹ ਕਥਾ ਹੀ ਰਸ ਬਣ ਜਾਏਗੀ, ਉਹ ਕਥਾ ਵੀ ਸਿਮਰਨ ਬਣੇਗੀ, ਉਹ ਕੀਰਤਨ ਵੀ ਸਿਮਰਨ ਬਣ ਜਾਏਗਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਖਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਜੋ ਬ੍ਰਹਿਮੰਡੇ ਸੋਈ ਪਿੰਡੈ ਜੋ ਖੋਜੈ ਸੋ ਪਾਵੈ ਪੀਪਾ ਪਰਣਵੈ ਪਰਮ ਤਾਤਾ ਹੈ ਸਤਿਗੁਰ ਹੋਏ ਲਿਖਾਵੈ। ਹਜ਼ੂਰ ਨੇ ਦੇਖੋ ਕਿੱਥੇ ਮੰਦਰ ਕਿੱਥੇ ਭਗਵਾਨ ਤੇ ਖੋਜਣ ਕਿੱਥੇ ਬੰਦਾ ਤੁਰ ਪਿਆ ਤੇ ਪਰਮਾਤਮਾ ਹੈ ਕਿੱਥੇ ਲੱਭਣ ਕਿੱਥੇ ਚੱਲ ਪਿਆ, ਕਿਉਂਕਿ ਜਿੰਨੀ ਦੇਰ ਤੱਕ ਅੰਦਰ ਨੂੰ ਸੰਭਾਲਦੇ ਨਹੀਂ ਗੁਰਮੁਖੋ ਓਨੀ ਦੇਰ ਤੱਕ ਬਾਹਰ ਦੇ ਖੇੜੇ ਨਹੀਂ ਮਿਲਦੇ। ਖੇਡ ਤਾਂ ਸਾਰੀ ਅੰਦਰੋਂ ਚੱਲਦੀ ਪਈ ਹੈ। ਚੀਨ ਵਿੱਚ ਇੱਕ ਬੜੀ ਸੋਹਣੀ ਕਹਾਵਤ ਕਹਾਣੀ ਹੈ ਕਿ ਇੱਕ ਬਜ਼ੁਰਗ ਮਾਈ ਫੁੱਲਾਂ ਦੀ ਨਿੱਕੀ ਜਿਹੀ ਬਾਗੀਚੀ ਬਣਾ ਕੇ ਆਪਣੇ ਘਰ ਵਿੱਚ ਬੈਠੀ ਹੈ। ਫਿਰ ਇਹਦੇ ਅਰਥਾਂ ਵੱਲੋਂ ਨਾ ਕਾਇਓ ਦੇਵਾ ਕਾਇਓ ਦੇਵਲ, ਫੁੱਲਾਂ ਦੀ ਬਗੀਚੀ, ਉਹਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਆਪਣੀ ਇਸ ਕਿਆਰੀ ਵਿੱਚ ਲਾਏ ਨੇ ਤੇ ਰੋਜ਼ਾਨਾ ਫੁੱਲਾਂ ਦੀ ਬਗੀਚੀ ਵਿੱਚ ਸਵੇਰੇ ਸ਼ਾਮ ਆਉਣਾ, ਇੱਕ ਇੱਕ ਬੂਟੇ ਨੂੰ ਦੇਖਣਾ, ਪੱਤਿਆਂ ਦੇ ਰੰਗ ਦੇਖਣੇ ਨੇ, ਆਪਣੇ ਕੋਲੋਂ ਉਸਨੇ ਪਾਣੀ ਵੀ ਲਾਣਾ, ਉਹਨਾਂ ਫੁੱਲਾਂ ਨੂੰ ਤਾਕਤ ਵਾਸਤੇ ਉਹਨੇ ਖਾਦ ਵੀ ਪਾਣੀ ਹੈ। ਤੇ ਇਹ ਮਾਈ ਔਰਤ ਕੁਛ ਦਿਨਾਂ ਲਈ ਆਪਣੇ ਘਰ ਤੋਂ ਕਿਤੇ ਦੂਰ ਜਾਣ ਲੱਗੀ ਕਿਸੇ ਰਿਸ਼ਤੇ ਵਿੱਚ, ਤੇ ਜਿਹੜਾ ਪੁੱਤਰ ਇਹਦੇ ਘਰ ਵਿੱਚ ਸੀ ਉਸ ਨੂੰ ਤੁਰ ਲੱਗਿਆ ਇੱਕ ਗੱਲ ਕਿ ਬੇਟਾ ਮੈਂ ਇਹ ਫੁੱਲ ਤੇਰੀ ਤਰ੍ਹਾਂ ਪਾਲੇ ਨੇ, ਮੈਂ ਇਹਨਾਂ ਫੁੱਲਾਂ ਦੀ ਬਗੀਚੀ ਨੂੰ ਤੇਰੀ ਤਰ੍ਹਾਂ ਸੰਭਾਲਿਆ ਹੈ, ਇੱਕ ਕੰਮ ਕਰੀ ਕਿ ਮੇਰੇ ਤੋਂ ਬਾਅਦ ਦੇਖੀ ਕਿਤੇ ਇਹ ਬੂਟਿਆਂ ਦੇ ਪੱਤੇ ਮੁਰਝਾ ਨਾ ਜਾਣ, ਇਹਦਾ ਖਿਆਲ ਕਰੀ ਕਿ ਫੁੱਲ ਜਿਹੜੇ ਨੇ ਜਿਹੜੇ ਅਜੇ ਖਿੜਨ ਵਾਲੇ ਨੇ ਕਿਤੇ ਇਹ ਫੁੱਲ ਰਸਤੇ ਵਿੱਚ ਅੱਧ ਵਿਚਾਲੇ ਹੀ ਨਾ ਮੁਰਝਾ ਜਾਣ, ਬਸ ਹੋਰ ਕੰਮ ਕੋਈ ਨਾ ਕਰੀ, ਬਸ ਮੇਰੀ ਬਗੀਚੀ ਦਾ ਖਿਆਲ ਰੱਖੀ, ਇਹ ਫੁੱਲ ਖਿੜੇ ਨੇ, ਆਪਾਂ ਕੀ ਕਰਨੇ ਆ ਤੇ ਕਰਨਾ ਕੀ ਚਾਹੀਦਾ ਹੈ। ਉਸ ਨੌਜਵਾਨ ਨੇ ਕਿਹਾ ਅੰਮਾ ਜਾਂ ਮਾਂ ਆਪ ਜੀ ਨੇ ਹੁਕਮ ਕੀਤਾ ਤੇ ਮੈਂ ਇਸ ਪਿਆਰੀ ਦਾ ਤਹਿ ਦਿਲੋਂ ਤਨ ਦੇਹੀ ਨਾਲ ਆਪਣੇ ਮਨ ਤੋਂ ਸੰਭਾਲ ਕਰਾਂਗਾ, ਸਭ ਕੁਛ ਛੱਡ ਕੇ ਇਹਨੂੰ ਸੰਭਾਲਾਂਗਾ। ਕਦੀ ਬਗੀਚੀ ਵਿੱਚ ਪਹਿਲਾਂ ਨਹੀਂ ਸੀ ਆਇਆ, ਮਾਂ ਚਲੀ ਗਈ, ਦੂਸਰੇ ਦਿਨ ਬਗੀਚੀ ਵਿੱਚ ਆਇਆ, ਇਹਨੇ ਖਿੜੇ ਹੋਏ ਫੁੱਲਾਂ ਦੇ ਪੇਡੇ ਦੇਖੇ, ਦੇਖ ਕੇ ਬੜਾ ਪ੍ਰਸੰਨ ਸੀ। ਤੀਸਰੇ ਦਿਨ ਆਇਆ, ਕੀ ਦੇਖਦਾ ਕਿ ਥੋੜੇ ਥੋੜੇ ਪੱਤੇ ਜਿਹੜੇ ਨੇ ਉਹ ਕੁਮਲਾਣ ਲੱਗ ਪਏ ਨੇ। ਇਹਨੇ ਬਸਤਰ ਲਿਆ, ਕੱਪੜਾ ਲੈ ਕੇ ਫੁੱਲਾਂ ਦੀਆਂ ਪੱਤੀਆਂ ਨੂੰ ਝਾੜਨ ਲੱਗਾ ਕਿ ਸ਼ਾਇਦ ਇਹ ਬਾਹਰ ਜੰਮੀ ਕੋਈ ਧੂੜ ਕਰਕੇ ਮੁਰਝਾਉਂਦੇ ਪਏ ਨੇ। ਇਹਨੇ ਸਾਰਾ ਦਿਨ ਪੱਤੇ ਝਾੜੇ, ਸ਼ਾਮ ਵੇਲੇ ਘਰ ਚਲਾ ਗਿਆ। ਤੀਸਰੇ ਦਿਨ ਆਇਆ ਕਿ ਦੇਖਦਾ ਕਿ ਪੱਤੀਆਂ ਦੇ ਨਾਲ ਜਿਹੜੇ ਫੁੱਲ ਅਜੇ ਅੱਧ ਖਿੜੇ ਸਨ
ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਡੰਡੀਆਂ ਜਿਹੜੀਆਂ ਨੇ ਉਹ ਵੀ ਮੁਰਝਾਉਣ ਲੱਗ ਪਈ। ਫੁੱਲ ਮੁਰਝਾਏ, ਪੱਤੇ ਮੁਰਝਾ ਗਏ, ਇੱਥੇ ਬਸ ਨਹੀਂ। ਫੁੱਲਾਂ ਤੇ ਪੱਤਿਆਂ ਦੇ ਮੁਰਝਾਉਣ ਤੋਂ ਬਾਅਦ ਫੁੱਲਾਂ ਦੇ ਤਣੇ ਵੀ ਸੁੱਕਣੇ ਸ਼ੁਰੂ ਹੋ ਗਏ। ਇਸ ਸੋਚ ਵਿੱਚ ਪੈ ਗਿਆ ਕਿ ਇਹਨਾਂ ਫੁੱਲਾਂ ਨੂੰ ਹੋਇਆ ਕੀ ਕਿ ਸਵੇਰ ਤੋਂ ਸ਼ਾਮ ਤੱਕ ਮੈਂ ਤਿਆਰੀ ਵਿੱਚ ਰਹਿੰਦਾ ਵਾਂ। ਮਾਂ ਤਾਂ ਸਵੇਰੇ ਸ਼ਾਮ ਆਉਂਦੀ ਸੀ, ਮੈਂ ਤਾਂ 8 ਘੰਟੇ 9 ਘੰਟੇ ਇਸ ਕਿਆਰੀ ਵਿੱਚ ਰਹਿੰਦਾ। ਇੱਕ ਇੱਕ ਪੱਤੇ ਨੂੰ ਮੈਂ ਝਾੜਨਾ, ਫੁੱਲ ਨੂੰ ਹੱਥਾਂ ਨਾਲ ਸਾਫ਼ ਕਰਨਾ, ਪਰ ਫਿਰ ਵੀ ਇੰਨੀ ਮਿਹਨਤ ਦੇ ਬਾਵਜੂਦ ਇਹ ਫੁੱਲਾਂ ਦੀ ਕਿਆਰੀ ਸੁੱਕ ਗਈ, ਇਹ ਫੁੱਲਾਂ ਦੇ ਤਣੇ ਸੁੱਕ ਗਏ। ਮਾਂ ਪਤਾ ਨਹੀਂ ਕਿਉਂ ਇਹ ਮੈਨੂੰ ਦੇਖ ਕੇ ਕੀ ਕਹੇਗੀ। ਇਹ ਕਹਿੰਦੇ ਨੇ ਜਦੋਂ ਆਈ ਮਾਈ, ਉਹ ਸਭ ਤੋਂ ਪਹਿਲਾਂ ਆਪਣੀ ਫੁੱਲਾਂ ਦੀ ਕਿਆਰੀ ਵਿੱਚ ਗਈ, ਫੁੱਲਾਂ ਦੀ ਬਾਗੀਚੀ ਵਿੱਚ ਗਈ। ਉਹ ਦੇਖ ਕੇ ਇੱਕੋ ਦਮ ਰੋ ਪਈ, ਕਹਿਣ ਲੱਗੀ ਬੇਟਾ, ਮੈਨੂੰ ਇਹ ਆਸ ਨਹੀਂ ਸੀ ਕਿ ਤੂੰ ਮੇਰੇ ਤੋਂ ਬਾਅਦ ਫੁੱਲਾਂ ਨਾਲ ਇੰਨਾ ਬੁਰਾ ਕਰੇਗਾ। ਦੇਖ ਪੱਤੇ ਸੁੱਕ ਗਏ, ਫੁੱਲ ਚੜ ਗਏ, ਤਣੇ ਜਿਹੜੇ ਨੇ ਬਿਲਕੁਲ ਸੁੱਕੀ ਲੱਕੜ ਬਣ ਕੇ ਰਹਿ ਗਏ, ਹਰਿਆਵਲ ਚਲੀ ਗਈ, ਸੁਗੰਧੀ ਚਲੀ ਗਈ, ਖੇੜਾ ਚਲਾ ਗਿਆ, ਤੂੰ ਇਹਨਾਂ ਫੁੱਲਾਂ ਦੀ ਸੰਭਾਲ ਨਹੀਂ ਕੀਤੀ। ਤੇ ਬੱਚੇ ਨੇ ਰੋ ਕੇ ਕਿਹਾ, ਮਾਂ ਸੱਚ ਜਾਣੀ ਤੂੰ ਤਾਂ ਸ਼ਾਇਦ 2 ਵੇਲੇ ਆਉਂਦੀ ਸੈਂ ਬਗੀਚੀ ਵਿੱਚ, ਮੈਂ ਤਾਂ ਸਾਰਾ ਦਿਨ ਇਹਦੇ ਵਿੱਚ ਬੈਠਾ ਰਹਿੰਦਾ ਸਾਂ। ਆਹ ਦੇਖ ਬੱਤਰ, ਮੈਂ ਪੱਤੇ ਝਾੜੇ, ਫੁੱਲ ਸਾਫ਼ ਕੀਤੇ, ਮੈਂ ਤਣੇ ਸਾਫ਼ ਕੀਤੇ, ਪਰ ਇੰਨਾ ਪਿਆਰ ਕਰਨ ਦੇ ਬਾਵਜੂਦ ਵੀ ਫੁੱਲ ਮੁਰਝਾ ਗਏ। ਤੇ ਮਾਂ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ, ਬੇਟਾ ਜਿਹੜਾ ਕੰਮ ਕਰਨਾ ਸੀ ਉਹ ਤੇ ਤੂੰ ਕੀਤਾ ਨਹੀਂ। ਕਹਿਣ ਲੱਗੀ ਕਿ ਪੁੱਛਦਾ ਕਿਹੜਾ? ਤੇ ਮਾਈ ਨੇ ਕਿਹਾ, ਤੂੰ ਬਾਹਰੋਂ ਪੱਤੇ ਝਾੜੇ, ਫੁੱਲ ਝਾੜੇ, ਤਣੇ ਸਾਫ਼ ਕੀਤੇ, ਬੇਟਾ ਬਾਹਰ ਦੇ ਝਾੜਨ ਨਾਲ ਕਦੀ ਵੀ ਖੇੜਾ ਨਹੀਂ ਆਉਂਦਾ, ਫੁੱਲ ਤਾਂ ਜਿਉਂਦੇ ਰਹਿ ਸਕਦੇ ਸਨ ਜੇ ਇਹਨਾਂ ਦੀਆਂ ਜੜ੍ਹਾਂ ਵਿੱਚ ਪਾਣੀ ਦਿੰਦੇ। ਜੜ੍ਹਾਂ ਦਿਸਦੀਆਂ ਨਹੀਂ, ਪਰ ਚੇਤੇ ਰੱਖੀ ਜਿਹੜਾ ਅੰਨ ਦਿਸਦਾ ਹੈ ਜੀਵਨ ਉਹਦੇ ਵਿੱਚ ਹੈ, ਜੜ੍ਹ ਨਜ਼ਰ ਨਹੀਂ ਆਉਂਦੀ ਪਈ। ਬੇਟਾ ਤੂੰ ਬਾਹਰ ਸਭ ਕੁਛ ਕੀਤਾ ਪਰ ਅੰਨ ਦਿਸਦੇ ਨੂੰ ਤਾਂ ਖੁਰਾਕ ਦਿੱਤੀ ਨਾ, ਅਦ੍ਰਿਸ਼ ਨੂੰ ਤਾਂ ਪਾਣੀ ਦਿੱਤਾ ਨਾ। ਲਾਲ ਕਿ ਜੇ ਜੜ੍ਹਾਂ ਨੂੰ ਪਾਣੀ ਨਾ ਮਿਲੇ ਤੇ ਬਾਹਰ ਦਾ ਝਾੜਨਾ, ਬਾਹਰ ਦਾ ਸਾਫ਼ ਕਰਨਾ ਕੇਵਲ ਰੁੱਖਾਪਣ ਰਹਿ ਜਾਂਦਾ ਹੈ। ਸੱਚ ਜਾਣਿਓ ਗੁਰਮੁਖੋ, ਇਹ ਮਾਨਵਤਾ ਦਾ ਹਾਲ ਹੈ। ਰੱਬ ਨੇ ਤਾਂ ਸੋਹਣੀ ਕਿਆਰੀ ਬਣਾਈ, ਸਾਨੂੰ ਜੀਵਨ ਦਿੱਤਾ। ਕਹਿਣ ਲੱਗੇ ਜੇ ਕਰਮ ਕਾਂਡਾਂ ਦੇ ਨਾਲ ਤੂੰ ਬਾਹਰ ਦੇ ਇਸ਼ਨਾਨ, ਬਾਹਰ ਦੀਆਂ ਗੱਲਾਂ, ਬਾਹਰ ਦੀ ਝਾੜ ਪੂੰਜ ਵਿੱਚ ਲੱਗਾ ਰਹੇਗਾ, ਦਿਨੋ ਦਿਨ ਸੁੱਕ ਜਾਏਗਾ। ਤੇ ਜਿਹੜੀ ਅਦ੍ਰਿਸ਼ ਤੈਨੂੰ ਦਿਸਦੀ ਨੀ ਆਤਮਾ, ਪਿਆਰਿਆ ਕਦੀ ਉਹਨੂੰ ਨਾਮ ਦਾ ਪਾਣੀ ਦੇ, ਬਾਹਰੋਂ ਝਾੜਨ ਦੀ ਲੋੜ ਨੀ, ਖੇੜਾ ਆਪਣੇ ਆਪ ਹੀ ਆ ਜਾਏਗਾ। ਫੁੱਲ ਤਾਂ ਸੁੱਕੇ

0: ਮੂਰਤੀਆਂ ਹਨ।
1: ਭਗਵਾਨ ਦੀ ਮੂਰਤੀ ਤਾਂ ਤੇਰੇ ਇੱਕ ਕਾਇਆ ਮੰਦਿਰ ਵਿੱਚ ਹੈ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਬਾਹਰ ਦੀ ਯਾਤਰਾ ਤੇ ਜਾਣ ਵਾਲਿਆ ਤੇਰਾ ਕਾਇਆ ਹੀ ਤੀਰਥ ਹੈ। ਕਦੀ ਇਹਦੇ ਅੰਤਰ ਯਾਤਰਾ ਕਰਕੇ ਦੇਖ, ਆਪਣੇ ਅੰਦਰ ਨੂੰ ਟਿਕਾ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਵੇਦਾ, ਕਾਇਓ ਪੂਜੋ ਪਾਤੀ। ਕਹਿਣ ਲੱਗੇ ਮੈਂ ਬਾਹਰ ਦੀਆਂ ਧੂਪਾਂ, ਬਾਹਰ ਦੇ ਪੱਤੇ, ਬਾਹਰ ਦੇ ਫੁੱਲ ਛੱਡ ਦਿੱਤੇ, ਮੈਂ ਇਸ ਅੰਦਰ ਦੀ ਕਾਇਆ ਵਿੱਚ ਹੀ ਸਭ ਕੁਝ ਪੂਜਾ ਦਾ ਸਮਾਨ ਇਕੱਤਰ ਕੀਤਾ ਹੈ। ਕਾਇਓ ਪੂਜੋ ਪਾਤੀ, ਕਹਿੰਦੇ ਜਦੋਂ ਪੂਜਿਆ ਕਾਇਆ ਬਹੁ ਖੰਡ ਖੋਜ ਤੇ, ਇਸ ਕਾਇਆ ਨੂੰ ਖੋਜਿਆ, ਕੋਈ ਕਾਇਆ ਨੂੰ ਖੋਜੇ ਸਹੀ ਗੁਰਮੁਖੋ, ਬੜਾ ਕੀਮਤੀ ਖਜ਼ਾਨਾ ਪਰਮਾਤਮਾ ਨੇ ਦਿੱਤਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਖੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਹਤ ਤੈਨਾਤ, ਕਹਿ ਨ ਜਾਈ ਅਚਰਜ ਬਿਸਮਾਦ। ਹਜ਼ੂਰ ਮੇਰ ਕਰਦੇ ਨੇ ਕਾਇਆ ਬਹੁ ਖੰਡ ਖੋਜ ਤੇ, ਇਸ ਕਾਇਆ ਨੂੰ ਅੰਦਰ ਸਿਮਰਨ ਨਾਲ ਪੜਚੋੜ ਦਿਆਂ, ਸਿਮਰਨ ਨਾਲ ਖੋਜ ਦਿਆਂ, ਅੰਤਰ ਯਾਤਰਾ ਤੇ ਤੁਰਿਆਂ। ਕਹਿਣ ਲੱਗੇ ਨਵ ਨਿਧ ਪਾਈ, ਨਾਮ ਦਾ ਖਜ਼ਾਨਾ ਮਿਲਿਆ ਤੇ ਹੁਣ ਸਮਝ ਪੈ ਗਈ, ਨਾ ਕਿਛ ਆਏਬੋ ਨਾ ਕਿਛ ਜਾਏਬੋ, ਰਾਮ ਕੀ ਦੁਹਾਈ। ਰਾਮ ਕੀ ਦੁਹਾਈ ਦਾ ਅਰਥ ਹੈ ਪਰਮਾਤਮਾ ਦੇ ਸਿਮਰਨ ਦੀ ਦੁਹਾਈ ਨਾਲ ਇਹ ਸਮਝ ਪੈ ਗਈ, ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ। ਤਾਂ ਸਮਝ ਪਈ ਨਾ ਕਿਛ ਆਏਬੋ ਨਾ ਕਿਛ ਜਾਏਬੋ, ਰਾਮ ਕੀ ਦੁਹਾਈ। ਤੇ ਕਹਿਣ ਲੱਗੇ ਜੋ ਕੁਝ ਬਾਹਰ ਤੱਕਣਾ ਉਹ ਅੰਦਰ ਹੈ, ਤੇ ਜੋ ਕੁਝ ਅੰਦਰ ਤੱਕੇਗਾ ਉਹ ਬਾਹਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਪਿੰਡ ਵਿੱਚ ਹੈ, ਇਸ ਸਰੀਰ ਵਿੱਚ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜਿਹੜਾ ਖੋਜੇਗਾ ਲੱਭੇਗਾ ਤੇ ਉਹਨੂੰ ਹੀ। ਸ਼ਾਇਦ ਮੈਂ ਇੱਥੇ ਇੱਕ ਬੇਨਤੀ ਕਰਕੇ ਗਿਆ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰੇ ਮੱਥਾ ਟੇਕਨੇ ਆ ਕੇ ਝੁਕਨੇ ਹਾਂ, ਤੇ ਕੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਤੱਤ ਲੈ ਕੇ ਜਾਂਦੇ ਨੇ ਜੋ ਖਜ਼ਾਨਾ ਪਿਆ ਹੈ। ਹਰ ਇੱਕ ਦੀ ਖੋਜ ਦਾ ਨਜ਼ਰੀਆ ਆਪੋ ਆਪਣਾ ਹੈ। ਕਈ ਸੱਜਣ ਸਮੁੰਦਰ ਦੇ ਕਿਨਾਰੇ ਸਿਰਫ ਟਹਿਲਣ ਜਾਂਦੇ ਨੇ, ਕਈ ਸੱਜਣ ਸਮੁੰਦਰ ਦੇ ਕਿਨਾਰੇ ਲਹਿਰਾਂ ਦਾ ਆਨੰਦ ਮਾਣਨ ਜਾਂਦੇ ਨੇ, ਕਈ ਸੱਜਣ ਲਹਿਰਾਂ ਨੂੰ ਚੀਰ ਕੇ ਲਹਿਰਾਂ ਵਿੱਚ ਤੈਰਾਕੀ ਕਰਨ ਵਾਸਤੇ ਜਾਂਦੇ ਨੇ, ਤੈਰਨ ਲਈ ਜਾਂਦੇ ਨੇ, ਕਈ ਕੇਵਲ ਕਿਨਾਰੇ ਤੇ ਮੌਜ ਮਸਤੀ ਮਾਣਨ ਜਾਂਦੇ ਨੇ। ਇਹਨਾਂ ਚਾਰਾਂ ਤੋਂ ਇਲਾਵਾ ਇੱਕ ਹੋਰ ਵੀ ਜਾਂਦਾ ਹੈ ਜਿਹੜਾ ਕਿਨਾਰੇ ਨੂੰ ਲਹਿਰਾਂ ਨੂੰ ਤੈਰਾਕੀ ਵੱਲ ਧਿਆਨ ਨਹੀਂ ਦਿੰਦਾ, ਉਹ ਮਰਜੀਵੜਾ ਬਣ ਕੇ ਟੁੱਬੀ ਮਾਰਦਾ ਹੈ ਤੇ ਜਿੰਨਾ ਡੂੰਘਾ ਡੁੱਬਦਾ ਉਹਨੇ ਕੀਮਤੀ ਮੋਤੀ ਲੈ ਕੇ ਬਾਹਰ ਆਉਂਦਾ। ਗਏ ਤਾਂ ਸਾਰੀ ਸਮੁੰਦਰ ਦੇ ਕਿਨਾਰੇ, ਤਰਨ ਵਾਲਾ ਲਹਿਰਾਂ ਦੇਖ ਕੇ ਆ ਗਿਆ, ਕਿਨਾਰੇ ਤੇ ਘੁੰਮਣ ਵਾਲਾ ਰੇਤ ਤੇ ਲੇਟ ਕੇ ਆ ਗਿਆ, ਸਮੁੰਦਰ ਨੂੰ ਦੇਖਣ ਵਾਲਾ ਅਸਗਾ ਪਾਣੀ ਨੂੰ ਦੇਖ ਕੇ ਆਇਆ, ਪਰ ਡੁੱਬਣ ਵਾਲਾ ਚੁੱਪ ਕਰਕੇ ਛਾਲ ਮਾਰੀ ਵਿੱਚ ਡੁੱਬਾ। ਤੇ ਪਤਾ ਹੀ ਉਦੋਂ ਲੱਗਾ ਇਹਨਾਂ ਸਾਰਿਆਂ ਤੋਂ ਕੀਮਤੀ ਖਜ਼ਾਨਾ ਲੈ ਕੇ ਘਰ ਨੂੰ ਮੁੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ। ਗੁਰੂ ਗ੍ਰੰਥ ਸਾਹਿਬ ਇੱਕ ਸਾਗਰ ਨੇ, ਸਮੁੰਦਰ ਨੇ। ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੈ ਵੇਖਣ ਦਾ, ਪੜ੍ਹਨ ਦਾ, ਕੀਰਤਨ ਦਾ, ਵਿਆਖਿਆ ਦਾ। ਪਰ ਇਸ ਕਵਿਤ ਦੇ ਅਖੀਰ ਵਿੱਚ ਮੈਂ ਵਿਸਤਾਰ ਚ ਨਾ ਜਾਵਾਂ, ਸਮੁੰਦਰ ਦੀ ਸਿਰਫ ਉਦਾਹਰਣ ਦਿੱਤੀ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੀ। ਜਿਹੜਾ ਖੋਜੇਗਾ, ਜਿਹੜਾ ਢੂੰਡੇਗਾ, ਜਿਹੜਾ ਪੜਚੋਲ ਕਰੇਗਾ, ਪ੍ਰਾਪਤੀ ਤਾਂ ਉਸੇ ਨੂੰ ਹੋਵੇਗੀ। ਬਾਕੀ ਆਪਾਂ ਗੁਰਦੁਆਰੇ ਆਉਂਦੇ ਹਾਂ, ਕਈ ਸੱਜਣ ਇਹ ਸ਼ਬਦ ਕਹਿਣਗੇ ਕਿ ਅੱਜ ਗੁਰਦੁਆਰੇ ਲੰਗਰ ਬਹੁਤ ਸਵਾਦ ਸੀ। ਅਸਲੀਅਤ ਆਪੋ ਆਪਣਾ ਤਰੀਕਾ ਹੈ ਸਮੁੰਦਰ ਕੋਲ ਜਾਣ ਦਾ। ਕੋਈ ਕਹੇਗਾ ਜਦੋਂ ਗੁਰਦੁਆਰੇ ਗਏ, ਬੜੇ ਬੰਦੇ ਉੱਚੀ ਉੱਚੀ ਪਦਵੀਆਂ ਵਾਲੇ ਵੀ ਉੱਥੇ ਬੈਠੇ ਸਨ। ਕੋਈ ਕਹੇਗਾ ਗੁਰਦੁਆਰੇ ਗਏ, ਰੁਮਾਲੇ ਬੜੇ ਕਮਾਲ ਦੇ ਸਨ। ਕੋਈ ਕਹੇਗਾ ਕੀਰਤਨ ਵਾਲਿਆਂ ਦੀ ਆਵਾਜ਼ ਬੜੀ ਉੱਚੀ ਸੀ। ਕੋਈ ਕਹੇਗਾ ਕਥਾ ਵਾਲੇ ਨੇ ਬੜੀਆਂ ਦਲੀਲਾਂ ਦਿੱਤੀਆਂ, ਬੇਟਕ ਉਹ ਬੋਲਿਆ। ਪਰ ਇਹਨਾਂ ਵਿੱਚੋਂ ਇੱਕ ਐਸਾ ਗੁਰਮੁਖ ਹੋਵੇਗਾ ਜਿਹੜਾ ਸਭ ਕੁਝ ਦੇਖ ਕੇ ਸੁਣ ਕੇ ਇੱਕੋ ਗੱਲ ਸ਼ੁਕਰ ਵਿੱਚ ਕਹੇਗਾ, ਦਾਤਾ ਅੱਜ ਜਿਹੜਾ ਅੰਦਰ ਦਾ ਰਸ ਦਿੱਤੇ ਦੁਨੀਆਂ ਦੇ ਰਸ ਭੁੱਲ ਗਏ। ਆਪੋ ਆਪਣਾ

ਤਰੀਕਾ ਹੈ ਗੁਰੂ ਕੋਲ ਜਾਣ ਦਾ। ਜਿਤਨਾ ਕੁ ਕਿਸੇ ਦਾ ਨਜ਼ਰੀਆ ਹੈ ਉਹਨਾਂ ਕੁਛ ਲੈ ਕੇ ਆ ਜਾਂਦਾ। ਭਗਤ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਪਿਆਰਿਆ, ਜੋ ਬ੍ਰਹਿਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ, ਪੀਪਾ ਪਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਇਸੇ ਤਰ੍ਹਾਂ ਦੀ ਇੱਕ ਬਚਨ ਮਹਾਂਪੁਰਸ਼ ਭਗਤ ਰਵਿਦਾਸ ਜੀ ਨੇ ਕਿਹਾ। ਹੁਣ ਅਸੀਂ ਕਈ ਵਾਰੀ ਸੋਚਨੇ ਹਾਂ ਗੁਰਮੁਖੋ ਕੇ ਬਾਹਰ ਦੇ ਕਿਰਿਆ ਕਰਮ ਜਿਹੜੇ ਨੇ ਇਹਨਾਂ ਨਾਲ ਪਰਮਾਤਮਾ ਰੀਝ ਜਾਏਗਾ, ਕੀ ਇਸ ਤਰੀਕੇ ਨਾਲ ਰੱਬ ਰੀਝ ਸਕਦਾ? ਉਹਨਾਂ ਦਾ ਇੱਕ ਬਚਨ ਹੈ, ਆਪ ਉਹ ਸ਼ਬਦ ਮੇਰਾ ਖਿਆਲ ਤੁਹਾਨੂੰ ਚੇਤੇ ਹੋਣ, ਗੁਜਰੀ ਰਾਗ ਦਾ ਪਦਾ ਹੈ। ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ, ਭਗਵਾਨ ਦੀ ਆਰਤੀ ਵੀ ਸ਼ਾਮਲ ਹੋਈਏ, ਭਗਵਾਨ ਦੀ ਪੂਜਾ ਕਰੀਏ, ਭਗਵਾਨ ਨੂੰ ਭੇਟਾਵਾਂ ਚੜਾਈਏ, ਭਗਵਾਨ ਦੇ ਸਾਹਮਣੇ ਖਲੋ ਕੇ ਉਹਦੀ ਸਿਫਤ ਕਰੀਏ, ਪਰ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕੁਝ ਲੋਕ ਆਪਣੇ ਅੰਦਰ ਦੀ ਜੂਠ ਤਾਂ ਲਾਂਦੇ ਨਹੀਂ ਤੇ ਬਾਹਰ ਦੀਆਂ ਸੁੱਚੀਆਂ ਚੀਜ਼ਾਂ ਢੂੰਡਣ ਵਾਸਤੇ ਤੁਰ ਪੈਂਦੇ ਕਿ ਬਾਹਰੋਂ ਕੋਈ ਚੀਜ਼ ਮਿਲ ਜਾਏ। ਮਨੋਤ ਬਣਾ ਦਿੱਤੀ ਕਿ ਸੁੱਚਾ ਜਲ ਇਸ ਨਦੀ ਦਾ ਲਿਆਵੇਂ ਤਾਂ ਭਗਵਾਨ ਖੁਸ਼ ਹੋਣਗੇ। ਕਿਸੇ ਨੇ ਕਹਿ ਦਿੱਤਾ ਸਵੇਰੇ ਪ੍ਰਭਾਤ ਵੇਲੇ ਜੇ ਤੂੰ ਖਿੜੇ ਕੋਈ ਫੁੱਲ ਸੰਚਿਤ ਕਰਕੇ ਲੈ ਆਵੇਂ ਤੇ ਫੁੱਲਾਂ ਨਾਲ ਪਰਮਾਤਮਾ ਖੁਸ਼ ਹੋ ਜਾਏਗਾ। ਕਿਸੇ ਨੇ ਕਹਿ ਦਿੱਤਾ ਕਿ ਤੂੰ ਸੁੱਚਾ ਗੋਕਾ ਦੁੱਧ ਚੋ ਕੇ ਲਿਆਵੀਂ ਤੇ ਉਹਦੇ ਨਾਲ ਪ੍ਰਭੂ ਪ੍ਰਸੰਨ ਹੋਣਗੇ। ਕਿਸੇ ਨੇ ਕਿਹਾ ਚੰਦਨ ਲੈ ਕੇ ਆ, ਚੰਦਨ ਨੂੰ ਕਸਾ ਕੇ ਲੇਪਣ ਕਰੇਗਾ ਤਾਂ ਭਗਵਾਨ ਖੁਸ਼ ਹੋਣਗੇ। ਤੇ ਉਹ ਮਹਾਂਪੁਰਸ਼ ਜਿਹੜੇ ਆਪਣੇ ਅੰਤਰ ਆਤਮੇ ਭਗਵਾਨ ਨੂੰ ਖੁਸ਼ ਕਰਕੇ ਗਏ ਤੇ ਉਹਨਾਂ ਨੇ ਬਾਣੀ ਵਿੱਚ ਦਲੀਲਾਂ ਦੇ ਕੇ ਕਿਹਾ, ਉਹ ਦੁਨੀਆਂ ਦੇ ਲੋਕੋ ਬਾਹਰ ਦੀ ਭਟਕਣਾ ਨੂੰ ਛੱਡ ਕੇ ਕਿਤੇ ਅੰਤਰ ਦੀ ਪੂਜਾ ਵੱਲ ਜੁੜੋ। ਉੱਥੇ ਉਹਨਾਂ ਬਚਨ ਕੀਤਾ ਤੇ ਉਹ ਬਚਨ ਅਸੀਂ ਪੜ੍ਹਨੇ ਹਾਂ। ਕਹਿਣ ਲੱਗੇ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੂ, ਅਵਰ ਨਾ ਫੂਲ ਅਨੂਪ ਨਾ ਪਾਵੂ। ਕਿਉਂ ਜੀ, ਇਹ ਰਹਾਉ ਦੇ ਬਚਨ ਨੇ। ਹੇ ਮੇਰੀ ਮਾਂ, ਮੈਨੂੰ ਦੱਸ ਮੈਂ ਗੋਬਿੰਦ ਦੀ ਪੂਜਾ ਕਿਵੇਂ ਕਰਾਂ, ਭਗਵਾਨ ਦੀ ਪੂਜਾ ਕਿਵੇਂ ਕਰਾਂ। ਕਿਉਂ ਜੀ, ਕਹਿਣ ਲੱਗੇ ਮੈਨੂੰ ਜਦੋਂ ਕਿਹਾ ਗਿਆ ਵੀ ਤੂੰ ਫੁੱਲ ਲੈ ਕੇ ਆ, ਤੇ ਮੈਂ ਸੋਚਿਆ ਮੈਂ ਜ਼ਮੀਨ ਵਿੱਚ ਉੱਗੇ ਕੋਈ ਫੁੱਲ, ਖਿੜੇ ਕੋਈ ਫੁੱਲ ਲੈ ਕੇ ਭਗਵਾਨ ਨੂੰ ਪੁਸ਼ਪ ਸਮਰਪਿਤ ਕਰਾਂਗਾ। ਜਦੋਂ ਮੈਂ ਫੁੱਲ ਤੋੜਨ ਲੱਗਾ ਤੇ ਮੇਰਾ ਮਨ ਇੱਕੋ ਦਮ ਸ਼ੰਕੇ ਵਿੱਚ ਪੈ ਗਿਆ, ਇਹ ਤਾਂ ਸੁੱਚਾ ਰਿਹਾ ਨਹੀਂ, ਕਿਉਂਕਿ ਮੇਰੇ ਤੋੜਨ ਤੋਂ ਪਹਿਲਾਂ ਉਸ ਫੁੱਲ ਦੇ ਉੱਤੇ ਭਵਰਾ ਬੈਠ ਗਿਆ ਸੀ। ਭਵਰੇ ਨੇ ਜੇ ਸੁਗੰਧੀ ਲੈ ਲਈ, ਫੁੱਲ ਜੂਠਾ ਕਰ ਦਿੱਤਾ। ਮਨ ਚਾਹਿਆ ਕਿ ਤੂੰ ਜਲ ਲੈ ਲੈ, ਜਦੋਂ ਨਿਰਮਲ ਨੀਰ ਦੇਖਿਆ ਤੇ ਲੋਟਾਂ ਭਰਨ ਵਾਸਤੇ ਅੱਗੇ ਵਧਿਆ ਤੇ ਉਸ ਨਿਰਮਲ ਨੀਰ ਦੀ ਤਹਿ ਦੇ ਥੱਲੇ ਛੋਟੀਆਂ ਛੋਟੀਆਂ ਮੱਛੀਆਂ ਤਰਦੀਆਂ ਪਈਆਂ ਸਨ। ਮਨ ਨੇ ਕਿਹਾ ਮਨਾ, ਜਿੱਥੇ ਮੱਛੀਆਂ ਰਹਿੰਦੀਆਂ ਨੇ ਇਹ ਪਾਣੀ ਦੀ ਕੀ ਸੁਚਮਤਾ ਰਹਿ ਗਈ। ਫੁੱਲ ਭਵਰਿਆਂ ਨੇ ਜੂਠੇ ਕਰ ਦਿੱਤੇ, ਪਾਣੀ ਮੱਛੀ ਨੇ ਜੂਠਾ ਕਰ ਦਿੱਤਾ, ਤੇ ਦੁੱਧ ਚੋਣ ਵਾਸਤੇ ਜਦੋਂ ਮੈਂ ਗਿਆ ਤੇ ਅਜੇ ਮੈਂ ਬਾਅਦ ਵਿੱਚ ਦੁੱਧ ਜਿਹੜਾ ਸੀ ਉਹ ਦੋਹਣਾ ਸੀ ਚੋਣਾ ਸੀ, ਪਰ ਪਹਿਲਾਂ ਗਾਂ ਦੇ ਬਛੜੇ ਨੇ ਉਸ ਦੁੱਧ ਨੂੰ ਪੀਤਾ, ਉਹਨੇ ਥਣਾਂ ਤੋਂ ਦੁੱਧ ਜੂਠਾ ਕਰ ਦਿੱਤਾ। ਕਹਿਣ ਲੱਗੇ ਫਿਰ ਸੋਚਿਆ ਕਿ ਚਲੋ ਚੰਦਨ ਤਾਂ ਸੁੱਚਾ ਹੈ। ਕਹਿੰਦੇ ਨੇ ਚੰਦਨ ਦੀ ਲੱਕੜ ਲੈਣ ਗਿਆ ਤੇ ਚੰਦਨ ਦੇ ਰੁੱਖ ਦੇ ਉੱਤੇ ਸੱਪ ਸਨ, ਸੱਪ ਜੀਭ ਨਾਲ ਚੰਦਨ ਨੂੰ ਚੱਟਦੇ ਨੇ, ਸੱਪ ਚੰਦਨ ਨੂੰ ਜੂਠਿਆਂ ਕਰੀ ਬੈਠੇ ਨੇ। ਮਨ ਚ ਆਇਆ ਚੱਲ ਧੂਪ ਬਾਲ ਲੈ, ਤੇ ਕਹਿੰਦੇ ਨੇ ਕਦੀ ਦੇਖਿਆ ਕਿ ਜਿਹਨੂੰ ਆਪਾਂ ਧੂਪ ਦੀ ਸੁਗੰਧੀ ਦੇਣੀ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਤਾਂ ਸੁਗੰਧੀ ਉਹਨੂੰ ਮਿਲ ਗਈ ਜਿਹਨੇ ਧੂਪ ਨੂੰ ਦੀਆ ਸਲਾਈ ਦੇ ਨਾਲ ਜਗਾਇਆ ਸੀ, ਸੁਗੰਧੀ ਪਹਿਲਾਂ ਉਹ ਮੰਨ ਗਿਆ। ਤੇ ਰਵਿਦਾਸ ਜੀ ਕਹਿੰਦੇ ਨੇ ਮਾਂ ਰਹਾਓ ਤੇ ਬਚਨ ਨੇ, ਫਿਰ ਮੈਨੂੰ ਦੱਸ ਮੈਂ ਅਨੂਪ ਨੂੰ ਕਿਵੇਂ ਪਾਵਾਂਗਾ, ਉਪਮਾ ਤੋਂ ਰਹਿਤ ਸੁੰਦਰ ਪ੍ਰਭੂ ਨੂੰ ਕਿਵੇਂ ਪਾਵਾਂ ਜੇ ਸੁੱਚੀ ਚੀਜ਼ ਮੈਨੂੰ ਕੋਈ ਮਿਲਦੀ ਨਹੀਂ। ਪਰ ਗੁਰਮੁਖੋ ਨਾਲ ਉਹਨਾਂ ਨੇ ਜੁਗਤ ਦੱਸੀ, ਜਿਹੜੀ ਪੂਜਾ ਉਹਨਾਂ ਨੇ ਦੱਸੀ ਉਹ ਕੋਈ ਟਾਵਾਂ ਟਾਵਾਂ ਭੇਟਾ ਕਰਦਾ ਹੈ। ਸਾਹਿਬ ਨੇ ਕਿਹਾ ਦੂਧ ਤਾਂ ਬਚ ਰਹਿ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਕਹਿਣ ਲੱਗੇ ਦੁੱਧ ਨੂੰ ਬੱਚੇ ਜੂਠਾ ਕਰ ਦਿੱਤਾ, ਫੁੱਲ ਨੂੰ ਭਵਰੇ ਨੇ ਜੂਠਾ ਕਰ ਦਿੱਤਾ, ਦੁੱਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਮਾਈ
गोविंद पूजा कहां ले चढ़ावूं, अवर ना फूल अनूप ना पावूं, मैला गर बेरेखें पुयंगा, बिख अमृत बसें इक संगा, धूप दीप नहीं बेता बासा, कैसे पूज करें तेरी दासा। फिर नाल बचन कीता जे सही अर्थां विच पूजा करनी है, कल्ले फुल कल्ले नारियल केवल धूपा नहीं, जे भेट ही करना है अज अपने मत्था टेक जा, अपने आप नूं भेटा भी दे जा। तन मन अर्पूं पूज चढ़ावूं, गुर प्रसाद निरंजन पावूं। ते पुछया तुसी कर्मकांडी पूजा क्यों नहीं करदे, कह लगे भगवान पूजा अर्चा आए न तोरी, कह रविदास कवन गत मोरी, मेरी किवें बंद खलासी होवे, मैनू कर्मकांडी पूजा नहीं आउंदी। रविदास जी ने कहा, मैं दो पहला प्रमाण दिता, पीपा जी ने कहा, हुण तीसरा बचन भगत रामानंद जी दा है। ते जदों बसंत गाया जांदा है ना हरिमंदर साहब, तकरीबन गुरु के कीर्तनीय गुरसिख एक शब्द नूं पढ़दे, उस शब्द है कत जाइए रे घर लागो रंग, केड़े पासे बाहर जावां, अंदर रंग लग गया, अंदर कृपा हो गई, अंतर आत्मे साई नूं तकिया। कबीर साहब ने तां इक इह वी सलोक कहा है, कहिंदे ने लोक हज करन तुरे जांदे सन, इहनूं नास्तिकता दे शब्द ना समझो, गुरु ग्रंथ साहब दे बचन ने। आरंभ विच मैं कहा कि कई वारी जगाण वाले नाल नफरत भी हुंदी है, ते कई वारी जगाण वाले दा शुक्र भी कीता जांदा है। कहिंदे ने मैं काबे नूं तुरिया वां, हज करन लई मक्के नूं तुरिया जाना, कहिंदे ने अगो परमात्मा मैनूं मिल गया। ਇਹ ਬਾਣੀ ਦੇ ਬੱਚੇ ਨੇ ਖੁਦਾ ਮਿਲ ਗਿਆ। ਕਹਿੰਦੇ ਨੇ ਮੈਂ ਇਸ ਕਰਕੇ ਖੁਸ਼ ਹੋਇਆ ਕਿ ਅੱਲਾ ਪ੍ਰਸੰਨ ਹੋਵੇਗਾ, ਅੱਲਾ ਰਹਿਮਤ ਦੇ ਘਰ ਵਿੱਚ ਆਇਆ ਹੋਵੇਗਾ। ਤੂੰ ਕਿੰਨੀ ਦੂਰ ਤੋਂ ਚੱਲ ਕੇ ਆਏ, ਕਹਿਣ ਲੱਗੇ ਖੁਸ਼ੀ ਦੀ ਥਾਂ ਤੇ ਮੈਨੂੰ ਵੇਖ ਕੇ ਉਹਨੇ ਮੂੰਹ ਪਰਾਂ ਨੂੰ ਫੇਰ ਲਿਆ, ਜ਼ਬਾਨ ਬੰਦ ਕਰ ਲਈ, ਰੱਬ ਬੋਲੇ ਨਾ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਰਾਹ ਭੁੱਲ ਗਿਆ ਤੇ ਮੈਂ ਅੱਲਾ ਦੇ ਸਾਹਮਣੇ ਖਲੋ ਕੇ ਸਜਦਾ ਕਰਕੇ ਕਿਹਾ, ਯਾ ਰੱਬ ਯਾ ਪਰਵਤਗਾਰ, ਮੈਨੂੰ ਦੱਸ ਮੇਰੇ ਤੋਂ ਕੀ ਗੁਨਾਹ ਹੋ ਗਿਆ, ਮੈਂ ਤਾਂ ਤੇਰੀ ਖਾਤਰ ਆਇਆ, ਤੂੰ ਅੱਗੋਂ ਮਿਲ ਗਿਆ ਤੇ ਮੇਰੇ ਨਾਲ ਬੋਲਦਾ ਵੀ ਨਹੀਂ। ਕਹਿੰਦੇ ਨੇ ਅੱਗੋਂ ਅੱਲਾ ਨੇ ਉੱਤਰ ਦਿੱਤਾ ਕਿ ਸਾਰੀ ਦੁਨੀਆਂ ਭੁਲੇਖੇ ਚ ਪੈ ਗਈ, ਤੂੰ ਇੱਧਰ ਕਿਉਂ ਤੁਰਿਆ ਹੁੰਦਾ, ਮੈਂ ਤਾਂ ਅੱਗੋਂ ਮਿਲਣ ਵਾਸਤੇ ਤੈਨੂੰ ਆਇਆ, ਜੇ ਮੈਨੂੰ ਪਾਣੀ ਤੇ ਬੰਦਗੀ ਕਰ, ਬਾਹਰ ਦੀ ਭਟਕਣਾ ਵਿੱਚੋਂ ਕਿਤੋਂ ਨੀ ਕੁਛ ਮਿਲੇਗਾ। ਬਚਨ ਸਨ ਬੜੇ ਕਮਾਲ ਦੇ, ਕਹਿੰਦੇ ਨੇ ਕਬੀਰ ਹੱਜ ਕਾਬੇ ਹੋ ਜਾਏ ਥਾਂ, ਆਗੇ ਮਿਲਿਆ ਖੁਦਾਏ। ਗੁਰੂ ਗ੍ਰੰਥ ਸਾਹਿਬ ਜੀ, ਰੱਬ ਅੱਗੋਂ ਮਿਲ ਪਿਆ, ਹੱਜ ਕਾਬੇ ਹੋ ਜਾਏ ਥਾਂ, ਆਗੇ ਮਿਲਿਆ ਖੁਦਾਏ, ਸਾਈ ਮੁਝ ਚੋਂ ਲੜ ਪਰਿਆ, ਤੁਝ ਕਿਨ ਫੁਰਮਾਈ ਗਾਏ। ਮੇਰੇ ਨਾਲ ਰੱਬ ਲੜ ਪਿਆ, ਕਹਿੰਦਾ ਤੈਨੂੰ ਕਿੰਨੇ ਕਹਿ ਦਿੱਤਾ ਮੈਂ ਇੱਥੇ ਬੈਠਾ ਵਾਂ। ਤੇ ਸੱਚ ਜਾਣੋ ਬੁੱਲੇ ਨੇ ਤਾਂ ਇੱਕ ਸ਼ਬਦ ਬੜਾ ਡੰਕੇ ਦੀ ਚੋਟ ਨਾਲ ਕਿਹਾ, ਕਹਿਣ ਲੱਗਾ ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਗੰਗਾ ਗਿਆ ਮਲ ਧੁੱਪਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ। ਗਿਆ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਜਿਤਨੇ ਮਰਜ਼ੀ ਪਿੰਡ ਭਰਾਈਏ। ਬੁੱਲੇ ਸ਼ਾਹ ਗੱਲ ਤਾਂਹੀਓ ਮੁੱਕਦੀ ਜਦ ਮੈਂ ਨੂੰ ਖੜੇ ਲੁਟਾਈਏ। ਆ ਮੈਂ ਨੂੰ ਛੱਡ, ਅੰਦਰ ਤੇ ਛੱਡਣ ਨੂੰ ਤਿਆਰ ਨਹੀਂ। ਤੇ ਗੁਰਮੁਖਾ ਤੇਰਾ ਤਾਂ ਅੰਦਰ ਹੀ ਤੀਰਥ ਬਣ ਸਕਦਾ ਹੈ, ਤੇਰਾ ਅੰਦਰ ਭਗਵਾਨ ਦਾ ਘਰ ਬਣੇਗਾ, ਤੇਰਾ ਅੰਦਰ ਪਰਮਾਤਮਾ ਦਾ ਘਰ ਬਣੇਗਾ। ਕਬੀਰ ਸਾਹਿਬ ਨੇ ਕਿਹਾ ਹੱਜ ਕਾਬੇ ਖੂੰ ਜਾਏ ਥਾਂ, ਆਗੇ ਮਿਲਿਆ ਖੁਦਾਏ, ਸਾਈਂ ਮੁਝ ਸਿਓ ਲੜ ਪਰਿਆ, ਤੁਝ ਕਿਨ ਫੁਰਮਾਈ ਗਾਏ। ਤੈਨੂੰ ਕਿੰਨੇ ਕਹਿ ਦਿੱਤਾ ਮੈਂ ਬਾਹਰ ਖਾਂ। ਕਬੀਰ ਸਾਹਿਬ ਕਹਿੰਦੇ ਨੇ ਮੈਂ ਹੱਥ ਜੋੜ ਕੇ ਕਿਹਾ ਸਾਈਂ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਰਾਂ ਕੀ। ਕਹਿਣ ਲੱਗੇ ਕਬੀਰ ਅੱਲਾ ਕੀ ਕਰ ਬੰਦਗੀ, ਜਿਸ ਸਿਮਰਤ ਦੁੱਖ ਜਾਏ, ਜਿਹਨੂੰ ਤੂੰ ਪਾਣਾ ਚਾਹੁੰਦਾ। ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬਲੰਤੀ, ਨਾ ਹੀ ਦਿਲ ਵਿੱਚ ਰੱਬ ਪ੍ਰਗਟ ਹੋਵੇਗਾ, ਅੱਗ ਬੁੱਝ ਜਾਏਗੀ। ਬੰਦਗੀ ਕਰ, ਸਿਮਰਨ ਕਰ, ਸਾਈਂ ਨੂੰ ਯਾਦ ਕਰ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਕੱਤ ਜਾਈਏ ਰੇ ਘਰ ਲਾਗੋ ਰੰਗ, ਘਰ ਵਿੱਚ ਕਿਤੇ ਰੰਗ ਲੱਗ ਜਾਏ, ਘਰ ਵਿੱਚ ਆਪਾਂ ਗੁਰੂ ਗੁਰੂ ਜਪੀਏ। ਸੱਚ ਹੈ
ਕਿ ਜਦੋਂ ਬੰਦਾ ਆਪਣੇ ਘਰ ਵਿੱਚ ਟਿਕ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ, ਸਰੀਰ ਘਰ ਦੇ ਵਿੱਚ, ਸੱਚ ਜਾਣਿਓ ਲੋਕ ਰੱਬ ਦੇ ਨਾਂ ਦੀਆਂ ਥਾਵਾਂ ਦੇ ਬੂਹੇ ਖੜਕਾਉਂਦੇ ਨੇ। ਜਿੱਦਣ ਅੰਦਰੋਂ ਰੱਬ ਨੂੰ ਪਾ ਲਿਆ ਤੇ ਰੱਬ ਤੇਰੇ ਘਰ ਦਾ ਬੂਹਾ ਖੜਕਾਏਗਾ। ਕਦੀ ਦੇਖੋ ਇੱਕ ਸ਼ਬਦ ਹੈ ਕਬੀਰ ਸਾਹਿਬ ਦੇ ਸ਼ਲੋਕ, ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ। ਹੁਣ ਇਹਦੇ ਅਰਥ ਕੀ ਨੇ? ਤੂੰ ਬਾਹਰ ਦੇ ਧਰਮ ਸਥਾਨਾਂ ਦੇ ਕੁੰਡੇ ਖੜਕਾਉਣ ਵਾਲਿਆ ਕਿਤੇ ਅੰਦਰ ਦਾ ਬੂਹਾ ਖੜਕਾ। ਜਿੱਦਣ ਅੰਦਰ ਦਾ ਬੂਹਾ ਖੜਕਾਏਗਾ ਰੱਬ ਤੇਰੇ ਘਰ ਦੇ ਦਰਵਾਜ਼ੇ ਖੜਕਾਏਗਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ। ਰੱਬ ਪਿੱਛੇ ਤੁਰ ਤੁਰ ਕੇ ਕਹਿੰਦਾ, ਕੀ ਕਹਿੰਦਾ? ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਆਵਾਜ਼ਾਂ ਮਾਰਦਾ ਹੈ ਪਰਮਾਤਮਾ, ਕੱਟ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਪੰਗ। ਪੰਗ ਦਾ ਅਖਰੀ ਅਰਥ ਹੁੰਦਾ ਪਿੰਗਲਾ ਹੋਣਾ, ਪਿੰਗਲੇ ਦਾ ਅਰਥ ਹੈ ਜਿਹਦੀਆਂ ਲੱਤਾਂ ਨਹੀਂ ਚੱਲ ਸਕਦੀਆਂ। ਕਹਿੰਦੇ ਨੇ ਬਾਹਰ ਉਹੀ ਭਟਕਦੇ ਨੇ ਜਿਨ੍ਹਾਂ ਦੇ ਮਨ ਦੀਆਂ ਲੱਤਾਂ ਕਾਇਮ ਨੇ। ਕਹਿੰਦੇ ਨੇ ਕੀ ਕਰਾਂ, ਗੁਰੂ ਨੇ ਇਹੋ ਜਿਹਾ ਤੀਰ ਮਾਰਿਆ, ਤੀਰ ਮਾਰ ਕੇ ਪੈਰ ਹੀ ਦੋਨੇ ਸਕਾ ਦਿੱਤੇ, ਮਨ ਦੇ ਪੈਰ ਹੀ ਕੋਈ ਨਹੀਂ, ਮੈਂ ਬਾਹਰ ਜਾਣਾ ਕਿੱਥੇ ਹੈ। ਇਸੇ ਨੂੰ ਕਬੀਰ ਜੀ ਨੇ ਕਿਹਾ, ਕਬੀਰ ਗੁੰਗਾ ਕੂਆ ਬਾਵਰਾ ਬਹਿਰਾ ਕੂਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਕੱਟ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਪੰਗ। ਹੁਣ ਅਗਲਾ ਬਚਨ ਪੜਿਓ, ਕਹਿੰਦੇ ਨੇ ਏਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮਨ ਚ ਚਾਹ ਆ ਗਿਆ। ਕੱਚ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਜਦੋਂ ਸੁਗੰਧੀ ਲੈ ਕੇ ਦੀਵੇ ਲੈ ਕੇ ਬਾਹਰ ਨੂੰ ਪੂਜਨ ਚੱਲੀ ਤੇ ਗੁਰੂ ਨੇ ਕਿਹਾ, ਕਿਹੜੇ ਪਾਸੇ ਤੁਰ ਪਏ? ਏਕ ਦਿਵਸ ਮਨ ਭਈ ਉਮੰਗ, ਕੱਚ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਸੋ ਬ੍ਰਹਮ ਬਤਾਇਓ ਗੁਰ ਮਨ ਕੀ ਮਾਹੇ, ਗੁਰ ਮਨ ਕੀ ਮਾਹੇ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਤੇ ਗੁਰੂ ਨੇ ਨਾਲ ਇੱਕ ਗੱਲ ਕਹਿ ਦਿੱਤੀ, ਜੈ ਜਾਈਏ ਤੈ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪ੍ਰਾਣ ਸਭ ਦੇਖੈ ਜੋਏ। ਕਹਿੰਦੇ ਨੇ ਸਾਰੇ ਗ੍ਰੰਥ ਇੱਕ ਗੱਲ ਕਹਿੰਦੇ ਨੇ, ਉਹਾਂ ਤੋ ਜਾਈਏ ਜੋ ਇਆਂ ਨਾ ਹੋਏ, ਬਾਹਰ ਤਾਂ ਭਟਕ ਜੇ ਤੇਰੇ ਅੰਦਰ ਨਹੀਂ। ਦੇਖੋ ਦੀ ਆਰਤੀ ਵੀ ਸ਼ਾਮਿਲ ਹੋ, ਵੇਦ ਪੁਰਾਣ ਸਭ ਦੇਖੇ ਜੋਏ, ਉਹਾਂ ਤੋ ਜਾਈਏ ਜੋ ਇਆਂ ਨਾ ਹੋਏ। ਕਹਿਣ ਲੱਗੇ ਸਤਿਗੁਰ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰ ਖੋ ਬਲਿਖਾਰੀ ਤੋਰ, ਜਿਨ ਸਕਲ ਬਿਕਤ ਭ੍ਰਮ ਕਾਟੇ ਮੋਰ, ਰਾਮਾਨੰਦ ਸਵਾਮੀ ਰਮਤ ਬ੍ਰਹਮ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾ ਜਨਮਾਂ ਦੇ ਪਾਪ ਕੱਟ ਦਏਗਾ ਜੇ ਬਾਹਰ ਦੀ ਭਟਕਣਾ ਛੱਡ ਕੇ ਅੰਦਰ ਨੂੰ ਤੁਰੇਗਾ। ਤੀਸਰਾ ਪ੍ਰਮਾਣ ਸਿਰ ਮੈਂ ਇਸ ਕਰਕੇ ਬਚਨ, ਕਿਉਂਕਿ ਇਹਦੀ ਵਿਆਖਿਆ ਤੋਂ ਪਹਿਲਾਂ ਕਿ ਉਹ ਭਗਤ ਜਿਹੜੇ ਰਾਮ ਕਹਿਣ ਵਾਲੇ ਨੇ, ਗੋਪਾਲ ਕਹਿਣ ਵਾਲੇ ਨੇ, ਬਿਥੁਲ ਕਹਿਣ ਵਾਲੇ ਨੇ, ਮੁਰਾਰੀ ਕਹਿਣ ਵਾਲੇ ਨੇ, ਉਹ ਵੀ ਇੱਕ ਗੱਲ ਕਹਿੰਦੇ ਪਏ ਨੇ, ਅੰਦਰ ਨੂੰ ਖੋਜ। ਕਬੀਰ ਸਾਹਿਬ ਦਾ ਇੱਕ ਬਚਨ ਕਹਿ ਕੇ ਦੇ ਅਰਥਾਂ ਨੂੰ ਆਪਾਂ ਵਾਚਨਾ ਹੈ, ਕਿਉਂਕਿ ਅਰਥ ਬੜੇ ਭਾਵਪੂਰਤ ਨੇ ਇਸ ਸ਼ਬਦ ਦੇ। ਉਹਨਾਂ ਦਾ ਬਚਨ ਹੈ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਕਿਨੂੰ ਤੂੰ ਪ੍ਰਸੰਨ ਕਰ ਲਈ ਤੁਰ ਪਈਏ ਭੁੱਲੀਏ ਮਾਲਣੇ। ਦੇਖ ਹਰ ਇੱਕ ਪੱਤੇ ਵਿੱਚ ਭਗਵਾਨ ਰਮਿਆ ਹੈ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਜਿਸ ਪੱਥਰ ਲਈ, ਪਾਹਨ ਕੋ ਪਾਹਨ ਲਈ ਪੱਥਰ ਲਈ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰਜੀਓ, ਭੁੱਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਭੁੱਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਕਹਿਣ ਲੱਗੇ ਜਿਹੜੇ ਤੂੰ ਪੱਤੇ ਤੋੜੇ ਨੇ ਬ੍ਰਹਮ ਪਾਤੀ, ਪੱਤੇ ਬ੍ਰਹਮਾ ਜੀ ਦਾ ਰੂਪ ਨੇ। ਵਿਛਣ ਡਾਰੀ ਚੇਤੇ ਰੱਖੀ ਕਿ ਆ ਟਾਣੀਆਂ ਜਿਹੜੇ ਨੇ ਇਹ ਵਿਸ਼ਨੂੰ ਕਾ ਰੂਪ ਨੇ। ਬ੍ਰਹਮ ਪਾਤੀ ਵਿਛਣ ਡਾਰੀ ਫੂਲ ਸ਼ੰਕਰ ਦਿਓ, ਖਿੜੇ ਹੋਏ ਫੁੱਲ ਸ਼ੰਕਰ ਜੀ ਦਾ ਰੂਪ ਨੇ। ਤੀਨ ਦੇਵ ਪ੍ਰਤੱਖ ਤੋੜਾਂ ਕਰੇ ਕਿਸ ਕਿਸੇ ਹੋ, ਤਿੰਨਾਂ ਨੂੰ ਤੋੜ ਕੇ ਕਿਹਦੀ ਸੇਵਾ ਕਰਨ ਲੱਗੀ ਏ? ਭੁੱਲੀ ਮਾਲਣੀ ਕਹਿ ਇਹੋ ਸਤਿਗੁਰ ਜਾਗਤਾ ਕਹਿ ਦਿਓ। ਬ੍ਰਹਮ ਪਾਤੀ ਬਿਸ਼ਨਡਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ ਕਰੇ
کس کی سے ہو. پھر اگلا کم کی کیتا پات پہت اور لاپسی کر کرا کسار پوگن ہارے پوگیا اس مورت کے مکٹھار. پاخان گڑ کے مورت کی نی دے کے چھاتی پاؤں جے اے مورت ساچی ہے تو گر نہا ریکھا ہو. کہن لگے مالن پولی جگ پلانا. میں اے جدو بچن پڑھنا نا کئی باری سوچنا کبیر صاحب دی بانی پڑھنے تے کبیر صاحب دا ایک ایک بچن اس طرح جویں انیالا تیر ہے جتھے وجدا بس کاؤ ہی کری جاندا ہے. اس مہاپرش نے جویں سماج دا سنسار دا ٹاکرا رب دا نام لے کے کیتا شہ دیکھو جا کرانتیکاری مہاپرش کتے ملے تے بیٹھے بھی اوتھے جتھے چار چبیرے کھائی کیول کرم کان جات دا بول بالا کرتم دی پوجا نیوے پن دا کھین کھین برتی پیدا کرنی پروار دا ورود سنسار دا ورود. تے اس مہاپرش نے اینیا وچ جی کے کیا کہن لگے میں جاگ پیا مالن پولی جگ پلانا کھم پلانے نہ. کہندے نے اسی پلے کھیچنی پے اسی تا اودی آرتی وچ شامل ہوواں گے اسی اودی پوجا جیڑی ہو رہی اودے وچ شامل ہوواں گے. گرمخو اینا مہاپرشاں نے تت سانو دتا باہر دی پوجا دی تھان اندر نو پوجا وچ سمرپت کر دئیے. میرے بابے نانک نے ایک بچن کیا ہے کہن لگے پرماتما دے نام نو چنن بنا. تسی شبد پڑھیا ہونا کئی باری تے پیاریا اپنے من نو ارسا بنا. ارسا دا اکھری ارتھ ہوندا ہے پتھر دا او ٹکڑا جدے تے چندن کسایا جاندا ہے. کہنے پتھر اتے چندن کسائے تے شاید پتھر وچ کدی سگندھی نہ پرویش کرے کدی من دے پتھر تے نام نو کسا کے دیکھ چیتے رکھی من دے پتھر وچ نام دی سگندھی آئے. تیرا نام کری چرناٹھیا چرناٹھیا نہیں جے چرناٹھیا کران گے تے چرن ارت بن گے چرناٹھیا چنن چندن. تیرا نام کری چرناٹھیا جے من ارسا ہوئے کرنی کنگو جے رلے کٹ انتر پوجا ہوئے. پوجا کیچے نام تے آئی ہے بن نام ہے پوجنا ہوئے. بابا جی اندر دی پوجا کیوں ہو گئی؟ کہن لگے من سمپٹ جت ست سر نامن پاون پاتی ترپت کرے. من نو ڈبا بنایا جدے وچ بھگوان دے نام نو رکھیا ہے. سمپٹ در تے ڈبا جدے وچ رکھے جاندے سنسال گرام. من سمپٹ جت ست سر نامن سنگت وچ جا کے اشنان کرنے روز پاون پاتی ترپت کرے. لوگ سمجھتے نے خالی ہاتھ میں گرو کول گیا کہ لگے میں شردا دے پتے گرو دے چرنا چ پیٹ کیتے. پاون پاتی ترپت کرے پوجا پران کہ لگے پران پیٹا دے دیتے. پوجا پران سیوک جے سیوے ان بد صاحب ربت رہے. اج تن گرو نانک صاحب جی کرتے دی آرتی وچ سانو شامل ہون لئی کہہ رہے نے. تے کدی گرمخو اندروں سمرن کر کے اندروں ٹیک کے باہر رات نو تاریاں نو چندرما نو دن سورج نو تکو چلدی ہوئی چولدی ہوئی خوا نو تکو ٹاہنیاں نو چولدیاں دیکھو کھڑے ہوئے پھلاں نو تکو تے سب نو تک کے ایکو دم پھر بھی سماد بھی چلے جاؤ تے آپ جی دے چار چپیرے آرتی دا ناد ہوئے گا. گرو صاحب نے اس امرت بچن دے آرمبھ وچ بچن کیتے نے کہن لگے گگن میں تھال. ایتھے ممے شبد اتے اکھر اتے دلاواں لگیاں نے. اینو کدی بندی لا کے میں شبد نہیں پڑھنا. جے میں پڑھا گے تے ارتھ نہیں ہون گے. گگن میں تھال اے دا ارتھ ہو جائے گا میں گگن روپی تھال ہاں. گگن میں مئی گگن میں تھال گگن روپی تھال. جویں اساں بچن ایک پڑھنے ہاں بھگت رویداس جی دا کہن لگے لہر میں اودد لہر مئی. حضور کہہ رہے نے گگن میں تھال. آ نکی جی تھالی لے کے تو آرتی اتارن لگے
ਤੇ ਆਮ ਤੌਰ ਤੇ ਇਸ਼ਟ ਦੀ ਆਰਤੀ ਜਦੋਂ ਉਤਾਰੀ ਜਾਂਦੀ ਹੈ, ਉਹ ਆਪ ਸਭ ਨੂੰ ਪਤਾ ਕਿ ਦੀਵੇ ਬਾਲ ਕੇ ਸੱਜੇ ਪਾਸਿਓਂ ਥਾਲ ਘੁਮਾਉਣਾ ਸ਼ੁਰੂ ਕੀਤਾ ਜਾਂਦਾ। ਚਾਰ ਵਾਰੀ ਪਹਿਲਾਂ ਚਰਨਾਂ ਵਿੱਚ ਘੁਮਾਇਆ ਜਾਂਦਾ, ਦੋ ਵਾਰੀ ਥਾਲ ਨਾਭੀ ਤੇ ਘੁਮਾਇਆ ਜਾਂਦਾ ਤੇ ਇੱਕ ਵਾਰੀ ਥਾਲ ਚਿਹਰੇ ਤੇ ਘੁਮਾਇਆ ਜਾਂਦਾ, ਫਿਰ ਸੱਤ ਵਾਰੀ ਥਾਲ ਸਾਰੇ ਸਰੀਰ ਤੇ ਘੁਮਾਇਆ ਜਾਂਦਾ ਹੈ। ਗੁਰੂ ਜੀ ਨੇ ਕਿਹਾ, ਦੇਖ ਜਗਨਨਾਥ ਜਿਨ੍ਹੇ ਜਗਤ ਨੂੰ ਪੈਦਾ ਕੀਤਾ, ਜਗਤ ਦਾ ਨਾਥ, ਉਹਦੇ ਵੇਖ ਇੱਕ ਥਾਲ ਕਿਹੜਾ ਥਾਲ, ਗਗਨ ਮੈਂ ਥਾਲ, ਆਕਾਸ਼ ਰੂਪੀ ਥਾਲ, ਅਸਮਾਨ ਰੂਪੀ ਥਾਲ। ਕਹਿਣ ਲੱਗੇ ਫਿਰ ਇਹਦੇ ਵਿੱਚ ਦੀਵੇ ਕਿਹੜੇ ਨੇ? ਕਹਿੰਦੇ ਨੇ ਰੋਜ਼ ਰੋਜ਼ ਨਹੀਂ ਬਾਲਣੇ ਪਏ, ਜਿੱਦਣ ਦਾ ਥਾਲ ਬਣਿਆ ਉਦਣ ਦੀ ਦੀਵੇ ਬਲਦੇ ਪਏ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਰਵ ਦਾ ਅਰਥ ਰਵੀ ਸੂਰਜ, ਚੰਦ ਦਾ ਅਰਥ ਹੈ ਚੰਦਰਮਾ, ਦੀਪਕ ਬਣੇ। ਆ ਆਕਾਸ਼ ਥਾਲ ਮੇਰੇ ਭਗਵਾਨ ਦੀ ਆਰਤੀ ਦਾ ਵਿਰਾਟ ਥਾਲ ਹੈ, ਤੇ ਜਿੰਨਾ ਵੱਡਾ ਵਿਰਾਟ ਮੇਰਾ ਭਗਵਾਨ ਹੈ ਤੇ ਉਹਨਾਂ ਵਿਰਾਟ ਉਹਦਾ ਥਾਲ ਹੈ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਕਹਿਣ ਲੱਗੇ ਚੰਦਰਮਾ ਤੇ ਸੂਰਜ ਦੋਵੇਂ ਦੀਵੇ ਨੇ। ਤੇ ਪੁੱਛਿਆ ਫਿਰ ਮੋਤੀ? ਕਹਿਣ ਲੱਗੇ ਤਾਰਕਾ ਮੰਡਲ ਜਨਕ ਮੋਤੀ। ਤਾਰਕਾ ਨੀ, ਰਾਰੇ ਨੂੰ ਸਿਆਰੀ ਲੱਗੀ ਹੈ, ਤਾਰਕਾ, ਤਾਰਕਾ ਮੰਡਲ। ਆਕਾਸ਼ ਵਿੱਚ ਜਿਹੜੇ ਤਾਰੇ ਟਿਮ ਟਮਾਉਂਦੇ ਨੇ, ਜਨਕ ਦਾ ਅਖਰੀ ਅਰਥ, ਇੱਥੇ ਰਾਜਾ ਜਨਕ ਨੀ, ਜਨਕ ਦਾ ਅਰਥ ਹੈ ਜਾਣੋ, ਜਨਕ ਦਾ ਅਰਥ ਹੈ ਮੰਨੋ। ਕਈਆਂ ਨੇ ਜਨਕ ਦਾ ਅਰਥ ਕੀਤਾ ਜੜਤ, ਜੜੇ ਹੋਏ, ਪਰ ਨਹੀਂ, ਜਨਕ ਦਾ ਅਰਥ ਹੈ ਮੰਨੋ, ਜਾਣੋ। ਗਗਨ ਮੈਂ ਥਾਲ, ਆਕਾਸ਼ ਥਾਲ ਹੈ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਆ ਜਿਹੜੇ ਰਾਤ ਨੂੰ ਨਿੱਕੇ ਨਿੱਕੇ ਤਾਰੇ ਟਿਮ ਟਮਾਉਂਦੇ ਤੈਨੂੰ ਦਿਸਦੇ ਨੇ, ਗੁਰਮੁਖਾ, ਇਹ ਮੇਰੇ ਪਰਮਾਤਮਾ ਦੇ ਥਾਲ ਦੇ ਵਿੱਚ ਚਮਕਦੇ ਹੋਏ ਮੋਤੀ ਨੇ, ਇਹ ਮੋਤੀ ਜਾਣ। ਤਾਰਕਾ ਮੰਡਲ ਜਨਕ ਮੋਤੀ। ਤੇ ਪੁੱਛਿਆ ਗਿਆ, ਧੂਪ ਕਿਹੜੀ ਥਾਂ ਤੋਂ ਫਿਰ ਤੁਖਾਂਦੇ ਹੋ, ਧੂਪ ਲਈ ਕੀ? ਤੇ ਬਾਬਾ ਨਾਨਕ ਜੀ ਨੇ ਨਾਲ ਹੀ ਬਚਨ ਕਰ ਦਿੱਤਾ, ਕਹਿਣ ਲੱਗੇ ਧੂਪ ਮਲ ਆਨ ਲਓ। ਇਹ ਦੋ ਸ਼ਬਦ ਨੇ, ਮਲ ਅਨਲੋ, ਅਨਲ ਦਾ ਅਖਰੀ ਅਰਥ ਹੁੰਦਾ ਹੈ ਹਵਾ, ਤੇ ਦੱਖਣ ਵਿੱਚ ਇੱਕ ਪਹਾੜ ਹੈ ਮਾਲਿਆ, ਉਹਦੇ ਉੱਤੇ ਚੰਦਨ ਦੇ ਬੂਟੇ ਬੜੇ ਨੇ। ਇਹ ਮੰਨਿਆ ਜਾਂਦਾ ਵੀ ਜਦੋਂ ਉੱਥੇ ਹਵਾ ਚੱਲਦੀ ਏ ਤੇ ਉਸ ਪਹਾੜ ਤੋਂ ਜਿਹੜੇ ਚੰਦਨ ਦੇ ਬੂਟਿਆਂ ਦੀ ਸੁਗੰਧੀ ਹੈ ਨਾ, ਉਹ ਇਲਾਕੇ ਵਿੱਚ ਫੈਲਦੀ ਹੈ। ਕਹਿਣ ਲੱਗੇ, ਤੂੰ ਕਿਹੜੀ ਧੂਪ ਬਾਲ ਕੇ ਰੱਬ ਦੀ ਆਰਤੀ ਉਤਾਰਨ ਤੁਰਿਆ? ਉਹ ਮਨਾ, ਉਹ ਦੇਖ ਠੰਡੀ ਹਵਾ ਚੱਲਣ ਦੀ ਦੇਰ ਏ ਤੇ ਚੰਦਨ ਦੀ ਸੁਗੰਧੀ ਦੀ ਧੂਪ ਨੇ ਜਗਨਨਾਥ ਨੂੰ ਆਪਣੇ ਆਪ ਹੀ ਮਹਿਕ ਦੇ ਦੇਣੀ ਹੈ। ਧੂਪ ਮਲ ਆਨ ਲਓ, ਮਾਲਿਆ ਪਰਬਤ ਤੋਂ ਆਉਣ ਵਾਲੀ ਸੁਗੰਧੀ ਇਹ ਧੂਪ ਹੈ। ਤੇ ਨਾਲ ਬਚਨ ਕੀਤਾ, ਪਵਨ ਚਵਰੋ ਕਰੇ, ਪਰਮਾਤਮਾ ਦੀ ਨਿਰਗੁਣ ਦੀ ਨਿਰਾਕਾਰ ਦੀ ਆਰਤੀ, ਪਵਨ ਹਵਾ ਚਵਰੋ ਕਰੇ, ਚੌਰ ਕਰ ਦੀਏ। ਤੇ ਜਦੋਂ ਕਿਤੇ ਆਪਾਂ ਰੁੱਖ ਦੇਖਦੇ ਹਾਂ, ਤੇਜ਼ ਹਵਾ ਚੱਲੇ ਤੇ ਰੁੱਖ ਦੀਆਂ ਟਾਹਣੀਆਂ ਖੱਬੇ ਸੱਜੇ ਨੂੰ ਘੁਲਦੀਆਂ ਨੇ, ਕਦੀ ਰੁੱਖ ਥੱਲੇ ਖਲੋ ਕੇ ਚੇਤੇ ਕਰਿਓ, ਵਾਹ ਮੇਰੇ ਪਰਮਾਤਮਾ, ਦੇਖ ਹਰ ਰੁੱਖ ਦੀਆਂ ਟਾਹਣੀਆਂ ਤੈਨੂੰ ਚੌਰ ਪਈਆਂ ਕਰਦੀਆਂ। ਪਵਨ ਚਵਰੋ ਕਰੇ, ਹਵਾ ਤੈਨੂੰ ਚੌਰ ਪਈ ਕਰਦੀ ਏ। ਹੇ ਪ੍ਰਭੂ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲਓ, ਪਵਨ ਚਵਰੋ ਕਰੇ। ਤੇ ਪੁੱਛਿਆ ਫਿਰ ਫੁੱਲ ਕਿੱਥੋਂ ਲੈ ਕੇ ਆਉਂਦੇ ਹੋ? ਸਗਲ ਬਨ ਰਾਏ ਫੂਲ ਅੰਤ, ਇਹ ਫੁਲੰਤ ਪਾਠ ਨਹੀਂ ਕਰਨਾ, ਫੱਫੇ ਦੇ ਥੱਲੇ ਦੁਲੈਂਕੜ ਹੈ। ਸਗਲ ਬਨ ਰਾਏ ਫੂਲ ਅੰਤ ਜੋਤੀ। ਕਹਿਣ ਲੱਗੇ ਸਗਲ ਬਨ ਰਾਏ ਜਿਤਨੀ ਬਨਸਪਤੀ ਹੈ, ਵੈਸੇ ਬਨ ਰਾਏ ਦਾ ਅਰਥ ਜੰਗਲ ਵੀ ਕੀਤਾ ਜਾਂਦਾ, ਸਗਲ ਬਨ ਰਾਏ ਜਿਤਨੀ ਬਨਸਪਤੀ ਹੈ, ਜਿਤਨੇ ਜੰਗਲ ਦੇ ਵਿੱਚ ਫੁੱਲ ਨੇ ਤੇ ਜਿਨ੍ਹਾਂ ਰੁੱਖਾਂ ਦੇ ਵਿੱਚ ਪਰਮਾਤਮਾ ਦੀ ਜੋਤੀ ਆਪ ਵਿਦਮਾਨ ਹੈ। ਕਹਿੰਦੇ ਨੇ ਸਾਰੇ ਜੰਗਲ ਦੇ ਫੁੱਲ ਜਿਹੜੇ ਨੇ ਨਾ, ਇਹ ਬਨਸਪਤੀ ਮੇਰੇ ਭਗਵਾਨ ਦੇ ਉੱਤੇ ਫੁੱਲਾਂ ਦੀ ਵਰਖਾ ਪਈ ਕਰਦੀ ਹੈ, ਇਹਨੂੰ ਕਰਨੀ ਪੈਂਦੀ ਜੇ ਬੰਦਾ ਫੁੱਲ ਨਾ ਤੋੜੇ। ਤੇ ਚੇਤੇ ਰੱਖਿਓ, ਕੁਦਰਤ ਖੁਦ ਹੀ ਆਪਣੇ ਫੁੱਲ ਨੂੰ ਬਖੇਰਨਾ ਸ਼ੁਰੂ ਕਰ ਦਿੰਦੀ।
ਬਗੀਚੇ ਵਿੱਚ ਫੁੱਲ ਖਿੜਿਆ ਹੈ, ਉਹਨੂੰ ਤੋੜੋ ਨਾ, ਖਿੜਿਆ ਰਹਿਣ ਦਿਓ, ਤੇ ਗੁਰਮੁਖੋ ਕੁਝ ਦਿਨਾਂ ਤੋਂ ਬਾਅਦ ਤੁਸੀਂ ਦੇਖੋਗੇ ਇੱਕੋ ਦਮ ਨਹੀਂ ਪੱਤੀ ਪੱਤੀ ਕਰਕੇ ਫੁੱਲ ਜ਼ਮੀਨ ਤੇ ਡਿੱਗੇਗਾ। ਕਹਿਣ ਲੱਗੇ ਤੂੰ ਫੁੱਲ ਤੋੜ ਕੇ, ਖਿੜਿਆਂ ਨੂੰ ਤੋੜ ਕੇ, ਮਰੋੜ ਕੇ, ਪੱਤੀ ਪੱਤੀ, ਪੰਖੜੀ ਪੰਖੜੀ ਬਖੇਰ ਨੇ ਬਗੀਚੀ ਵਿੱਚ ਦੇਖ, ਤੇਰੇ ਤੋੜਨ ਤੋਂ ਬਿਨਾ ਉਹ ਪੱਤਾ ਪੱਤਾ ਰੱਬ ਤੋਂ ਆਪ ਹੀ ਕੁਰਬਾਨ ਪਿਆ ਕਰਦਾ। ਇਹ ਵਰਖਾ ਪਿਆ ਕਰਦੇ ਨੇ ਫੁੱਲਾਂ ਦੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲਓ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਹੁਣ ਦੇਖੋ ਕੈਸੇ ਵਿਸਮਾਦ ਵੀ ਚਲੇ ਗਏ, ਕਹਿਣ ਲੱਗੇ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਇੱਥੇ ਅਰਥ ਇਹ ਨਹੀਂ ਕਿ ਕੈਸੀ ਆਰਤੀ ਹੋਏ, ਤੇਰੀ ਆਰਤੀ ਕਿਵੇਂ ਹੋਵੇ, ਨਹੀਂ, ਕੈਸੀ ਆਰਤੀ ਹੋਏ, ਕੈਸੇ ਕਮਾਲ ਦੀ ਤੇਰੀ ਆਰਤੀ ਹੋ ਰਹੀ ਹੈ ਕਿ ਪ੍ਰਭੂ ਕੈਸੀ ਆਰਤੀ ਤੇਰੀ ਹੋ ਰਹੀ ਹੈ। ਵਿਸਮਾਦ ਵਿੱਚ ਲੈ ਗਈ ਕੈਸੀ ਆਰਤੀ ਹੋਏ, ਤੇ ਨਾਲ ਬਚਨ ਕੀਤਾ ਭਵ ਖੰਡਨਾ। ਭਵ ਖੰਡਨਾ ਦਾ ਅਰਥ ਹੈ ਜਨਮ ਨੂੰ ਕੱਟਣ ਵਾਲਿਆ, ਬੰਧਨ ਨੂੰ ਕੱਟਣ ਵਾਲਿਆ, ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰਨ ਵਾਲਿਆ। ਕੈਸੇ ਕਮਾਲ ਦੀ ਤੇਰੀ ਆਰਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਤੇ ਨਾਲ ਅਗਲਾ ਬਚਨ ਹੈ ਅਨਹਤਾ ਸ਼ਬਦ ਵਜੰਤ ਪਾਠ ਨਹੀਂ ਕਰਨਾ, ਵਾਜੰਤ ਵਾਵੇ ਨੂੰ ਕੰਨਾ ਲੱਗਾ ਹੈ। ਸਾਹਿਬ ਕਹਿ ਰਹੇ ਨੇ ਅਨਹਤਾ ਸ਼ਬਦ ਵਾਜੰਤ ਭੇਰੀ, ਭੇਰੀਆਂ ਦਾ ਅਰਥ ਤੁਸੀਂ ਸਮਝਦੇ ਹੋ ਆਵਾਜ਼, ਜਿਨ੍ਹਾਂ ਵਿੱਚੋਂ ਸੰਗੀਤ ਨਿਕਲਦਾ, ਤੂਤੀਆਂ ਭੇਰੀਆਂ ਵਜਾਈਆਂ ਜਾਂਦੀਆਂ ਨੇ। ਬਾਬਾ ਜੀ ਕਹਿੰਦੇ ਨੇ ਆਹ ਤਾਂ ਥਾਲ ਨੇ, ਇਹ ਚੰਦਰਮਾ ਨੇ, ਤਾਰੇ ਨੇ, ਇਹ ਸਾਰੇ ਦੀਪਕ ਤੇ ਮੋਤੀ ਨੇ। ਕਹਿੰਦੇ ਨੇ ਗੁਰਮੁਖਾ ਕਦੀ ਦੇਖ ਤਾਂ ਸਹੀ, ਨੇਤਰ ਬੰਦ ਕਰਕੇ ਤੇਰੇ ਅੰਦਰ ਇੱਕ ਰਸ ਪਰਮਾਤਮਾ ਦਾ ਨਾਦ ਵੱਜਦਾ ਪਿਆ ਹੈ। ਕੋਈ ਬੰਦਾ ਐਸਾ ਨਹੀਂ ਜਿਹਦੇ ਵਿੱਚ ਮੇਰੇ ਸਾਈਂ ਜੀ ਦਾ ਨਾਦ ਨਹੀਂ ਵੱਜਦਾ। ਦੇਖੋ ਫਿਰ ਬੇਨਤੀ ਸਮਝਿਓ, ਇਹਨੂੰ ਕਿਸੇ ਹੋਰ ਕਰਮ ਕਾਂਡੀ ਪਾਸੇ ਨਹੀਂ ਕਿ ਇਸ ਤਰ੍ਹਾਂ ਨਾਦ ਕੰਨਾਂ ਦੀ ਘੂਕੂ ਜਾਂ ਕੁਝ। ਦੇਖੋ ਜਦੋਂ ਇਕਾਗਰ ਹੋਵਾਂਗੇ ਨਾ, ਉਹ ਅੰਦਰੋਂ ਨਾਮ ਸੁਣਿਆ ਜਾਂਦਾ ਹੈ। ਬਾਬਾ ਜੀ ਨੇ ਤੇ ਬਚਨ ਕੀਤਾ ਘੱਟ ਘੱਟ ਵਾਜੈ ਨਾਦ, ਹਰ ਘੱਟ ਦੇ ਵਿੱਚ ਉਹ ਨਾਦ ਵੱਜਦਾ ਪਿਆ ਹੈ। ਸਤਿਗੁਰੂ ਨੇ ਮਿਹਰ ਭਰੇ ਬਚਨ ਵੀ ਕੀਤੇ ਨੇ, ਕਹਿਣ ਲੱਗੇ ਅਨਹਤਾ ਸ਼ਬਦ ਵਾਜੰਤ ਭੇਰੀ, ਮੇਰੇ ਪਰਮਾਤਮਾ ਦੇ ਅਨਹਤ ਸ਼ਬਦ ਜਿਹੜੇ ਹਰ ਜੀਵ ਵਿੱਚ ਉਹ ਗੂੰਜਦਾ ਪਿਆ। ਕਹਿੰਦੇ ਨੇ ਕਾਹਦੀਆਂ ਬਾਹਰ ਦੀਆਂ ਭੇਰੀਆਂ ਵਜਾਣਾ, ਹਰ ਇੱਕ ਦੇ ਅੰਦਰ ਹੀ ਵਾਜੇ ਪਏ ਵੱਜਦੇ। ਕਿਹੜਾ ਵਾਜਾ ਜਿਹੜਾ ਨਹੀਂ ਵੱਜਦਾ ਪਿਆ? ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਇਹ ਰਹਾਓ ਦੇ ਬਚਨ। ਹੁਣ ਇੱਕ ਪ੍ਰਸ਼ਨ ਕੀਤਾ ਗਿਆ, ਗੱਲ ਆਈ ਵੀ ਤੁਸੀਂ ਤਾਂ ਉਹਦੀ ਗੱਲ ਕਰਦੇ ਹੋ ਵੀ ਆਰਤੀ ਵਿੱਚ ਤੁਸੀਂ ਚੰਦਰਮਾ ਕਹਿ ਦਿੱਤਾ, ਸੂਰਜ ਦੀਵਾ ਕਹਿ ਦਿੱਤਾ, ਤਾਰੇ ਮੋਤੀ ਬਣਾ ਦਿੱਤੇ, ਪਵਨ ਨੂੰ ਚੌਰ ਕਰਤਾ ਦੱਸ ਦਿੱਤਾ, ਤੁਸੀਂ ਚੰਦਨ ਦੀ ਸੁਗੰਧੀ ਨੂੰ ਧੂਪ ਦੱਸ ਦਿੱਤਾ, ਹੁਣ ਸਾਨੂੰ ਇਹ ਦੱਸੋ ਤੁਹਾਡੇ ਭਗਵਾਨ ਦੀਆਂ ਅੱਖਾਂ ਕਿੱਥੇ ਨੇ? ਦੇਖੋ ਇਹ ਪ੍ਰਸ਼ਨ ਸੀ, ਇਹਨੂੰ ਥੋੜਾ ਜਿਹਾ ਸਮਝਣ ਲਈ ਟਿਕਿਓ, ਕਿਉਂਕਿ ਇਹ ਲੜੀ ਹੀ ਇਹਦੇ ਅਰਥ ਕਰੇਗੀ। ਕਹਿਣ ਲੱਗੇ ਦੇਖ ਸਾਡੇ ਤਾਂ ਜਗਨਨਾਥ ਦੇ ਨੇਤਰ, ਪੈਰ, ਹੱਥ, ਜਿਹਦੀ ਤੁਸੀਂ ਆਰਤੀ ਦੀ ਗੱਲ ਕਰਦੇ ਹੋ ਉਹਦੀਆਂ ਅੱਖਾਂ ਕਿੱਥੇ? ਗੁਰੂ ਸਾਹਿਬ ਉੱਥੇ ਪ੍ਰਭੂ ਨੂੰ ਮੁਖਾਤਬ ਕਰਕੇ ਬਚਨ ਕਰਦੇ ਨੇ ਕਿ ਮਾਲਕ ਸਹਿ ਸਤਾਵ ਨੈਣ, ਸਾਕਾਰ ਰੂਪ ਵਿੱਚ ਸਾਹਿਤ ਦਾ ਅਖਰੀ ਅਰਥੇ ਹਜ਼ਾਰ, ਹਜ਼ਾਰਾਂ ਤੇਰੇ ਨੇਤਰ ਨੇ। ਹੁਣ ਹਜ਼ਾਰਾਂ ਨੇਤਰ ਕਿਹੜੇ ਨੇ? ਕਿਉਂਕਿ ਇਸ ਤੁਕ ਦੇ ਅਰਥ ਕਰਨ ਲਈ ਥੋੜੀ ਜਿਹੀ ਅਗਲੀ ਤੁਕ ਮੈਂ ਕਹਿ ਦੇਣਾ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਸੋਏ ਦਾ ਅਰਥ ਉਸ ਪਰਮਾਤਮਾ ਦੀ। ਕਹਿੰਦੇ ਨੇ ਜੇ ਸਾਰਿਆਂ ਸਰੀਰਾਂ ਵਿੱਚ ਤੂੰ ਕਹਿੰਦਾ ਰੱਬ ਦੀ ਜੋਤ ਵਰਤਦੀਏ, ਤੇ ਜਿਹੜੀਆਂ ਸਰੀਰਾਂ ਵਿੱਚੋਂ ਅੱਖਾਂ ਦੇਖਦੀਆਂ ਨੇ, ਕੀ ਇਹ ਪਰਮਾਤਮਾ ਦੀਆਂ ਅੱਖਾਂ ਨਹੀਂ? ਕੀ ਇਹ ਕੰਨ ਪ੍ਰਭੂ ਦੇ ਨਹੀਂ? ਕੀ ਇਹ ਪੈਰ ਜਿਹੜੇ ਨੇ ਭਗਵਾਨ ਦੇ ਨਹੀਂ? ਕੀ ਇਹ ਹੱਥ ਭਗਵਾਨ ਦੇ ਨਹੀਂ? ਸਰਬ ਵਿਆਪੀ ਪਰਮਾਤਮਾ ਕਿਹੜੀ ਥਾਂ ਹੈ ਜਿੱਥੇ ਉਹ ਨਹੀਂ? ਕਹਿਣ ਲੱਗੇ ਸਹਿਤ ਤਵ ਨੈਣ, ਹੇ ਪ੍ਰਭੂ ਆ ਜਿਹੜੇ ਹਜ਼ਾਰਾਂ ਅੱਖਾਂ ਦੇਖਦੀਆਂ ਨੇ, ਇਹਨਾਂ ਹਜ਼ਾਰਾਂ ਅੱਖਾਂ ਵਿੱਚ ਹੀ ਤੇਰੀਆਂ ਆਪਣੀਆਂ ਅੱਖਾਂ ਨੇ।
ਤੇਰੇ ਨੇਤਰ ਨੇ, ਪਰ ਨਿਰਗੁਣ ਰੂਪ ਵਿੱਚ ਨਿਰਾਕਾਰ ਵਿੱਚ ਸਹਿ ਸਤਾਵ ਨੈਣ ਨਨ ਨੈਣ ਹੈ ਤੋਹੇ ਕੋ ਤੇਰਾ ਕੋਈ ਵੀ ਨੇਤਰ ਨਹੀਂ। ਨਨ ਨੈਣ ਹੈ ਤੋਹੇ ਕੋ ਤੇਰਾ ਕੋਈ ਨੇਤਰ ਨਹੀਂ। ਨਿਰਗੁਣ ਰੂਪ ਵਿੱਚ ਕੋਈ ਨੇਤਰ ਨਹੀਂ, ਪਰ ਸਾਕਾਰ ਰੂਪ ਵਿੱਚ ਦੇਖਣਾ ਆ ਜੋ ਕੁਝ ਤੂੰ ਰਚਿਆ ਸਾਰੀਆਂ ਅੱਖਾਂ ਵਿੱਚ ਤੂੰ ਆਪ ਹੀ ਹੈ। ਹਜ਼ੂਰ ਦੇ ਅਗਲੇ ਬਚਨ ਇੱਥੇ ਵਿਸ਼ਰਾਮ ਆਪ ਵੈਸੇ ਲਾਉਂਦੇ ਹੋ ਸਾਰੇ, ਪਰ ਫਿਰ ਵੀ ਮੈਂ ਬੇਨਤੀ ਕਰਦਿਆਂ ਇਹਦਾ ਪਾਠ ਕਰਦਿਆਂ ਸਹਿਤ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਤ ਮੂਰਤ, ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਆ ਤੇਰੀਆਂ ਤਸਵੀਰਾਂ ਤੁਰੀਆਂ ਫਿਰਦੀਆਂ ਨੇ ਜਿਤਨੀਆਂ ਨੇ। ਤੇ ਨਾਲ ਬਚਨ ਕੀਤਾ ਨੰਨਾ ਏਕ ਤੂੰ ਹੀ। ਹੁਣ ਇੱਥੇ ਵੈਸੇ ਪਾਠ ਹੈ ਤੱਤੇ ਉੱਤੇ ਖੋੜਾ ਲੱਗਾ ਤੇ ਨਾਲ ਔਂਕੜ ਲੱਗੀ ਦੋ ਮਾਤਰਾ ਨੇ। ਅਸੀਂ ਭਾਵੇਂ ਪਾਠ ਕਰਨੇ ਆ ਤੋ ਹੀ, ਪਰ ਗੁਰਮੁਖੋ ਇਹ ਤੋਲ ਭਾਰ ਪੂਰਾ ਕਰਨ ਲਈ ਦੋ ਮਾਤਰਾ ਨੇ, ਪਰ ਪੜ੍ਹਨਾ ਤੂੰ ਹੀ ਹੈ। ਇੱਕ ਪਾਸੇ ਤੇਰੇ ਹਜ਼ਾਰਾਂ ਨੇਤਰ, ਨਿਰਗੁਣ ਰੂਪ ਚ ਕੋਈ ਅੱਖ ਨਹੀਂ ਮਾਲਕਾ, ਫਿਰ ਤੇਰੀਆਂ ਹਜ਼ਾਰਾਂ ਤਸਵੀਰਾਂ ਮੂਰਤਾਂ ਤੇ ਇੱਕ ਵੀ ਤਸਵੀਰ ਨਹੀਂ। ਸਹਿਸ ਤਵ ਨੈਣ ਨਨ ਨੈਣ ਕਹਿ ਤੋਏ ਕੋ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬੇਮਲ। ਇੱਥੇ ਵਿਸ਼ਰਾਮ ਹਜ਼ਾਰਾਂ ਸਹਿਸ ਦਰ ਤੇ ਹਜ਼ਾਰ ਪਦ ਦਾ ਅਰਥ, ਪੈਰ ਬੇਮਲ ਦਾ ਅਰਥ, ਜਿਨ੍ਹਾਂ ਨੂੰ ਮੈਲ ਹੀ ਕੋਈ ਨਹੀਂ। ਹਜ਼ਾਰਾਂ ਤੇਰੇ ਸੁੰਦਰ ਚਰਨ ਨੇ ਜਿਨ੍ਹਾਂ ਨੂੰ ਮੈਲ ਹੀ ਕੋਈ ਨਹੀਂ। ਸਹਿਸ ਪਦ ਬੇਮਲ ਨਨ ਏਕ ਪਦ, ਕਈ ਵਾਰੀ ਅਸੀਂ ਗੰਧ ਸ਼ਬਦ ਤੇ ਵਿਸ਼ਰਾਮ ਦਿੰਦੇ ਨਹੀਂ। ਸਹਿਸ ਪਦ ਬੇਮਲ ਨਾਲ ਕਹਿਣ ਲੱਗੇ ਨਨ ਏਕ ਪਦ, ਹਜ਼ਾਰਾਂ ਤੇਰੇ ਸੋਹਣੇ ਚਰਨ ਨੇ ਪਰ ਨਾਲ ਨਨ ਏਕ ਪਦ, ਤੇਰਾ ਇੱਕ ਵੀ ਪੈਰ ਨੇ। ਗੰਧ ਬਿਨ, ਗੰਧ ਦਾ ਅਰਥ ਹੈ ਨਾਸਕਾ, ਤੂੰ ਨੱਕ ਤੋਂ ਬਿਨਾ ਨਾਸਕਾ ਤੋਂ ਬਿਨਾ ਨਿਰਗੁਣ ਰੂਪ ਵਿੱਚ, ਪਰ ਸਹਿਸ ਤਵ ਗੰਧ ਹਜ਼ਾਰਾਂ ਨਾਸਕਾ ਜਿਹੜੀਆਂ ਨੇ ਤੇਰੀਆਂ ਨੇ। ਇਵ ਚਲਤ ਮੋਹੀ, ਇਵ ਦਾ ਅਰਥ ਇਸ ਨੇ ਇਸ ਤਰ੍ਹਾਂ, ਚਲਤ ਦਾ ਅਰਥ ਕੌਤਕ, ਮੋਹੀ ਦਾ ਅਰਥ ਮੈਂ ਮੋਹੀ ਗਈ। ਹੇ ਪ੍ਰਭੂ ਤੇਰੇ ਇਸ ਕੌਤਕ ਨੂੰ ਦੇਖ ਕੇ ਤੂੰ ਨਿਰਗੁਣ ਸਰਗੁਣ ਰੂਪ ਵਿੱਚ ਕਿਵੇਂ ਵਿਚਰਨਾ, ਤੇਰੇ ਇੱਕ ਨੇਤਰ ਨਹੀਂ ਹਜ਼ਾਰਾਂ ਨੇਤਰ ਨੇ, ਇੱਕ ਪਾਸੇ ਪੈਰ ਨਹੀਂ ਹਜ਼ਾਰਾਂ ਪੈਰ ਨੇ, ਇੱਕ ਹਜ਼ਾਰਾਂ ਮੂਰਤਾਂ ਨੇ, ਇੱਕ ਨਾਸਕਾ ਨਹੀਂ ਹਜ਼ਾਰਾਂ ਨਾਸਕਾ ਨੇ। ਤੇਰੇ ਇਸ ਕੌਤਕ ਨੇ ਮੈਨੂੰ ਮੋਹ ਲਿਆ ਹੈ, ਮੈਂ ਮੋਹੀ ਗਈ, ਮੈਂ ਠੱਗੀ ਗਈ। ਹੁਣ ਪੁੱਛਿਆ ਦਾਤਾ ਜੀ, ਸ਼ੰਕਾ ਨਹੀਂ ਨਿਕਲਦਾ ਪਿਆ, ਹਜ਼ਾਰਾਂ ਅੱਖਾਂ ਹਜ਼ਾਰਾਂ ਪੈਰ ਹਜ਼ਾਰਾਂ ਕੰਨ ਹਜ਼ਾਰਾਂ ਮੂਰਤਾਂ ਹਜ਼ਾਰਾਂ ਨਾਸਕਾ ਕਿਵੇਂ? ਤੇ ਨਾਲ ਅਗਲਾ ਬਚਨ ਕੀਤੋ ਨੇ ਕਹਿਣ ਲੱਗੇ ਨੂੰ ਸਮਝ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਆ ਜਿਹੜੇ ਤੂੰ ਅੱਖਾਂ ਨਾਲ ਦੇਖਦੇ ਨੇ ਕੰਨਾਂ ਨਾਲ ਸੁਣਦੇ ਨੇ, ਇਹਨਾਂ ਵਿੱਚ ਕਿਤੀ ਜੋਤ ਹੈ ਪਰਮਾਤਮਾ ਦੀ? ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ, ਦੇ ਨਹੀਂ ਦੈ, ਦੱਦੇ ਉੱਤੇ ਦੁਲਾਵਾਂ ਨੇ, ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ, ਕਿਹੜਾ ਬੰਦਾ ਹੈ ਜਿਹਦੇ ਵਿੱਚ ਉਹਦੀ ਜੋਤ ਨਹੀਂ? ਕਹਿਣ ਲੱਗੇ ਫਿਰ ਜਿਹਦੇ ਵਿੱਚ ਉਹਦੀ ਜੋਤ ਹੈ ਨਾ, ਉਹਦੀਆਂ ਅੱਖਾਂ ਵਿੱਚੋਂ ਭਗਵਾਨ ਦੀਆਂ ਅੱਖਾਂ ਨੂੰ ਤੱਕ, ਉਹਦੇ ਕੰਨਾਂ ਵਿੱਚੋਂ ਕਦੀ ਪਰਮਾਤਮਾ ਦੀ ਸਰੋਤ ਨੂੰ ਤੱਕ, ਉਹਦੀ ਨਾਸਕਾ ਵਿੱਚੋਂ ਕਿਤੇ ਰੱਬ ਦੀ ਨਾਸਕਾ ਨੂੰ ਤੱਕ। ਇਹਦਾ ਮਤਲਬ ਕਿ ਸਾਰਿਆਂ ਵਿੱਚ ਰਮੇ ਹੋਏ ਪਰਮਾਤਮਾ ਨੂੰ ਦੇਖ, ਇਹ ਪਰਮਾਤਮਾ ਦੇ ਬਣਾਏ ਤਸਵੀਰਾਂ ਨੇ। ਰਾਤ ਵੀ ਅਸੀਂ ਬਚਨ ਪੜਿਆ ਸੀ, ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਸੋਹਣਾ ਬਾਗ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਚਿਤ ਦੈ ਚਾਨਣ, ਸਭ ਮੈਂ ਚਾਨਣ ਹੋਏ। ਸੱਚੇ ਪਾਤਸ਼ਾਹ ਫਿਰ ਦਿਸਦੀ ਕਿਉਂ ਨੀ? ਕਹਿਣ ਲੱਗੇ ਆਪ ਉਦਰਾਪਨ ਕਰਨੇ ਆ, ਗੁਰੂ ਦੀ ਸਿੱਖਿਆ ਨੇ ਨਾ ਮੰਨਦੇ। ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਸਾਖੀਦਾਰ ਤੇ ਸਿੱਖਿਆ, ਵੈਸੇ ਸਾਖੀਦਾਰ ਹੁੰਦਾ ਗਵਾਹੀ ਦੇਣੀ। ਕਹਿੰਦੇ ਨੇ ਗੁਰੂ ਦੀ ਸਿੱਖਿਆ ਲਏ ਅੰਦਰ ਜੋਤ ਪ੍ਰਗਟ ਹੋਵੇਗੀ, ਤੇ ਥੋੜਾ ਜਿਹਾ ਆਪਾਂ ਰੁਕੀਏ। ਇੱਕ ਜੋਤ ਸਾਰਿਆਂ ਵਿੱਚ ਕਿਵੇਂ, ਇੱਕ ਸਾਰਿਆਂ ਵਿੱਚ ਕਿਵੇਂ? ਆਪਣੇ ਸਰੀਰ ਦੀ ਗੱਲ ਲੈ ਲਓ, ਸਿਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਇੱਕ ਪੌੜੀ ਹੈ, ਕਹਿੰਦੇ ਨੇ ਅਸੀਂ ਅੱਖਾਂ ਵਿੱਚੋਂ ਜਦੋਂ ਵੇਖਦੇ ਹਾਂ ਤੇ ਅੱਖਾਂ ਚੋਂ ਕੌਣ ਵੇਂਦਾ, ਕੰਨਾਂ ਵਿੱਚੋਂ ਸੁਣਦੇ ਹਾਂ ਤੇ ਕੌਣ ਸੁਣਦਾ, ਕੰਨ ਤਾਂ ਨਹੀਂ ਸੁਣਦੇ, ਅੱਖਾਂ ਤਾਂ ਨਹੀਂ ਦੇਖਦੀਆਂ,
ਪੈਰਾਂ ਨਾਲ ਜਦੋਂ ਤੁਰਨੇ ਆ ਕੌਣ ਤੁਰਦਾ? ਪੈਰ ਤਾਂ ਨਹੀਂ ਤੁਰ ਰਹੇ, ਹੱਥਾਂ ਨਾਲ ਕੰਮ ਕਰਨੇ ਆ, ਹੱਥਾਂ ਨਾਲ ਕੌਣ ਕੰਮ ਕਰਦਾ? ਹੱਥ ਹੀ ਨਹੀਂ ਕਰਦੇ। ਇਹਨੂੰ ਥੋੜਾ ਜਿਹਾ ਲਤੀਫ ਅਕਲ ਨਾਲ ਸਮਝੀਏ ਆਪਾਂ। ਅੱਖਾਂ ਨਾਲ ਵੇਖਨੇ ਆ ਤੇ ਵੇਖਣ ਤੋਂ ਬਾਅਦ ਕਹਿੰਦੇ ਆ ਅੱਜ ਤੇਰੇ ਦਰਸ਼ਨ ਕਰਕੇ ਮਨ ਗਦਗਦ ਹੋ ਗਿਆ, ਵੇਖਿਆ ਅੱਖਾਂ ਜੀਭ ਵਿੱਚੋਂ ਬੋਲੇ ਤੇ ਫਿਰ ਕਿਹਾ ਤੇਰੇ ਨਾਲ ਗੱਲਬਾਤ ਕਰਕੇ ਅੱਜ ਮੇਰਾ ਮਨ ਸੰਤੁਸ਼ਟ ਹੋਇਆ, ਗੱਲ ਜੀਭ ਨੇ ਕੀਤੀ ਤੇ ਸੰਤੁਸ਼ਟ ਮਨ ਹੋ ਗਿਆ। ਇੱਕ ਜੋਤ ਹੋ ਕੇ ਸਾਰਿਆਂ ਵਿੱਚ ਕਿਵੇਂ ਕਹੇ? ਹੱਥਾਂ ਨਾਲ ਕੰਮ ਕੀਤਾ ਤੇ ਕਹਿੰਦੇ ਆ ਕੰਮ ਤਾਂ ਅੱਗੇ ਵੀ ਕਰਦੇ ਸਾਂ ਪਰ ਅੱਜ ਕਿਰਤ ਕਰਕੇ ਮਨ ਸੰਤੁਸ਼ਟ ਹੈ। ਪੈਰਾਂ ਨਾਲ ਤੁਰੇ ਤੇ ਕਹਿੰਦੇ ਆ ਅੱਗੇ ਵੀ ਤੁਰਦੇ ਸਾਂ ਪਰ ਅੱਜ ਪੈਰਾਂ ਨਾਲ ਤੁਰੇ ਆ ਤੇ ਥਕਾਵਟ ਵੀ ਕੋਈ ਨਹੀਂ, ਮਨ ਖੁਸ਼ ਹੈ। ਪਿਆਰਿਓ, ਵੇਖਣ ਅੱਖਾਂ ਤੇ ਖੁਸ਼ ਮਨ, ਸੁਣ ਕੰਨ ਤੇ ਆਨੰਦ ਮਨ, ਬੋਲੇ ਜੀਭ ਤੇ ਸਵਾਦ ਲੈ ਮਨ। ਕਹਿਣ ਲੱਗੇ ਜਿਵੇਂ ਇੱਕ ਮਨ ਤੇਰਾ ਸਾਰੀਆਂ ਇੰਦਰੀਆਂ ਦੇ ਰਸ ਮਾਣਦਾ, ਚੇਤੇ ਰੱਖੀ ਇੱਕ ਭਗਵਾਨ ਸਾਰੇ ਸੰਸਾਰ ਵਿੱਚ ਜੋਤ ਵਿਆਪਕ ਕਰਕੇ ਰਸ ਮਾਣਦਾ। ਇੱਕ ਮਨ ਸਰੀਰ ਦੀ ਗੱਲ ਹੀ ਹੈ ਨਾ, ਭਾਈ ਸਾਹਿਬ ਨੇ ਬਚਨ ਕੀਤਾ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਅੱਖਾਂ ਅੰਦਰ ਵੇਖਦਾ ਪਿਆ ਮਨ ਹੀ ਵੇਖਦਾ, ਅੱਖਾਂ ਦਾ ਹੀ ਮਨ ਦੇਖ ਰਿਹਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਜਿਹਦਾ ਅੰਦਰ ਬੋਲਦਾ ਬਹੁ ਸਾਧ ਲਭਾਣਾ, ਹੱਥੀ ਕਿਰਤ ਕਮਾਮ ਦਾ ਪਗ ਚੱਲੇ ਸਜਾਣਾ। ਕਹਿਣ ਲੱਗੇ ਦੇਹੀ ਅੰਦਰ ਇੱਕ ਮਨ, ਇੰਦਰੀ ਪਰਵਾਣਾ, ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ। ਇਸੇ ਤਰ੍ਹਾਂ ਮੇਰਾ ਸਾਈ, ਸਭ ਮੈਂ ਜੋਤ ਜੋਤ ਹੈ ਸੋਏ ਗੁਰਮੁਖ ਸੁਖ ਮਾਣਾ, ਸਭ ਮੈਂ ਜੋਤ ਜੋਤ ਹੈ ਸੋਏ ਇਸ ਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਮੁਖਾ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਰਹੀ ਜੋਤ ਪ੍ਰਗਟ ਹੋਵੇਗੀ। ਹੁਣ ਗੁਰੂ ਜੀ ਦੀ ਨਜ਼ਰ ਵਿੱਚ ਪਤਾ ਆਰਤੀ ਕੀ ਹੈ? ਕਹਿਣ ਲੱਗੇ ਜੋ ਤਿਸ ਭਾਵੈ। ਹਜ਼ੂਰ ਕਹਿ ਰਹੇ ਨੇ ਕਿ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਨਹੀਂ, ਸੱਤੇ ਥੱਲੇ ਔਂਕੜ ਹੈ ਘੋੜਾ ਨਹੀਂ। ਹੁਣ ਅਸੀਂ ਆਹ ਵੀ ਜਦੋਂ ਪਾਠ ਕਰਨੇ, ਇਹ ਨਾ ਸਮਝੋ ਵੀ ਮੈਂ ਉਸਤਾਦ ਬਣ ਕੇ ਉਚਾਰਨ ਕਿਤੇ ਸਿਖਾਉਣਾ, ਨਹੀਂ, ਸਿਰਫ ਹੀ ਥੋੜਾ ਜਿਹਾ ਸੁਚੇਤ ਹੋ ਕੇ। ਇੱਕ ਇੱਕ ਸ਼ਬਦ ਗੁਰੂ ਦਾ ਅੰਗ ਹੈ। ਅਸੀਂ ਜ਼ਰੂਰ ਕਹਿੰਦੇ ਹਾਂ ਬਾਣੀ ਸ਼ੁੱਧ ਪੜ੍ਹਨ ਦੀ ਸਮੱਤ ਬਖਸ਼ੋ, ਪਰ ਪੜ੍ਹਨ ਦਾ ਯਤਨ ਵੀ ਕਰੀਏ। ਇੱਕ ਜਦੋਂ ਸਵੇਰੇ ਹੁਕਮਨਾਮਾ ਹੁੰਦਾ ਸੀ ਪੜ੍ਹਨੇ ਹਾਂ, ਕਈ ਗੁਰਮੁਖ ਪੜ੍ਹਦੇ ਨੇ ਸੋ ਕਹੋ ਟਲ ਗੁਰ ਸੇਵੀਐ, ਉੱਥੇ ਵੀ ਸੋ ਨਹੀਂ, ਸੱਥੇ ਥੱਲੇ ਔਂਕੜ ਹੈ। ਸੋ ਕਹੋ, ਕਹਿਣ ਲੱਗੇ ਜੋ ਤਿਸ ਭਾਵੈ ਸੋ ਆਰਤੀ ਹੋਏ। ਜੋ ਕੁਛ ਮੇਰੇ ਪਰਮਾਤਮਾ ਨੂੰ ਭਾਉਂਦਾ, ਚੇਤੇ ਰੱਖੀ ਉਹਦੀ ਰਜ਼ਾ ਵਿੱਚ ਚੱਲਣਾ ਹੀ ਆਰਤੀ ਹੈ। ਜੋ ਉਹਨੂੰ ਭਾਉਂਦਾ ਪਿਆ ਨਾ, ਜੋ ਤਿਸ ਭਾਵੈ, ਜਿਹਨੂੰ ਰਾਤ ਪੜਿਆ ਸੀ, ਜੋ ਤਿਸ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਹੀ ਅਰਥਾਂ ਵਿੱਚ ਆਰਤੀ ਉਦਨ ਉਤਰੇਗੀ ਜਿੱਦਣ ਪਿਆਰਿਆ ਜੋ ਪਰਮਾਤਮਾ ਕਰਦਾ ਉਹਨੂੰ ਚੰਗਾ ਜਾਣੇ। ਜੋ ਰੱਬ ਕਰਦਾ, ਜੋ ਤਿਸ ਭਾਵੈ ਸੋ ਆਰਤੀ ਹੋਏ। ਜੋ ਪਰਮਾਤਮਾ ਨੂੰ ਭਾਉਂਦਾ ਉਹ ਤੈਨੂੰ ਚੰਗਾ ਲੱਗੇ, ਰਜ਼ਾ ਵਿੱਚ ਚੱਲਣਾ ਹੀ ਆਰਤੀ ਹੈ। ਜਿਹੜਾ ਬੰਦਾ ਰਜ਼ਾ 'ਚ ਨਹੀਂ ਚੱਲਦਾ, ਉਹ ਬਾਹਰ ਜਿੰਨੇ ਮਰਜ਼ੀ ਦੀਵੇ ਕਮਾਈ ਜਾਏ, ਕਾਹਦੀ ਆਰਤੀ? ਜੇ ਉਹਦਾ ਭਾਣਾ ਸ਼ਬਦ ਅਸੀਂ ਵਰਤਨੇ ਆ ਨਾ, ਭਾਣਾ ਜਾਂ ਰਜ਼ਾ। ਗੁਰਮੁਖੋ, ਇੱਕ ਗੱਲ ਚੇਤੇ ਰੱਖਿਓ, ਭਾਣੇ ਦਾ ਅਰਥ ਮਜਬੂਰੀ ਨਹੀਂ। ਫਿਰ ਬੇਨਤੀ ਕਰਾਂ, ਇੱਕ ਤੁੱਕ 'ਚ ਸਾਨੂੰ ਸਮਝ ਪੈ ਜਾਏਗੀ। ਕੋਈ ਘਟਨਾ ਵਾਪਰ ਜਾਏ ਤੇ ਨਾਲ ਅਸੀਂ ਕਹਿੰਦੇ ਹਾਂ ਕੋਈ ਨਹੀਂ, ਠੰਡਾ ਹੋਕਾ ਲੈ ਕੇ, ਰੱਬ ਦਾ ਭਾਣਾ ਸੀ ਜੀ, ਇਹਦਾ ਮਤਲਬ ਠੰਡਾ ਹੋਕਾ ਮੰਨਣ ਲਈ ਤਿਆਰ ਨਹੀਂ। ਭਾਣਾ ਹੈ ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਇਵੇਂ ਜੋਤ ਤਿਸ ਭਾਵੈ ਸੋ ਆਰਤੀ ਹੋਏ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਤੇ ਭਾਣਾ ਕੀ ਆ? ਭਾਣਾ ਅੰਦਰ ਦੀ ਉਹ ਪਰਮ ਅਵਸਥਾ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਹੂ ਕੋ ਦੌਰਿਓ। ਸਹਿਜ ਆਨੰਦ ਅੰਦਰ ਟਿਕਿਆ ਰਹੇ, ਅੰਦਰ ਕਿਤੇ ਚੋਟ ਨਾ ਪਹੁੰਚੇ, ਉਹ ਹੋਵੇ ਭਾਣਾ। ਬਾਬੇ ਫਰੀਦ ਨੇ ਇਸੇ ਭਾਣੇ ਲਈ ਸ਼ਬਦ ਵਰਤੇ ਨੇ। ਕਹਿੰਦੇ ਨੇ ਜੇ ਰੱਬ ਦੇ ਬੂਹੇ ਤੇ ਜਾਣੇ, ਦੁੱਖ ਸੁੱਖ ਇੱਕ ਕਰ, ਜੋ ਤਿਸ ਭਾਵੈ, ਜੋ ਉਹਨੂੰ ਪਾਉਂਦਾ ਪਿਆ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ,
اللہ پاوے اللہ پاوے سو پڑا تا لبھی دربار. دکھ سکھ ایک کر جو پرماتما نو پاؤندا ہے یہ تیرا سکھ ہے. اتھے ایک بینتی میں ادھارن دینا, تسی آ پہاڑی رستیاں وچوں پانی دے نالے دیکھ دیو نکل دے, کدی دیکھو کئی تنکے جڑے نے نا وہ لمے رک جدھر پانی ہے وہ سیدھے نہیں چوڑے رک پانی نو روکن دا یتن کر دے. تھوڑا جا سمجھیو کچھ تنکے ایسے نے جڑے پانی دے بہاو نال سیدھے ہی وہی جاندے نے, تے کئی تنکے جڑے نا اگوں روک روک کے پانی نو روکن دا چوڑے دا جویں روک روک دے نے پانی نو, تے پانی انہاں تو ٹپدا ہے نال تنکیاں نو ٹکی ٹکی جاندا ہے. چیتے رکھو گرمکھو جیڑا تنکا صحیح طرح سیدھا تر پے گا سیدھا ترن والے نو بھی پانی نے لے جانا ہے, تے جیڑا اڑن دا یتن کرے گا تک کے اونوں بھی لے جانا ہے, بجائے اڑن دے آپا سیدھے تنکے دی طرح چل پئیے. جی اسی اڑ کے کہاں گے اسی نہیں مانتے پانی نو, نہ منو ٹیڈے ہو کے بھی پانی نے کھچل جانا ہے. تے جے سیدھے ہو کے کہیے کہ دکھ سکھ ایک کر دل تے لاہے وکار اللہ پاوے سو پڑا تا لبھی دربار. حضور کہہ رہے نے آرتی اے وے گرمکھو جو رب نو پاؤندا ہے اونوں من لئیے. اسی ماننے ہاں نہیں اسی مان رہے, جنم تو لے کے موت تک حکم ماننے ہاں. جے ماننے بھی پئے ہاں پھر اندر نو ہی منا لیے بھی من لے تو, جے نہ مننا کہ تکے نال من دے ہاں. کدا جتن جے دل کر دے کہ بچپن دے سکھاں وچوں نکل کے میرے تے ذمہ واریاں پہن, پر پرماتما اپنے حکم وچ بچپن تو جوانی لے آندا ہے. کدا چت کردا جوانی دا جوبن دا جوش میرا جائے, پرماتما تکے نال جوبن تو کھچ کے بڈھےپے وچ لیاوندا ہے. کدا دل کردا میں بڈھےپے دا سکھ چھڈ کے جے پتر تیاں پالدے نے موت وال جاواں, نہیں او دے پانے نے او دی رضا نے تکے نال موت وال لے جانا. بچپن تو لے کے موت تک حکم وردا ہے, تے جڑا ورتدا ہی پیا ہے پھر کیوں اڑی جانا تیلے دی طرح سیدھا ہو کے انہوں مان ہی لے بھی ٹھیک ہے. جو تچ پاوے سو آرتی ہوئے. ہن دیکھو گرو صاحب نے رکھا پن نہیں رکھیا, کھنڈن نہیں کیتا, کسے پریم ورس وچ جڑ کے کہن لگے پرماتما ہر چرن کول مکرند لوبت منو ایتھے وشرام ہے. ہر چرن کمل مکرند لوبت منو ان دنوں موہے آہی پیاسا, کیونکہ پیاسا والا پرکرن جڑا وہ چینج ہو جائے گا. ہر چرن کمل پربھو تواڈے سونے جڑے کمل ورگے چرن نے, مکرند مکرند کا ارتھ تسی سمجھدے ہو کہ پھلاں اتے جڑے پراگ دے کن ہندے نے, ਧੂੜ ਸ਼ਬਦ ਅਸੀਂ ਵਰਤਨੇ ਹਾਂ. ਇੱਥੇ ਮਕਰੰਦ ਦਾ ਅਰਥ ਆਪਾਂ ਰਸ ਕਰ ਲਈਏ. ਪ੍ਰਭੂ ਤੁਹਾਡੇ ਚਰਨ ਕਮਲਾਂ ਦਾ ਰਸ ਲੈਣ ਲਈ ਮੈਂ ਉਤਾਵਲਾ ਹਾਂ. ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਭਵਰੇ ਨੂੰ ਦਾਤ ਦਿਓਗੇ? ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਮੇਰਾ ਮਨ ਭਵਰੇ ਦੀ ਤਰ੍ਹਾਂ ਲੁਭਾਏ ਮਾਣਕ ਹੋ ਗਿਆ, ਭਵਰੇ ਦੀ ਤਰ੍ਹਾਂ ਇਸ ਸੁਗੰਧੀ ਨੂੰ ਮੰਨਣਾ ਚਾਹੁੰਦਾ ਹੈ. ਕਿਰਪਾ ਕਰ ਆਪਣੇ ਚਰਨ ਕਮਲਾਂ ਦਾ ਰਸ ਦੇ ਦੇ, ਪਿਆਰ ਦੇ ਦੇ, ਸੁਗੰਧੀ ਦੇ ਦੇ. ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ, ਅਨ ਦਿਨੋਂ ਮੋਹੇ ਆਈ ਪਿਆਸਾ. ਹੁਣ ਇੱਥੇ ਪ੍ਰਸੰਗ ਚੇਂਜ ਹੋਇਆ, ਪ੍ਰਕਰਨ ਕਹਿਣ ਲੱਗੇ ਮੈਨੂੰ ਦਿਨ ਰਾਤ ਅਨ ਦਿਨੋਂ ਮੋਹੇ ਆਈ ਪਿਆਸਾ, ਮੈਨੂੰ ਦਿਨ ਰਾਤ ਇੱਕ ਪਿਆਸ ਲੱਗ ਗਈ. ਭਵਰੇ ਨੂੰ ਪਿਆਸ ਨਹੀਂ ਹੁੰਦੀ, ਭਵਰੇ ਨੂੰ ਕੇਵਲ ਗੰਧ ਦਾ ਰਸ ਹੈ. ਕਹਿਣ ਲੱਗੇ ਮਨ ਭਵਰੇ ਦੀ ਤਰ੍ਹਾਂ, ਤੇ ਜਿਹੜੀ ਅੰਦਰ ਦੀ ਪਿਆਸ ਹੈ ਮੇਰੇ ਮਾਲਕਾ, ਇਹ ਸਾਰਗ ਦੀ ਤਰ੍ਹਾਂ ਲੱਗ ਗਈ ਹੈ, ਪਪੀਏ ਦੀ ਤਰ੍ਹਾਂ ਲੱਗੀ ਹੈ. ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ. ਕਿਰਪਾ ਕਿਰਪਾ ਪਾਠ ਨਹੀਂ ਕਰਨਾ, ਕਿਉਂਕਿ ਪੂਰਾ ਰਾਰਾ ਨਹੀਂ, ਕੱਕੇ ਦੇ ਥੱਲੇ ਰਾਰਾ ਪਿਆ. ਕਿਰਪਾ ਜਲ ਦੇਹੇ ਨਾਨਕ ਸਾਰਿੰਗ, ਸਾਰਿੰਗ ਵੀ ਨਹੀਂ ਸਾਰਿੰਗ ਕਹੋ. ਸਾਰਿੰਗ ਦਾ ਅਖਰੀ ਅਰਥ ਹੈ ਬਬੀਆ. ਹੇ ਪ੍ਰਭੂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਪੀਏ ਨੂੰ ਦਿਓ ਆਪਣੇ ਕਿਰਪਾ ਦਾ ਜਲ, ਕਿਉਂਕਿ ਤੇਰੇ ਤੋਂ ਬਿਨਾਂ ਮੈਂ ਨਹੀਂ ਜੀ ਸਕਦਾ. ਸਾਵਣ ਦੇ ਮਹੀਨੇ ਦੀ ਸੰਗਰਾਂਦ ਤੇ ਮੈਂ ਇੱਕ ਬੇਨਤੀ ਕਰਕੇ ਆਇਆ ਸਾਂ. ਮਨਾ ਸਾਉਣ ਦਾ ਮਹੀਨਾ ਪਪੀਆਂ ਦਾ ਮਹੀਨਾ ਹੈ,
ਕਦੀ ਬੋਲ ਤੂੰ ਵੀ ਬਰਸ ਮੇਘ ਜੀ ਤਿਲ ਬਿਲਮ ਨਾ ਲਾਓ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਬਰਸ ਮੇਘ ਜੀ ਤਿਲ ਬਿਲਮ ਨਾ ਲਾਓ ਬਰਸ ਪਿਆਰੇ ਮਨੇ ਸਧਾਰੇ ਖੋਏ ਅਨੰਤ ਸਦਾ ਮਨ ਚਾਓ ਖੰਮ ਤੇਰੀ ਧਰ ਸਵਾਮੀਆਂ ਮੇਰੇ ਤੂੰ ਕਿਉਂ ਮਨੋ ਵਿਸਾਰੇ ਬਰਸ ਮੇਘ ਜੀ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਬਰਸ ਮੇਘ ਜੀ ਤਿਲ ਬਿਲਮ ਨਾ ਲਾਓ ਬਰਸ ਪਿਆਰੇ ਮਨੇ ਸਧਾਰੇ ਖੋਏ ਅਨੰਦ ਸਦਾ ਮਨ ਚਾਓ ਖੰਮ ਤੇਰੀ ਧਰ ਸਵਾਮੀਆਂ ਮੇਰੇ ਤੂੰ ਕਿਉਂ ਮਨੋ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸ਼ੋਭ ਨਹੀਂ ਬਿਨ ਪਰਤਾਰੇ ਕਿਰਪਾ ਕਰ ਕਿਰਪਾ ਜਲ ਦੇ ਤੁਸੀਂ ਮੈਨੂੰ ਦਿਓ ਕਿਰਪਾ ਦਾ ਜਲ ਤੇ ਜਨਮ ਸਾਖੀ ਵਿੱਚ ਤਾਂ ਇਹ ਬਚਨ ਵੀ ਆਉਂਦਾ ਹੈ ਕਈ ਵਾਰੀ ਸ਼ਾਇਦ ਆਪਨੇ ਸੁਣਿਆ ਵੀ ਹੋਣਾ ਪਪੀਏ ਵਰਗਾ ਕਿਤੇ ਜੀਵਨ ਬਣ ਗਏ ਗੁਰੂ ਅਰਜਨ ਸਾਹਿਬ ਨੇ ਤੇ ਪੁਨੇ ਵਿੱਚ ਬਚਨ ਕੀਤਾ ਚਾਤਰਕ ਚਿੱਤ ਸੁਚੇਤ ਸੋ ਸਾਜਨ ਚਾਹੀਏ ਚਾਤਰਕ ਦੀ ਤਰ੍ਹਾਂ ਪਿਆਸ ਪੈਦਾ ਕਰ ਦੂਜੇ ਪੰਛੀਆਂ ਦੀ ਤਰ੍ਹਾਂ ਨਹੀਂ ਚਾਤਰਕ ਕਦੀ ਵੀ ਦੂਜੇ ਪਾਣੀ ਨਾਲ ਸਮਝੌਤਾ ਨਹੀਂ ਕਰਦਾ ਸਵਾਏ ਸਵਾਤੀ ਬੂੰਦ ਤੋਂ ਚਾਤਰਕ ਚਿੱਤ ਸੁਚੇਤ ਸੋ ਸਾਜਨ ਚਾਹੀਏ ਇੰਨਾ ਸੁਚੇਤ ਹੋ ਕੇ ਪਪੀਆ ਕਦੀ ਰਾਤ ਸੁਣਦਾ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਕਹਿਣ ਲੱਗੇ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ ਪਾਵਹਿ ਸਾਰੰਗ ਸ਼ਬਦ ਸੁਹਾਈ ਰਹਿਣ ਬਬੀਆ ਬੋਲਿਓ ਮੇਰੀ ਮਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਚਾਤਰਕ ਚਿੱਤ ਸੋ ਸਾਜਨ ਚਾਹੀਏ ਪਾਣੀ ਚਾਤਰਕ ਤੇ ਮੀਨ ਵਰਗਾ ਸੁਭਾਅ ਬਣਾ ਹਾਲਾਂ ਪਾਣੀ ਸਾਡੇ ਸਾਰਿਆਂ ਦਾ ਆਧਾਰ ਹੈ ਪਰ ਗੱਲ ਦੋ ਦੀ ਕੀਤੀ ਚਾਤਰਕ ਦੀ ਤੇ ਮੀਨ ਦੀ ਚਾਤਰਕ ਮੀਨ ਜਲ ਹੀ ਤੇ ਸੁੱਖ ਪਾਵੇ ਸਾਰੰਗ ਸ਼ਬਦ ਸੁਹਾਈ ਮੱਛੀ ਵੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਚਾਤਰਕ ਚਿੱਤ ਸੁਚਿੱਤ ਤੇਰਾ ਚਿੱਤ ਚਾਤਰਕ ਦੀ ਤਰ੍ਹਾਂ ਸੁਚੇਤ ਹੋਵੇ ਅਸੀਂ ਅਰਦਾਸ ਕਰਕੇ ਰਾਤ ਨੂੰ ਸੌਂ ਜਾਂਦੇ ਹਾਂ ਪਰਮਾਤਮਾ ਕਿਰਪਾ ਕਰਕੇ ਨਾਮ ਦੀ ਦਾਤ ਦਈ ਤੇ ਗੁਰਮੁਖੋ ਚਾਤਰਕ ਇੰਨਾ ਸੁਚੇਤ ਉਹ ਰਾਤ ਵੀ ਪੀਆ ਪੀਆ ਕਰਦਾ ਹੈ ਲੋਕ ਸੁੱਤੇ ਰਹਿੰਦੇ ਨੇ ਉਹ ਸੁਚੇਤ ਹੋਇਆ ਕਹਿੰਦਾ ਹੋ ਸਕਦਾ ਐਸ ਬੱਦਲ ਵਿੱਚੋਂ ਕਿਤੇ ਸਮਾਂਤੀ ਬੂੰਦ ਡਿੱਗ ਪਵੇ ਸੁਚੇਤ ਕਦੀ ਵੀ ਸਮਾਂ ਨਹੀਂ ਖੁਜਾਂਦਾ ਬਾਹਰੀ ਨਹੀਂ ਖੁੰਝਣ ਦਿੰਦਾ ਤੇ ਧੰਨ ਗੁਰੂ ਨਾਨਕ ਸਾਹਿਬ ਸੰਬੰਧੀ ਹੈ ਤਾਂ ਇਹ ਸ਼ਬਦ ਤੇ ਇਤਿਹਾਸਕਾਰਾਂ ਨੇ ਸਾਖ ਹੀ ਬਣਾ ਦਿੱਤੀ ਬਣਾਈ ਉਹਨਾਂ ਕਿ ਗੁਰੂ ਸਾਹਿਬ ਜੀ ਭਾਦੋਂ ਦਾ ਮਹੀਨਾ ਕਈਆਂ ਨੇ ਕਿਹਾ ਪਰ ਕਹਿਣ ਲੱਗੇ ਸਾਰੀ ਰਾਤ ਪੀਆਂ ਨੂੰ ਪੁਕਾਰ ਦੇ ਰਹੇ ਬਬੀਆ ਅੰਮ੍ਰਿਤ ਵੇਲੇ ਪੁਕਾਰਦਾ ਹੈ ਹੁਣ ਜੇ ਆਪਾਂ ਕਹੀਏ ਜੀ ਅੰਮ੍ਰਿਤ ਵੇਲਾ ਹੀ ਨਹੀਂ ਹੁੰਦਾ ਇੱਕ ਬੇਨਤੀ ਮੇਰੀ ਸੁਣਿਓ ਇਹਨੂੰ ਤਰਕ ਨਾਲ ਨਾ ਲੈ ਕੇ ਜਾਇਓ ਵੇਲੇ ਸਾਰੇ ਚੰਗੇ ਨੇ ਕੋਈ ਸ਼ੱਕ ਨਹੀਂ ਪਰ ਜਦੋਂ ਅਸੀਂ ਰਾਤ ਪੈਂਦੀ ਹੈ ਕਦੀ ਰੁੱਖਾਂ ਦਾ ਪੱਤੇ ਦੇਖੋ ਆਪਣੇ ਆਪ ਨੂੰ ਸੰਕੋਚ ਲੈਂਦੇ ਨੇ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦੇ ਨੇ ਪੰਛੀਆਂ ਦਾ ਚਹਿਕਣਾ ਬੰਦ ਹੋ ਜਾਂਦਾ ਹੈ ਤੇ ਜਿਹੜੀ ਨੀਂਦ ਸਾਨੂੰ ਦਿਨੇ ਸੁੱਖ ਨਹੀਂ ਦਿੰਦੀ ਰਾਤ ਨੂੰ ਇੱਕੋ ਦਮ ਆਲਸ ਕਿਉਂ ਪੈਂਦਾ ਕਿਉਂਕਿ ਕਾਦਰ ਦੀ ਕੁਦਰਤ ਤੇਰੇ ਜਾਗਣ ਤੇ ਸੌਣ ਵਿੱਚ ਵੀ ਸਹਾਇਕ ਹੈ ਤੂੰ ਕੁਦਰਤ ਦੀ ਖੇਡ ਨੂੰ ਤਿਆਗ ਨਹੀਂ ਛੱਡਦਾ ਇਹਨੂੰ ਕਰਮ ਕਾਂਡ ਨਾ ਸਮਝਿਓ ਜਦੋਂ ਅਸੀਂ ਰਾਤ ਸੌਂਦੇ ਹਾਂ ਰੁੱਖ ਆਪਣੀ ਐਨਰਜੀ ਪੰਛੀ ਆਪਣੀ ਐਨਰਜੀ ਫੁੱਲ ਆਪਣੀ ਐਨਰਜੀ ਸੰਕੋਚਦੇ ਨੇ ਤੇ ਜਦੋਂ ਇਹ ਸੰਕੋਚਦੇ ਨੇ ਜਿਹੜਾ ਤੇਰੇ ਸਰੀਰ ਨੂੰ ਕੁਦਰਤ ਵਿੱਚੋਂ ਸੁੱਖ ਮਿਲਣਾ ਹੈ ਤੇਰੇ ਅੰਦਰ ਆਲਸ ਪੈਦਾ ਕਰਦਾ ਹੈ ਤੇ ਜਦੋਂ ਪ੍ਰਭਾਤ ਵੇਲੇ ਤਾਜ਼ੀ ਐਨਰਜੀ ਲੈ ਕੇ ਤੇ ਸਾਰੇ ਖੇੜੇ ਵਿੱਚ ਆਉਂਦੇ ਨੇ ਚੇਤੇ ਰੱਖੀ ਤੇਰਾ ਸਰੀਰ ਵੀ ਖੇੜੇ ਵਿੱਚ ਆਉਂਦਾ ਜੇ ਅਸੀਂ ਕਹੀਏ ਜੀ ਨਹੀਂ ਵੇਲਾ ਤੇ ਹੁੰਦਾ ਹੀ ਨਹੀਂ ਮੈਂ ਕਈ ਵਾਰੀ ਬੇਨਤੀ ਕਰਨਾ ਇਹਨੂੰ ਗੁੱਸਾ ਨਾ ਮਹਿਸੂਸ ਨਾ ਕਰਿਓ ਇੱਕ ਸੁਹਾਗਣ ਜਿਹਨੇ ਆਪਣੀ ਕੁੱਖ ਵਿੱਚ ਬੱਚੇ ਨੂੰ ਪਾਲਿਆ ਤੇ ਜਦੋਂ ਉਹਨੇ ਬੱਚੇ ਨੂੰ ਜਨਮ ਦਿੱਤਾ ਉਹਨੂੰ ਪ੍ਰਸੂਤ ਦੀ ਪੀੜਾ ਦਾ ਪਤਾ ਹੈ ਉਹਦੇ ਰੋਣੇ ਨੂੰ ਦੇਖ ਕੇ ਇੱਕ ਬਾਂਝ ਇਸਤਰੀ ਕਹਿ ਰੌਲਾ ਪਾਈ ਜਾਂਦੀ ਹੈ ਇਹ ਕੀ ਕਰਦੀ ਪੀ ਪਖੰਡ ਕਰਦੀ ਹੈ ਨਹੀਂ ਜਿਹਨੇ ਲਾਲ ਨੂੰ ਜਨਮ ਦੇਣਾ ਪੀੜਾ ਨੂੰ ਕੇਵਲ ਉਹ ਹੀ ਜਾਣਦੀ ਹੈ ਜਿਹਨੇ ਪਿਆਰੇ ਨੂੰ ਮਿਲਣਾ ਹੈ ਉਹਨੂੰ ਪੁੱਛ ਕੇ ਦੇਖ ਬਾਬੀ ਆ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘ ਨੂੰ ਫੁਰਮਾਨ ਹੋਵਾ ਵਰਤੋ ਕਿਰਪਾ ਤਾਰ ਚਿੜੀ ਚੌਕੀ ਪਹੁ ਫੁੱਟੀ ਬਗਨ ਬਹੁਤ ਤਰੰਗ
ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਗੁਰਮੁਖੋ ਫਿਰ ਧਿਆਨ ਦਿਆ ਜੇ, ਕਿਉਂ ਪ੍ਰਭਾਤ ਵਾਲੇ ਸਾਡਾ ਅੰਦਰ ਟਿਕਦਾ? ਇਹਦਾ ਕਾਰਨ ਹੈ, ਵੈਸੇ ਜਿਹੜਾ ਜਿਹਦਾ ਅੰਦਰ ਟਿਕ ਜਾ ਉਹਦੇ ਸਾਰਾ ਹੀ ਅੰਮ੍ਰਿਤ ਵੇਲਾ, ਉਹਦੇ ਲਈ ਕੋਈ ਥਾਂ ਭੀੜ ਵਾਲੀ ਨਹੀਂ, ਇਕਾਂਤ ਵਿੱਚ ਹੈ। ਪਰ ਜਿੰਨੇ ਚੱਲਣਾ ਹੈ, ਕਿਉਂ ਟਿਕਦਾ ਸਵੇਰੇ? ਜਿਤਨੇ ਵੀ ਨਸ਼ਈ ਨੇ, ਜੁਆਰੀਏ ਨੇ, ਵਿਸ਼ੇ ਭੋਗਣ ਵਾਲੇ ਨੇ, ਪ੍ਰਭਾਤ ਵੇਲੇ ਉਹਨਾਂ ਦੇ ਸਵਾਸ ਬਾਹਰ ਨਹੀਂ ਇੰਨੇ ਵਾਯੂ ਮੰਡਲ ਵਿੱਚ ਘੁਲਦੇ ਪਏ, ਉਹ ਸਭ ਕੁਝ ਭੋਗ ਕੇ ਨੇਸਤੀ ਵਿੱਚ ਡਿੱਬੇ ਪਏ ਨੇ। ਇਹੀ ਕਾਰਨ ਕਿ ਜਿੱਥੇ ਮਾੜੇ ਲੋਕਾਂ ਦੇ ਸਵਾਸ ਨੇ ਮਨ ਵਿੱਚ ਮੈਲ ਪੈਦਾ ਹੁੰਦੀ ਏ, ਜਿੱਥੇ ਕਮਾਈ ਵਾਲੇ ਬੈਠਣ ਉਹਨਾਂ ਦੇ ਸਵਾਸ ਵੀ ਸਾਡੇ ਅੰਦਰ ਨੂੰ ਨਿਰਮਲ ਕਰਦੇ ਨੇ, ਅਸਰ ਹੁੰਦਾ। ਤੇ ਇੱਕ ਓਪਰੇਸ਼ਨ ਕਰਦੇ ਆ ਡਾਕਟਰ ਸਾਹਿਬ, ਹੱਥਾਂ ਤੇ ਆ ਗਲਾਫ ਪਾਉਂਦੇ ਨੇ, ਚਿਹਰੇ ਦੇ ਉੱਤੇ ਆਪਣੇ ਆਪ ਨੂੰ ਨਕਾਬ ਪਾ ਕੇ ਢੱਕਦੇ ਨੇ। ਕਿਉਂ ਢੱਕਦੇ ਨੇ? ਜੇ ਕਹੀਏ ਵੀ ਤੁਸੀਂ ਹੱਥ ਧੋ ਲਓ, ਉਹ ਕਹਿੰਦੇ ਨੇ ਨਹੀਂ, ਕਈ ਕੀਟਾਣੂ ਇਤਨੇ ਸੂਖਸ਼ਮ ਨੇ ਜਿਹੜੇ ਮੂੰਹ ਵਿੱਚੋਂ ਇਹਦੇ ਵਿੱਚ ਪ੍ਰਵੇਸ਼ ਕਰ ਸਕਦੇ ਨੇ, ਇਹਦੇ ਕੀਟਾਣੂ ਮੇਰੇ ਵਿੱਚ ਪ੍ਰਵੇਸ਼ ਕਰ ਸਕਦੇ ਨੇ, ਤੇ ਮੈਂ ਇਸ ਕਰਕੇ ਢੱਕਿਆ ਵੀ ਸਾਡਾ ਦੋਨਾਂ ਦਾ ਇੱਕ ਦੂਜੇ ਤੇ ਅਸਰ ਨਾ ਹੋਵੇ। ਜੇ ਸਵਾਸਾਂ ਵਿੱਚ ਨਿਕਲੇ ਕੀਟਾਣੂ ਬਿਮਾਰੀ ਪੈਦਾ ਕਰ ਸਕਦੇ ਨੇ, ਤੇ ਕਮਾਈ ਵਾਲੇ ਦੇ ਸਵਾਸਾਂ ਵਿੱਚੋਂ ਨਿਕਲੇ ਕੀਟਾਣੂ ਮੈਲ ਵੀ ਧੋ ਸਕਦੇ। ਅਸਲੀਅਤ ਹੈ, ਇਹ ਸਾਇੰਸ ਹੈ, ਇਹ ਕੋਈ ਕਰਮ ਕਾਂਡ ਨਹੀਂ। ਗੁਰਮੁਖੋ, ਬਾਪੂ ਦੀ ਏਡੀ ਵੱਡੀ ਮਰਿਆਦਾ ਨੂੰ ਛੱਡੋ ਨਾ, ਜੇ ਕਰਾਂ ਛੱਡਾਂਗੇ ਤੇ ਆਪਣਾ ਅੰਦਰ ਰੁੱਖਾ ਹੋ ਜਾਏਗਾ। ਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਰਹਿਣ ਬਬੀਆ ਬੋਲਿਓ ਮੇਰੀ ਮਾਈ, ਸਾਰੇ ਲੋਕ ਰਾਤ ਸੁੱਤੇ, ਬਾਬਾ ਨਾਨਕ ਨਹੀਂ ਪਏ। ਤੇ ਜਿਹੜਾ ਜੁੜਿਆ ਉਹ ਤਾਂ ਬੇਨਤੀ ਕਰਦਾ, ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਜਿਹੜਾ ਨਹੀਂ, ਜਿਨ੍ਹਾਂ ਜਿਹਨੇ ਰਾਤ ਸਾਂਭਿਆ ਨਾ ਨਾ ਸਮਾਂ, ਉਹ ਤਾਂ ਸਵੇਰੇ ਉੱਠ ਕੇ ਕਹਿੰਦਾ ਉਹ ਦੁਨੀਆਂ ਦੇ ਲੋਕੋ, ਅੱਜ ਨਾ ਸੁੱਤੀ ਕੰਤ ਕਿਉਂ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ, ਤੁਮ ਕਿਉਂ ਰਹਿਣ ਵਿਖਾਏ। ਬਬੀਆ ਬੋਲਿਆ ਰਾਤ ਨੂੰ, ਮਾਂ ਨੇ ਦੇਖਿਆ ਨਾਨਕ ਅਜੇ ਵੀ ਕਰਤਾਰ ਦੀ ਯਾਦ ਵਿੱਚ। ਹੁਣ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਮ ਨਹੀਂ ਜਪਦਾ, ਜਪਦੇ ਨੇ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ ਤਿਨਾਂ ਲੈ ਛਡਾਏ। ਰਾਤ ਆਵਾਜ਼ ਦਿੱਤੀ ਲਾਲ, ਸਾਰੇ ਲੋਕ ਸੌਂ ਗਏ, ਤੂੰ ਵਿਸ਼ਰਾਮ ਨਹੀਂ ਕਰੇਗਾ, ਕਿਰਪਾ ਜਲ ਦੇ ਨਾਨਕ ਸਾਰੇ ਕੋ। ਤੇ ਕਹਿੰਦੇ ਨੇ ਇੱਕੋ ਦਮ ਆਵਾਜ਼ ਆਈ, ਪੀਆ ਪੀਆ, ਪ੍ਰਿਓ ਪ੍ਰਿਓ। ਕਹਿਣ ਲੱਗੇ ਮਾਂ, ਸਾਰੇ ਨਹੀਂ ਸੁੱਤੇ, ਉਹ ਸੁੱਤੇ ਜਿਨ੍ਹਾਂ ਦੇ ਅੰਦਰ ਚਿਨਕ ਨਹੀਂ ਲੱਗੀ, ਜਿਨ੍ਹਾਂ ਅੰਦਰ ਤੜਫਿਓ ਨਹੀਂ ਸੌਂਦੇ ਪਏ। ਆ ਦੇਖ ਪਪੀਏ ਦੀ ਆਵਾਜ਼। ਤੇ ਭਾਈ ਵੀਰ ਸਿੰਘ ਉਹਨਾਂ ਤੇ ਕਿਹਾ ਸੀ, ਕਹਿਣ ਲੱਗੇ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਹੁ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ। ਉੱਥੇ ਕਹਿੰਦੇ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ, ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ, ਸਾਰੰਗ ਸ਼ਬਦ ਸੁਹਾਈ, ਰਹਿਣ ਬਬੀਆ ਬੋਲਿਓ ਮੇਰੀ ਮਾਈ। ਮਾਂ ਦੇ ਕਿੰਨਾ ਸੁਚੇਤ ਹੈ ਨਿੱਕਾ ਜਿਹਾ ਪੰਛੀ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਮੈਨੂੰ ਚਾਤਰਕ ਬਣਾ ਕੇ ਦੇ ਬੂੰਦ, ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਅੱਖਾਂ ਵਿੱਚੋਂ ਨੀਰ ਹੈ, ਲਲਤਾ ਬਿਲ ਲਾਤੀ ਮੇਰੀ ਜੀਭ ਵਿਲਕਦੀ ਪਈ ਹੈ, ਦਰਸ਼ਨ ਪਿਆਸ ਰਜਾਈ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ, ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਏ। ਹੁਣੇ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੇ, ਹਰ ਹਾਂ ਤੂੰ ਹਰਜਨ ਮੰਗੈ ਨਾਮ ਨਾਨਕ ਬਲਿਹਾਰ ਨੇ। ਕਹਿਣ ਲੱਗੇ ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ, ਕਿਰਪਾ ਦਾ ਜਲ ਦੇ, ਕਿਰਪਾ ਦਾ ਪਾਣੀ ਦੇ। ਪਿਆਰਿਓ, ਕਦੀ ਖੱਖ ਨਾ ਮੰਗਣ ਜਾਇਓ। ਫਿਰ ਬੇਨਤੀ ਮੈਂ ਕਰਾਂ, ਫਿਰ ਇੱਕ ਦੋ ਮਿੰਟ ਸਮਾਪਤੀ ਕਰਨਾ, ਕਿਰਪਾ ਮੰਗੋ ਨਾ ਲੇਖੇ ਕਰਿਓ। ਅਸੀਂ ਇੰਨੇ ਦਿਨ ਸੇਵਾ ਕੀਤੀ, ਸਾਡੇ ਇੰਨੇ ਦਿਨ ਸਾਨੂੰ ਇੰਨੀ ਗੱਲ ਚੇਤੇ ਰਹਿੰਦੀ ਹੈ, ਗੁਰਦੁਆਰੇ 100 ਰੁਪਈਆ ਦਿੱਤਾ, 3 ਪੀੜੀਆਂ ਨਹੀਂ ਭੁੱਲਦੀਆਂ, ਤੇ ਜਿਹੜੇ ਠੇਕੇ 'ਚ ਦੇ ਆਏ ਉਹ ਦੂਜੇ ਦਿਨ ਹੀ ਭੁੱਲ ਜਾਂਦੇ। ਅਸਲੀਅਤ ਹੈ ਨਾ, ਆ ਸਾਨੂੰ ਇਹ ਚੇਤੇ ਰਹਿੰਦਾ। ਇੰਨੇ ਪਾਠ ਮੈਂ ਸੁਖਮਨੀ ਸਾਹਿਬ ਦੇ ਕਰ ਦਿੱਤੇ,
ਪਰ ਇੰਨਾ ਚੇਤਾ ਨਹੀਂ ਇੰਨੇ ਘੰਟੇ ਵਿੱਚ ਵਕਾਰ ਕਿੰਨੇ ਵਾਰੀ ਚੇਤੇ ਕੀਤੇ। ਜੇ ਲੇਖੇ ਨਾਲ ਬਾਣੀ ਪੜੋਗੇ ਚੇਤੇ ਰੱਖਿਓ, ਲੇਖੇ ਵਾਲਿਆਂ ਦੀਆਂ ਫਿਰ ਵਹੀਆਂ ਲੱਗਦੀਆਂ ਨੇ, ਤੇ ਜਿਹਨੇ ਲੇਖੇ ਤੋਂ ਬਿਨਾਂ ਕਹਿਣਾ ਫਿਰ ਉਹ ਕਹਿੰਦਾ

0: वाके गुरु, वाहिगुरु जी का खालसा, वाहिगुरु।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: केवो दी रंगीली धरती दे वसनीक स्रोतियो, तुसी ये प्रोग्राम FM रेडियो CIFK 94.3 तो सुन रहे हो। ये प्रोग्राम गुरुद्वारा साहिब वैष्णव सिंह सवार विलियम्स लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਸਾਹਿਬ ਸੰਗਤ ਜਿਨ੍ਹਾਂ ਨੇ ਜਾਣਾ ਸੀ ਹੁਣ ਤੱਕ ਚਲੇ ਗਏ ਨੇ, ਵਡਭਾਗੀ ਹੋ ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹੋ। ਯਤਨ ਕਰੋ ਸਾਰੇ ਰਸਨਾਂ ਨਾਲ ਗਾਓ ਤਾਂ ਜੋ ਜਿੱਥੇ ਸਰੀਰ ਕਰਕੇ ਬੈਠੇ ਹਾਂ ਸਤਿਗੁਰ ਦੀ ਹਜ਼ੂਰੀ, ਮਨ ਕਰਕੇ ਵੀ ਜੁੜ ਜਾਈਏ ਸਤਿਗੁਰ ਦੀ ਬਾਣੀ ਨਾਲ। ਆਖੋ ਸਤਨਾਮ ਕਰੋ, ਕਿਰਪਾ ਸਾਰੇ ਪੜ੍ਹੋ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ, ਸਤਿਕਾਰ ਨਾਲ ਇਸੀ ਦਰ ਤੋਂ ਵਰਸਾਏ ਹੋਏ ਕੀਰਤਨੀਏ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ, ਆਪ ਜੀਆਂ ਨੇ ਦੋ ਸ਼ਬਦਾਂ ਦਾ ਕੀਰਤਨ ਆਪ ਜੀ ਨੂੰ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਮੈਂ ਬੇਨਤੀ ਕਰਾਂਗਾ, ਸਮਾਗਮ ਹਰ ਸਾਲ ਦੀ ਤਰ੍ਹਾਂ 14, 15, 16 ਜੁਲਾਈ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਇਸ ਦਰਬਾਰ ਵਿੱਚ ਪਹੁੰਚ ਕੇ ਮਹਾਂਪੁਰਖਾਂ ਦੇ ਅਸਥਾਨ 'ਤੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਦੇ ਹੋ। ਮਨ ਦੀ ਇਕਾਗਰਤਾ ਬਣ ਜਾਏ ਜੋ ਲਾਹਾ ਲੈਣ ਵਾਸਤੇ ਦੂਰੋਂ ਦੂਰੋਂ ਆਏ ਹਾਂ। ਸਤਿਗੁਰਾਂ ਦਾ ਬਚਨ ਹੈ, ਨਾਨਕ ਕਹਿ ਕਰ ਕੇਵਲ ਨਾਮ। ਇਸ ਜਗ੍ਹਾ 'ਤੇ ਬੈਠ ਕੇ ਆਪਾਂ ਕੋਈ ਹੋਰ ਗੱਲਾਂ ਬਾਤਾਂ ਕਰੀਏ ਤਾਂ ਫਿਰ ਸੰਗਤ ਅਧੂਰੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਨੂੰ, ਸੰਗਤਾਂ ਨੂੰ, ਸਾਨੂੰ ਸਾਰਿਆਂ ਨੂੰ ਸੁਚੇਤ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਇੱਕ ਜਕਾਰਾ ਗੁਰਮੁਖਾਂ ਨੂੰ ਬੇਨਤੀ ਹੈ, ਚੜ੍ਹਦੀ ਕਲਾ ਵਿੱਚ ਇੱਕ ਜਕਾਰਾ ਤੁਸੀਂ ਕਿਰਪਾ ਕਰੋ। ਇੱਕ ਜਕਾਰਾ ਮਾਵਾਂ ਭੈਣਾਂ ਨੂੰ ਬੇਨਤੀ ਹੈ, ਸਟੇਜ 'ਤੇ ਸਵਾਇਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਪਹਾੜਗੰਜ ਦਿੱਲੀ ਤੋਂ, ਤਿਨ੍ਹਾਂ ਨੂੰ ਵੀ ਜੀ ਆਇਆਂ ਨੂੰ, ਮਹੰਤ ਪ੍ਰਤਪਾਲ ਸਿੰਘ ਜੀ, ਸੰਤ ਅਜੀਤ ਸਿੰਘ ਜੀ, ਸੰਤ ਸਤਨਾਮ ਸਿੰਘ ਜੀ, ਇਸ ਦਰ ਘਰ ਦੇ ਮਾਲਕ, ਇਹ ਜੋ ਕੀਰਤਨੀਏ ਤੁਹਾਡੇ ਸਨਮੁੱਖ ਬੈਠੇ ਨੇ, ਸੰਤ ਅਜੀਤ ਸਿੰਘ ਜੀ ਉਹਨਾਂ ਨੇ ਹੁਕਮ ਕੀਤਾ ਹੈ ਤੁਸੀਂ ਸਾਰੇ ਇਕੱਠੇ ਬੈਠ ਕੇ ਕੀਰਤਨ ਕਰੋ। ਉਹੀ ਸਮਾਂ ਦਾਸ ਨੂੰ ਵੀ ਯਾਦ ਆ ਰਿਹਾ ਸੀ, ਜਿਵੇਂ ਬਚਪਨ ਵਿੱਚ ਵੀ ਇਸ ਜਗ੍ਹਾ ਵਿੱਚ ਅਸੀਂ ਇਕੱਠੇ ਬੈਠ ਕੇ ਕੀਰਤਨ ਕਰਦੇ ਸੀ। ਅੱਜ ਵੀ ਉਵੇਂ ਹੀ ਮਹਾਂਪੁਰਖ ਜਦੋਂ ਸਾਨੂੰ ਹੁਕਮ ਕਰਦੇ ਨੇ, ਮਨ ਨੂੰ ਚੈਨ, ਸਕੂਨ, ਸ਼ਾਂਤੀ ਮਿਲਦੀ ਹੈ। ਜਿੱਥੇ ਸਟੇਜ 'ਤੇ ਮਹਾਨ ਹਸਤੀਆਂ, ਮਹਾਨ ਮਹਾਂਪੁਰਖ ਬੈਠੇ ਨੇ, ਸੰਤ ਬਾਬਾ ਕਾਹਨ ਸਿੰਘ ਜੀ, ਹੋਰ ਵੀ ਕੱਲ ਪਰਸੋਂ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਜੋੜਨ ਵਾਸਤੇ, ਚੋਲੀਆਂ ਭਰਨ ਵਾਸਤੇ, ਐਸੀਆਂ ਐਸੀਆਂ ਰੂਹਾਂ, ਰੱਬ ਨਾਲ ਗੱਲਾਂ ਕਰਨ ਵਾਲੀਆਂ ਰੂਹਾਂ, ਕੇਵਲ ਸਾਡੇ ਭਲੇ ਵਾਸਤੇ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਹੈ। ਸੋ ਮੈਂ ਬੇਨਤੀ ਕਰਾਂ, ਭਾਈ ਪਿਆਰਾ ਸਿੰਘ ਕੀਰਤਨ ਸ਼ੁਰੂ ਕਰਨ। ਚੜ੍ਹਦੀ ਕਲਾ ਵਿੱਚ ਇੱਕ ਜਕਾਰਾ ਗੁਰਮੁਖਾਂ ਨੂੰ ਬੇਨਤੀ ਹੈ, ਇੱਕ ਜਕਾਰਾ ਭੈਣਾਂ ਨੂੰ। ਇਹ ਇਸ ਵਾਸਤੇ ਸਮਾਗਮ ਦਾ ਪਹਿਲਾ ਦਿਨ ਹੈ, ਤੁਹਾਡੀ ਅਸੀਸ ਕੀਰਤਨੀਆਂ ਨੂੰ, ਬੱਚਿਆਂ ਨੂੰ, ਸਾਨੂੰ ਸਾਰਿਆਂ ਨੂੰ ਬਣ ਜਾਏ, ਕਰੋ ਕਿਰਪਾ ਜੀ।

0: ਗੁਰਮੁਖਾਂ ਨੂੰ ਵੀ ਬੇਨਤੀ ਹੈ ਭਾਈ
1: ਪਾਵਨ ਸ਼ਬਦ ਦਾ ਗਾਇਨ ਕਰ ਰਹੇ ਹਾਂ। ਦਸ ਦਿਨਾਂ ਤੋਂ ਪਹਿਲਾਂ ਮੇਰਾ ਛੋਟਾ ਜੀ ਭਾਈ ਪੂਰਨ ਸਿੰਘ ਜੀ ਪਾਵਨ ਸ਼ਬਦ

ਮਾਲਕ ਦੇ ਚਰਨਾਂ ਵਿੱਚ ਕਰੀਏ ਬੇਨਤੀ, ਜਾਏ ਮਿਲਾਂ ਇਹਨਾਂ ਸੱਜਣਾਂ ਤੁਤੋਂ ਮੋਹੀ ਮੋਹ। ਇਸੇ ਪ੍ਰਕਰਮ ਦਾ ਸ਼ਬਦ ਗੱਲ ਪਿਆਰ ਦੀ ਹੈ ਕਿ ਰੱਬ ਨਾਲ ਕਿਤਨਾ ਪਿਆਰ ਹੈ, ਅਸੀਂ ਕਿਤਨਾ ਪਿਆਰ ਰੱਬ ਨਾਲ ਕਰਦੇ ਹਾਂ। ਪਾਵਨ ਸ਼ਬਦ ਪੜ੍ਹਦੇ ਹਾਂ, ਰਾਤ ਤੁਖਾਰੀ ਸ਼ੰਤ ਮਹੱਲਾ ਚੌਥਾ। ਅੰਤਰ ਪ੍ਰੀ ਪਿਆਰ ਕਿਉਂ ਪਿਰ ਬਿਨ, ਜੀਵੀ ਹੈਰਾਮ ਜਾਏ ਮਿਲਾਂ ਤਿੰਨਾ ਸੱਜਣਾ, ਤੁਤੋਂ ਨਾਹੀ ਨਹੀਂ ਆਓ। ਇਸੇ ਹੀ ਪ੍ਰਕਰਮ ਦਾ ਸ਼ਬਦ ਸਾਰੇ ਪਾਵਨ ਸ਼ਬਦ ਰਲ ਕੇ ਨਹੀਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਸ਼ਬਦ ਬਾਬਾ ਨਾਨਕ ਜੀ ਦੀ ਬਾਣੀ ਵਿੱਚੋਂ ਸੀ। ਬਾਬਾ ਨਾਨਕ ਜੀ ਕਹਿ ਰਹੇ ਸਨ ਕਿ ਬੇਸ਼ੱਕ ਜੰਗਲਾਂ ਪਹਾੜਾਂ ਦੇ ਵਿੱਚ ਤੀਰਥਾਂ 'ਤੇ ਜਾਂ ਜਿੱਥੇ ਵੀ ਦੂਰ ਦੂਰ ਤੂੰ ਘੁੰਮ ਕੇ ਆ ਜਾ, ਜੇ ਤੈਨੂੰ ਆਤਮਕ ਰਸਤਾ ਮਿਲਣਾ ਹੈ ਤਾਂ ਕੇਵਲ ਸੱਚੇ ਗੁਰੂ ਤੋਂ ਮਿਲਣਾ ਹੈ। ਭੋਲੀ ਭੋਲੀ ਥਲ ਚੜ੍ਹਾਂ ਥਲ ਚੜ੍ਹ ਡੂੰਗਰ ਜਾਓ, ਬਨ ਨਹੀਂ ਭੋਲੀ ਜੇ ਸ਼ਿਰਾਂ ਦਿਨ ਗੁਰ ਬੋਝ ਨਾ ਪਾਓ। ਬੇਸ਼ੱਕ ਜੰਗਲਾਂ ਦੇ ਵਿੱਚ ਭੁੱਲੇ ਸ੍ਰੀ ਬਾਹਰ ਤੁਰੇ ਸ੍ਰੀ, ਪਰ ਜੋ ਆਤਮਿਕ ਰਸਤਾ ਹੈ ਉਹ ਤੇਰੇ ਅੰਦਰ ਹੀ ਹੈ। ਜਾਂ ਕਹਿੰਦੇ ਨੇ ਜੇ ਤੂੰ ਪੁੱਛਣਾ ਹੈ ਤੇ ਉਹਨਾਂ ਤੋਂ ਪੁੱਛ ਜਿਹੜੇ ਇਸ ਆਤਮਿਕ ਮਾਰਗ 'ਤੇ ਚੱਲੇ ਨੇ, ਗੁਰੂ ਦੇ ਸੇਵਕ ਬਣ ਕੇ ਜੋ ਚੱਲੇ ਨੇ, ਪੁੱਛੋ ਜਾਏ ਪਦਾਊਆ ਚੱਲੇ ਚਾਕਰ ਹੋਏ। ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ, ਕਿਉਂਕਿ ਉਹਨਾਂ ਦਾ ਵਾਹਿਗੁਰੂ ਦੇ ਨਾਲ ਐਸਾ ਪਿਆਰ ਐਸੀ ਸਾਂਝ ਹੈ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਐਸੇ ਪੁਰਸ਼ਾਂ ਦੀ, ਐਸੇ ਪਲਿਆਂ ਦੀ, ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰ, ਐਸੇ ਨਾਮ ਰਸੀਆਂ ਦੀ ਸੰਗਤ ਕਰ। ਔਰ ਇਹ ਜਿਤਨੇ ਦੀਵਾਨ ਹੋ ਰਹੇ ਨੇ ਆਤਮਿਕ ਜੀਵਨ ਨੂੰ ਪ੍ਰਾਪਤ ਕਰਨ ਵਾਸਤੇ ਹੋ ਰਹੇ ਨੇ, ਕੰਨ ਰਸ ਨਹੀਂ ਕਿ ਫਲਾਣੇ ਕੀਰਤਨੀ ਨੇ ਬਹੁਤ ਸੋਹਣਾ ਗਾਇਆ ਹੈ, ਉਹ ਭਲਾ ਹੈ ਗਾਇਆ ਹੈ, ਪਰ ਸ਼ਬਦਾਂ ਤੋਂ ਲਾਭ ਲੈਣਾ ਹੈ ਸੰਗੀਤਕ ਮਾਧਿਅਮ। ਆਓ ਇਹਨਾਂ ਪੰਕਤੀਆਂ ਨੂੰ ਇੱਕ ਵਾਰ ਪੜ੍ਹੀਏ।

0: ਢੁੱਲਾ ਸੁੱਕਾ ਵਿਖੇ ਨਾਲ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਆਏ ਹਾਂ। ਸਤਿਗੁਰੂ ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਠਾਈ ਪੈ ਜਾਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਰਤਾ, ਬ੍ਰਹਮ ਗਿਆਨੀ ਸਾਧ

ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਥੀ ਜੀ ਜਨੂੰ ਆਓ ਜੋੜੋ ਆਪਣਾ ਆਪਣਾ ਮਨ ਗੁਰੂ ਕੀ ਬਾਣੀ ਦੇ ਨਾਲ ਪਾਵਨ ਸ਼ਬਦ ਦਰਸ਼ਨ ਮੰਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਿਨਾ ਤਾਰੀ ਆਓ ਦਰਸ਼ਨਾਂ ਦੀ ਦਾਤ ਉਸ ਪਰਮਾਤਮਾ ਕੋਲੋਂ ਮੰਗੀਏ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਹੀ ਕਰੋ ਰਸਨਾ ਪਵਿੱਤਰ ਗੁਰੂ ਸ਼ਬਦ ਦੁਆਰਾ ਲਗਵਾਓ ਹਾਜ਼ਰੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।